ਜਿਉਂ ਜੋਰ ਉਸ ਰੜਾਵਣੀ ਆਵੇ ਵਾਰੋਂ ਵਾਰ, ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਸੋਚੇ ਨਾਖੀਐ ਬੈਂਜ ਪਿੰਡਾਤ ਹੋਏ, ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ।

ਤਾ ਨਦਰੀ ਆਈਆਂ ਜਾ ਤਿਸ ਭਾਣਾ ਤਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਨਿਧ ਪਾਈਆਂ ਸਹਿਤ ਉੱਠੇ ਨੌ ਨਿਧ ਪਾਈਆਂ।

ਜਿੱਤ ਮੁਕਤ ਦਾ ਸਲਾਹੀ ਐ ਭਾਗਾਂ ਰਤੀ ਚਾ ਨਾਨਕ ਤੇ ਮੁਖ ਉਜਲੇ ਜਿੱਤ ਸੱਚੇ ਦਰਬਾਰ ਪੌੜੀ ਸਭ ਕੋ।

ਪੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕੀਤਾ ਪੋ ਆਪਣਾ ਪੇ ਲੇਖਾ ਸੰਟੀਐ ਜਾ ਰਹਿਣਾ ਨਾਹੀਂ ਐਤ ਜਗ ਤੱਕ ਆਇਤਗਾਰ ਬਹਾਂਡੀਐ ਮੰਦਾ ਕਿਸੇ ਨਾ ਆਖੇ ਪੜਖਰੇ ਹੋ ਬੁੱਝੀਐ ਮੂਰਖੇ ਨਾਲ ਨਾ ਲੁੱਝੀਐ ਮੂਰਖੇ ਨਾਲ ਨਾ ਲੁੱਝੀਐ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਆਠ ਸੱਠ ਤੀਰਥ ਜੇ ਨਾਵ ਹੈ ਉਤਰੇ ਨਾਹੀਂ ਮੈਲ ਜਿਨ ਪਟ ਅੰਦਰ ਬਾਹਰ ਗੁਜਰ ਤੇ ਭਲੇ ਸੰਸਾਰ ਤਿੰਨ ਨੇਹ ਲਗਾ ਰੱਬ

ਪੌੜੀ ਜਿਤ ਸੇਵਿਆ ਸੁਖ ਪਾਈਏ ਸੁ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਕਾਲ ਬੁਰੀ ਕਿਉਂ ਘਾਲੀਐ ਮੰਦਾ ਮੂੰਹ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

0: ਮਹੱਲਾ ਦੂਜਾ
1: ਨਾਲੇ ਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹਵਰ ਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਗੁਰਾਂ ਚਲੇ

0: ਚੱਕ ਲੱਗੇ ਚਾਕਰੀ ਚੱਲੇ ਖਸਮੈ ਪਾਏ ਹੁਰਮਤ ਤਿਸ ਨੋਕ ਲਈ ਉਹ ਵਜੋ ਪੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਹਕਵਾਏ ਕਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਨਾ ਤਿਸ ਕਹੀਏ ਸਾ ਬਾਸ ਨਾਨਕ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ
1: ਜਿਨ੍ਹਾਂ ਅੰਤਰ

0: ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 6 ਵੱਜ ਰਹੇ ਨੇ। ਆ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਰਵੀ ਕਪੂਰ। ਆਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ। ਇਸ ਵਰਸ਼ ਕਾ ਵਿਸ਼ੇ ਹੈ ਬੜਤੀ ਉਮਰ ਕੇ ਪ੍ਰਭਾਵ ਕੋ ਰੋਕਨੇ ਕੇ ਲੀਏ ਯੋਗ। ਆਜ ਮੁਖਯ ਕਾਰਜਕ੍ਰਮ ਪਸ਼ਚਿਮ ਬੰਗਾਲ ਕੀ ਰਾਜਧਾਨੀ ਕੋਲਕਾਤਾ ਮੇ ਰੈਡ ਰੋਡ ਪਰ ਹੋ ਰਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਾਰਜਕ੍ਰਮ ਮੇ ਯੋਗਾਭਿਆਸ ਕਾ ਨੇਤ੍ਰਤਵ ਕਰੇਂਗੇ। ਇਸ ਕਾਰਜਕ੍ਰਮ ਮੇ ਦੇਸ਼ ਵਿਦੇਸ਼ ਸੇ ਲਾਖੋਂ ਲੋਗੋਂ ਕੇ ਵਰਚੁਅਲ ਮਾਧਿਅਮ ਸੇ ਜੁੜਨੇ ਕੀ ਸੰਭਾਵਨਾ ਹੈ। ਸਮਾਜਿਕ ਨਿਆਂ ਔਰ ਅਧਿਕਾਰਿਤਾ ਮੰਤਰਾਲੇ ਆਜ ਨਈ ਦਿੱਲੀ ਕੇ ਭਾਰਤ ਮੰਡਪਮ ਮੇ ਇੱਕ ਵਿਸ਼ੇਸ਼ ਯੋਗ ਕਾਰਜਕ੍ਰਮ ਆਯੋਜਿਤ ਕਰ ਰਹਾ ਹੈ। कार्यक्रम में 1500 वरिष्ठ नागरिकों के शामिल होने की संभावना है। राष्ट्रपति द्रौपदी मुर्मू आज मध्य प्रदेश के जबलपुर में योग दिवस कार्यक्रम में मुख्य अतिथि होंगी। कार्यक्रम सुबह 7:30 बजे से सदर इलाके के गैरिसन ग्राउंड में होगा। राष्ट्रपति आज रानी दुर्गावती विश्वविद्यालय के 36वीं दीक्षांत समारोह में मुख्य अतिथि भी होंगी। राज्यपाल मंगू भाई पटेल भी समारोह में उपस्थित रहेंगे। राष्ट्रपति आज कूनो राष्ट्रीय उद्यान में जनजातीय समुदाय चीतों की देखभाल करने वाले कर्मियों और उद्यान कर्मचारियों से मुलाकात भी करेंगी। प्रधानमंत्री नरेंद्र मोदी आज कोलकाता में नौसेना के 3 स्वदेशी पोतों INS दूनागिरी, संशोधक और अग्रे का जलावतरण करेंगे। इनका विकास नौसेना युद्धपोत डिजाइन ब्यूरो ने और निर्माण गार्डन रीच शिप बिल्डर्स एंड इंजीनियर्स ने किया है। इन पोतों का उद्देश्य युद्धक अभियानों, जल सर्वेक्षण और पनडुब्बी रोधी अभियानों को मजबूती प्रदान करना है। INS दूनागिरी ब्रह्मोस मिसाइलों और मध्यम दूरी की वायु रक्षा प्रणालियों से लैस है। INS संशोधक को तटवर्ती और गहरे

0: ਸਫਲਤਾ ਸਮਝਦਾਰੀ ਅਤੇ ਮਿਹਨਤ ਨਾਲ ਮਿਲਦੀ ਹੈ। ਜੇਕਰ ਇਸ ਨੂੰ ਪ੍ਰਾਪਤ ਕਰਨਾ ਹੈ ਤਾਂ ਦੋਵਾਂ ਨੂੰ ਅਪਣਾਉਣਾ ਪੈਂਦਾ ਹੈ।
1: ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਹੁਣ ਸੁਣਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਹੁਣ ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸੀ, ਆਰਾਧਨਾ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ। ਹੁਣ ਅਸੀਂ ਤੁਹਾਨੂੰ ਰੈੱਡ ਰੋਡ ਕੋਲਕਾਤਾ ਵਿਖੇ ਲੈ ਚੱਲਦੇ ਹਾਂ, ਜਿੱਥੋਂ ਤੁਸੀਂ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਰਾਸ਼ਟਰ ਪੱਧਰੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਸੁਣੋਗੇ।

0: AIIMS have found that yoga may improve women's hormone and insulin levels, reports the Times of India. An AI-enabled queue management system will be implemented in Kerala's Sabarimala Ayyappa temple from November, reports The Hindu. In just over 3 months, from the end of February until early June, Indian records in athletics were broken 20 times, reveals the Indian Express. And finally, the ASI has made significant discoveries at Rakhigarhi, perhaps the largest site of the Indus Valley civilization, with the recovery of 8 skeletons and pottery offerings, reports The Tribune. DNA testing is underway. And with that, it's back to you, Sunil.
1: Thank you, Shagun. And now, before we end the bulletin, the headlines once again. International Yoga Day being celebrated across the globe today. Prime Minister Narendra Modi leads the nation in practicing common yoga protocol from historic Red Road in Kolkata. Prime Minister to also commission 3 indigenously built Indian Navy platforms, INS Dunagiri, INS Sanshodhak and INS Agra in Kolkata today. National Testing Agency to conduct NEET UG re-examination in India and abroad this afternoon. 3 Indian-flagged crude oil tankers carrying over 8.6 lakh metric tons of cargo successfully crossed Strait of Hormuz. IMD issues red alert for extremely heavy rainfall over sub-Himalayan West Bengal and Sikkim today. And in cricket, India A to take on Sri Lanka A in tri-series final in Dambulla this morning. And with that, we end the morning news. Have a nice day.
2: Namaskar, Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੁਨਾਗਿਰੀ INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਪਣਜੋਲ ਨੂੰ ਪਾਰ ਕਰ ਗਏ ਨੇ ਅਤੇ ਭਾਰਤ A ਅਤੇ ਸ਼੍ਰੀਲੰਕਾ ਏ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ਼੍ਰੀਲੰਕਾ ਵਿਖੇ ਖੇਡਿਆ ਜਾਏਗਾ ਹੁਣ ਖਬਰਾਂ ਵਿਸਥਾਰ ਨਾਲ ਅੱਜ ਭਾਰਤ ਅਤੇ ਦੁਨੀਆ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਵੱਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ ਵਿੱਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਅਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਬਣ ਗਿਆ ਹੈ ਉਹਨਾਂ ਕਿਹਾ ਕਿ ਯੋਗ ਸਾਰਿਆਂ ਨੂੰ ਜੋੜਦਾ ਏ
3: भारत में हिमालय से लेकर हिंद महासागर तक पूर्वोत्तर और पूरब में बंगाल से लेकर पश्चिम में सौराष्ट्र तक पूरा देश योग की ऊर्जा से चैतन्य से भरा हुआ नजर आ रहा है पूरा विश्व एक दूसरे से जुड़ा हुआ नजर आ रहा है और यही तो योग की ताकत है योग सबको जोड़ता मैं इस अवसर पर पूरे विश्व को संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूँ
2: ਪ੍ਰਧਾਨਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਸਿਰਫ ਸਰੀਰਕ ਕਸਰਤ ਨਹੀਂ ਸਗੋਂ ਭਾਵਨਾਵਾਂ ਦਾ ਪ੍ਰਗਟਾਵਾ ਏ ਅਤੇ ਕਿਸੇ ਵੀ ਉਮਰ ਸਮੂਹ ਤੱਕ ਸੀਮਿਤ ਨਹੀਂ ਏ ਉਹਨਾਂ ਕਿਹਾ ਕਿ ਸਾਡਾ ਟੀਚਾ 20 ਸਾਲ ਦੀ ਉਮਰ ਨਾਲੋਂ 40 ਸਾਲ ਦੀ ਉਮਰ ਵਿੱਚ ਵਧੇਰੇ ਲਚਕਦਾਰ ਹੋਣਾ ਚਾਹੀਦਾ ਹੈ ਅਤੇ 30 ਸਾਲ ਦੀ ਉਮਰ ਨਾਲੋਂ 50 ਸਾਲ ਦੀ ਉਮਰ ਵਿੱਚ ਵਧੇਰੇ ਊਰਜਾਵਾਨ ਹੋਣਾ ਚਾਹੀਦਾ ਹੈ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਸਾਨੂੰ ਸੰਤੁਲਿਤ ਜੀਵਨ ਜਿਉਣ ਅਤੇ ਮਾਨਸਿਕ ਸਿਹਤ ਰਾਹੀਂ ਸਰੀਰਕ ਸਿਹਤ ਦਾ ਰਸਤਾ ਲੱਭਣ ਵਿੱਚ ਮਦਦ ਕਰਦਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ
3: योग हमें जीवन को बैलेंस वे में जीने की कला सिखाता है योग हमें डूज और डोंट सिखाता है और जब हम हमारे शरीर को सही ढंग से चलाना सीख लेते हैं तो स्वास्थ्य हमारा स्वभाव बन जाता है साथियों योग केवल हमारे शारीरिक स्वास्थ्य पर ही फोकस नहीं करता योग मानसिक स्वास्थ्य से शारीरिक स्वास्थ्य का मार्ग

0: सिखाता है।
1: राष्ट्रपति द्रौपदी मुर्मू अज मध्य प्रदेश के जबलपुर विच राजपदरी अंतरराष्ट्रीय योग दिवस प्रोग्राम विच मुख मेहमान सन। ए प्रोग्राम सदर दे गैरिसन ग्राउंड विखे कराया गया सी। केंद्रीय गृह मंत्री अमित शाह ते रक्षा मंत्री राजनाथ सिंह ने अज अंतरराष्ट्रीय योग दिवस के मौके ते लोगों नूं वधाई दित्ती है। एक सोशल मीडिया पोस्ट विच श्री शाह ने कहा कि योग शरीर नूं सेहतमंद अते मन नूं शांत बनाउंदा है। रक्षा मंत्री राजनाथ सिंह ने अपने सोशल मीडिया संदेश विच कहा कि योग भारत की पुरातन ज्ञान रवायत का प्रतीक है जो मनुखता की भलाई लई राह पदरा करता है। पंजाब विच भी योग समागम कराए जा रहे ने। फरीदकोट समेत कई जिलों विच योग दिवस मनाया जा रहा है। प्रधानमंत्री नरेंद्र मोदी अज कोलकाता विच स्वदेशी तौर ते बनाए गए भारतीय समुद्री फौज के तीन समुद्री जहाजा INS दूनागिरी, INS संशोधक अते INS अग्रे नूं कमिशन करनगे। समुद्री फौज के जंगी जहाज डिजाइन ब्यूरो वालों डिजाइन किया गया ते गार्डन रीच शिप बिल्डर्स एंड इंजीनियर्स वालों बनाए गए ये जहाज हाइड्रोग्राफिक सर्वेखण अते पनडुब्बी विरोधी युद्ध नूं मजबूत करन लई ने। INS दूनागिरी एक प्रोजेक्ट 17 ए स्टिल्थ फ्रिगेट ब्रह्मोस मिजाइलों ते दरम्यानी रेंज दियां हवाई प्रणालियां नाल लैस है। INS संशोधक एक सर्वेखण जहाज है जो साहिली अते डूंगे पानी दे सर्वेखण कार्जा लई तैयार किया गया है, जदों कि INS साहिली रक्षा लई टारपीडो रॉकेट लॉन्चर अते सोनार प्रणाली नाल लैस एक पनडुब्बी भेदी जंगी जहाज है। समुद्री फौज ने कहा कि जहाजा विच 75% तो वध स्वदेशी समग्री है ते 200 तो वध सूखम छोटे ते दरम्याने उद्यमां दी हिस्सेदारी रही है जो भारत दी घरेलू जहाज निर्माण सनअत दे विकास नूं उजागर करदा है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਦੀ ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਇਸ ਪ੍ਰੀਖਿਆ ਵਿੱਚ 22,79,000 ਤੋਂ ਵੱਧ ਉਮੀਦਵਾਰ ਸ਼ਾਮਿਲ ਹੋ ਰਹੇ ਨੇ। ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਲਈ ਜਾ ਰਹੀ ਹੈ। ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮੀ 5:15 ਤੱਕ ਹੋਏਗੀ। ਇਸ ਪ੍ਰੀਖਿਆ ਵਿੱਚ ਅੰਗਰੇਜ਼ੀ ਅਤੇ 12 ਭਾਰਤੀ ਭਾਸ਼ਾਵਾਂ ਵਿੱਚ ਉੱਤਰ ਦੇਣ ਦਾ ਵਿਕਲਪ ਹੈ। ਪ੍ਰੀਖਿਆ ਤੋਂ ਪਹਿਲਾਂ ਕੱਲ੍ਹ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਇੱਕ ਮੌਕ ਡਰਿੱਲ ਕੀਤਾ। NTA ਨੇ ਕਿਹਾ ਕਿ ਉਹ ਪ੍ਰੀਖਿਆ ਦੇ ਸੁਚਾਰੂ ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਬੰਦਰਗਾਹਾਂ ਜਹਾਜ਼ਰਾਨੀ ਅਤੇ ਜਲਮਾਰਗਾਂ ਬਾਰੇ ਮੰਤਰੀ ਸਰਬਨੰਦ ਸੋਨੋਵਾਲ ਨੇ ਐਲਾਨ ਕੀਤਾ ਹੈ ਕਿ 8,60,000 ਮੀਟ੍ਰਿਕ ਟਨ ਤੋਂ ਵੱਧ ਕੱਚੇ ਤੇਲ ਨਾਲ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਬਣਜੋੜ ਨੂੰ ਪਾਰ ਕਰਕੇ ਨੇ ਅਤੇ ਦੇਸ਼ ਵਾਪਸ ਆ ਰਹੇ ਨੇ। ਇਹ ਟੈਂਕਰ ਦੇਸ਼ ਵੈਭਵ, ਦੇਸ਼ ਵਿਭੋਰ ਅਤੇ ਸਨਮਾਨ ਹੈਰਾਲਡ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਆਪਣੇ ਨਾਵਿਕਾਂ ਅਤੇ ਊਰਜਾ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਹੈ। ਅਮਰੀਕਾ ਅਤੇ ਈਰਾਨ ਦੇ ਪ੍ਰਤੀਨਿਧ ਅੱਜ ਗੱਲਬਾਤ ਲਈ ਸਵਿਟਜ਼ਰਲੈਂਡ ਪਹੁੰਚ ਰਹੇ ਨੇ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਈਰਾਨ ਨੇ ਲੈਬਨਨ ਵਿੱਚ ਇਜ਼ਰਾਈਲੀ ਹਮਲਿਆਂ ਕਾਰਨ ਹੋਰਮੁਸ ਪਣਜੋੜ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਕਰਾਅ ਬੰਦ ਨਹੀਂ ਹੁੰਦਾ ਤਾਂ ਕੋਈ ਵੀ ਪ੍ਰਗਤੀ ਪ੍ਰਾਪਤ ਕਰਨਾ ਮੁਸ਼ਕਿਲ ਹੋਏਗਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 60 ਦਿਨਾਂ ਦੇ ਅੰਦਰ ਈਰਾਨ ਨਾਲ ਅੰਤਿਮ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਜਲਮਾਰਗ 'ਤੇ ਟੋਲ ਲਾਉਣ ਦੀ ਗੱਲ ਕਹੀ ਹੈ। ਭਾਰਤ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵੱਲੋਂ ਕੀਤੀਆਂ ਗਈਆਂ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਨ੍ਹਾਂ ਕੋਲ ਕਿਸੇ ਵੀ ਹਾਲਤ ਵਿੱਚ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸ਼੍ਰੀ ਜੈਸਵਾਲ ਨੇ ਕਿਹਾ ਕਿ ਇਹ ਟਿੱਪਣੀਆਂ ਖਾਸ ਤੌਰ 'ਤੇ ਬੇਤੁਕੀਆਂ ਨੇ ਕਿਉਂਕਿ ਮਨੁੱਖੀ ਅਧਿਕਾਰਾਂ 'ਤੇ ਪਾਕਿਸਤਾਨ ਦਾ ਆਪਣਾ ਭਿਆਨਕ ਰਿਕਾਰਡ ਹੈ ਜੋ ਕਿ ਦੁਨੀਆ ਵੱਲੋਂ ਟਿੱਪਣੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਧਰਮਾਂ ਵਿੱਚ ਘੱਟ ਗਿਣਤੀਆਂ ਨੂੰ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਉਣ ਅਤੇ ਪੀੜਿਤ ਕਰਨ ਲਈ ਪਾਕਿਸਤਾਨ ਲੰਮੇ ਸਮੇਂ ਤੋਂ ਬਦਨਾਮ ਹੈ। ਸ਼੍ਰੀ ਜੈਸਵਾਲ ਨੇ ਕਿਹਾ ਕਿ ਇਸ ਹਕੀਕਤ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਦੀਆਂ ਟਿੱਪਣੀਆਂ ਨੂੰ ਸਿਰਫ਼ ਇੱਕ ਜਾਣਬੁੱਝ ਕੇ ਕੀਤੇ ਸਿਆਸੀ ਹਮਲੇ ਵਜੋਂ ਹੀ ਦੇਖਿਆ ਜਾ ਸਕਦਾ ਹੈ ਜੋ ਕਿ ਪਾਕਿਸਤਾਨ ਦੀਆਂ ਕੱਟੜਤਾ ਅਤੇ ਨਫ਼ਰਤ ਦੀਆਂ ਰਾਸ਼ਟਰੀ ਨੀਤੀਆਂ ਤੋਂ ਪ੍ਰੇਰਿਤ ਹੈ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕੱਲ੍ਹ ਬਨਿਹਾਲ ਦਾ ਦੌਰਾ ਕੀਤਾ ਅਤੇ ਆਉਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਰਾਮਬਨ ਮੁਹੰਮਦ ਅਲਿਆਸ ਖਾਨ ਨੇ ਡਿਵੀਜ਼ਨਲ ਕਮਿਸ਼ਨਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ, ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਬਾਰੇ ਜਾਣੂ ਕਰਾਇਆ। ਦੌਰੇ ਦੌਰਾਨ ਡਿਵੀਜ਼ਨਲ ਕਮਿਸ਼ਨਰ ਨੇ ਯਾਤਰਾ ਕੈਂਪ ਲੰਬਰ ਦਾ ਨਿਰੀਖਣ ਕੀਤਾ ਅਤੇ ਸ਼ਰਧਾਲੂਆਂ

0: ਰਿਹਾਇਸ਼, ਸਾਫ਼ ਸਫਾਈ, ਪੀਣ ਵਾਲੇ ਪਾਣੀ, ਬਿਜਲੀ ਸਪਲਾਈ, ਡਾਕਟਰੀ ਦੇਖਭਾਲ ਅਤੇ ਸੁਰੱਖਿਆ ਸਮੇਤ ਸਹੂਲਤਾਂ ਦਾ ਜਾਇਜ਼ਾ ਲਿਆ। ਖੇਡਾਂ ਵਿੱਚ ਭਾਰਤ ਨੇ ਚੇਨਈ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਏ। ਭਾਰਤ ਨੇ 29ਵੇਂ ਓਵਰ ਵਿੱਚ 1 ਵਿਕਟ ਦੇ ਨੁਕਸਾਨ 'ਤੇ 224 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। 5 ਵਿਕਟਾਂ ਲੈਣ ਵਾਲੇ ਪ੍ਰਸਿੱਧ ਕ੍ਰਿਸ਼ਨਾ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ। ਭਾਰਤ ਅਤੇ ਸ਼੍ਰੀਲੰਕਾ ਏ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ਼੍ਰੀਲੰਕਾ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਆਪਣੇ ਆਖਰੀ ਰਾਊਂਡ ਰੌਬਿਨ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਏ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੁਨਾਕਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਏ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਪਣਜੋੜ ਨੂੰ ਪਾਰ ਕਰਕੇ ਨੇ ਅਤੇ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ਼੍ਰੀਲੰਕਾ ਵਿਖੇ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਆ ਹੁਣ ਸੁਣਦੇ ਹਾਂ ਤਰਸੇਮ ਮਸੀਹ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਕੁਝ ਮਸੀਹੀ ਭਜਨ।

ਹੁਣੇ ਤੁਸੀਂ ਤਰਸੇਮ ਸੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਮਸੀਹੀ ਭਜਨ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ ਨਿਊਜ਼ ਹੈਡਲਾਈਨਸ, ਪੇਸ਼ ਨੇ ਮੁੱਖ ਖਬਰਾਂ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ 'ਤੇ ਰਾਸ਼ਟਰੀ ਸਮਾਰੋਹ 'ਚ ਦੇਸ਼ ਦੀ ਅਗਵਾਈ ਕੀਤੀ। ਪੰਜਾਬ ਸਮੇਤ ਦੇਸ਼ ਭਰ 'ਚ ਅੱਜ ਯੋਗ ਸਮਾਗਮਾਂ ਦਾ ਆਯੋਜਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗਰੇਨੇ ਨੂੰ ਕਮਿਸ਼ਨ ਕਰਨਗੇ। ਨੀਟ UG ਮੁੜ ਪ੍ਰੀਖਿਆ ਅੱਜ 22,79,000 ਤੋਂ ਵੱਧ ਉਮੀਦਵਾਰਾਂ ਲਈ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਹੋ ਰਹੀ ਹੈ। ਪ੍ਰੀਖਿਆ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸਰਕਾਰ ਨੇ ਜਨਤਕ ਹਿੱਤ ਵਿੱਚ 16 ਫਿਕਸਡ ਜ਼ੋਨ ਡੋਜ਼ ਕੰਬੀਨੇਸ਼ਨ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਾਈ ਹੈ। ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਸ਼ਰਧਾਲੂਆਂ ਦਾ ਪਹਿਲਾ ਜੱਥਾ ਨਾਥੂਲਾ ਦਰੇ ਰਾਹੀਂ ਚੀਨ ਪਹੁੰਚਿਆ। ਮਾਨਸਰੋਵਰ ਪਰਿਕਰਮਾ 27 ਜੂਨ ਨੂੰ ਹੋਣੀ ਹੈ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰ ਸਹਾਏ ਅਤੇ ਜਲਾਲਾਬਾਦ ਦੇ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਪੰਜਾਬ ਸਰਕਾਰ ਵੱਲੋਂ 2,437 ਅਪ੍ਰੈਂਟਿਸ ਟ੍ਰੇਨੀਜ਼ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਏਗਾ। ਅਤੇ ਭਾਰਤ ਨੇ ਚੇਨਈ ਵਿੱਚ 3 ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਹੁਣ ਸੁਣਦੇ ਹਾਂ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਪੰਡਿਤ ਰਵੀ ਸ਼ੰਕਰ ਦਾ ਸਿਤਾਰ 'ਤੇ ਵਜਾਇਆ ਰਾਗ ਆਸਾ ਭੈਰਵ ਸੁਣੋਗੇ।

0: ਹੁਣੇ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਪੰਡਿਤ ਰਵੀ ਸ਼ੰਕਰ ਦਾ ਸਿਤਾਰ 'ਤੇ ਵਜਾਇਆ ਰਾਗ ਆਸਾ ਭੈਰਵ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
1: ਇੰਗਲੈਂਡ ਦੀ ਧਰਤੀ 'ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਆ ਹੁਣ ਸੁਣਦੇ ਹਾਂ ਸਾਇੰਸ ਮੈਗਜ਼ੀਨ ਪ੍ਰੋਗਰਾਮ ਗਿਆਨ ਵਿਗਿਆਨ।
1: ਗਿਆਨ ਵਿਗਿਆਨ
2: ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਹੀ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ 21 ਜੂਨ ਦਾ ਦਿਨ ਹੈ ਔਰ ਅੱਜ ਹੈ ਯੋਗ ਦਿਵਸ। ਇਸ ਸੰਬੰਧ ਵਿੱਚ ਤੁਸੀਂ ਸੁਣੋਗੇ ਯੋਗਾਚਾਰਿਆ ਪ੍ਰਦੀਪ ਨਾਲ ਕੀਤੀ ਹੋਈ ਗੱਲਬਾਤ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਯੋਗ ਦਿਵਸ ਹੈ ਅਤੇ ਇਸ ਦਿਵਸ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਦੇਖਿਆ ਜਾਵੇ ਤਾਂ ਅੱਜ ਦੀ ਤੇਜ਼ ਰਫ਼ਤਾਰ ਭਰੀ ਜ਼ਿੰਦਗੀ ਵਿੱਚ ਤਣਾਅ, ਬੇਚੈਨੀ, ਨੀਂਦ ਦੀ ਕਮੀ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਕਈ ਜੀਵਨ ਸ਼ੈਲੀ ਨਾਲ ਜੁੜੀਆਂ ਸਮੱਸਿਆਵਾਂ ਆਮ ਹੋ ਚੁੱਕੀਆਂ ਨੇ ਅਤੇ ਅਜਿਹੇ ਸਮੇਂ ਵਿੱਚ ਯੋਗ ਸਿਰਫ ਇੱਕ ਕਸਰਤ ਨਹੀਂ ਸਗੋਂ ਸਰੀਰ, ਮਨ ਅਤੇ ਆਤਮਾ ਨੂੰ ਜੋੜਨ ਵਾਲਾ ਪੂਰਨ ਜੀਵਨ ਮਾਰਗ ਹੈ ਅਤੇ ਯੋਗ ਗੁਰੂ ਪ੍ਰਦੀਪ ਕੁਮਾਰ ਜੀ ਲੰਬੇ ਸਮੇਂ ਤੋਂ ਯੋਗ ਸਿੱਖਿਆ, ਪ੍ਰਾਣਾਯਾਮ, ਧਿਆਨ ਅਤੇ ਕੁਦਰਤੀ ਜੀਵਨ ਸ਼ੈਲੀ ਦੇ ਪ੍ਰਚਾਰ ਵਿੱਚ ਸਰਗਰਮ ਨੇ। ਗੁਰੂ ਪ੍ਰਦੀਪ ਹੁਣਾਂ ਦੀ ਰਹਿਨੁਮਾਈ ਹੇਠ ਕਈ ਲੋਕਾਂ ਨੇ ਆਪਣੀ ਸਿਹਤ ਵਿੱਚ ਹੈਰਾਨੀਜਨਕ ਸੁਧਾਰ ਮਹਿਸੂਸ ਕੀਤਾ ਹੈ ਅਤੇ ਇਸ ਵਿਸ਼ੇਸ਼ ਗੱਲਬਾਤ ਦੌਰਾਨ ਅਸੀਂ ਜਾਣਾਂਗੇ ਕਿ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਕਿਵੇਂ ਸ਼ਾਮਿਲ ਕੀਤਾ ਜਾ ਸਕਦਾ ਹੈ, ਕਿਹੜੇ ਆਸਣ ਅਤੇ ਪ੍ਰਾਣਾਯਾਮ ਆਮ ਲੋਕਾਂ ਲਈ ਸਭ ਤੋਂ ਲਾਭਕਾਰੀ ਨੇ ਅਤੇ ਤਣਾਅ ਮੁਕਤ ਜੀਵਨ ਲਈ ਯੋਗ ਕਿੰਨਾ ਪ੍ਰਭਾਵਸ਼ਾਲੀ ਸਾਧਨ ਹੈ ਅਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਯੋਗ ਦੇ ਕੀ ਵਿਸ਼ੇਸ਼ ਲਾਭ ਨੇ ਅਤੇ ਯੋਗ ਗੁਰੂ ਨਾਲ ਗੱਲਬਾਤ ਕੀਤੀ ਹੈ ਰਿਚਾ ਉੱਪਲ ਨੇ ਅਤੇ ਆਓ ਫਿਰ ਸੁਣਦੇ ਹਾਂ ਇਹ ਗੱਲਬਾਤ ਯੋਗ ਦਿਵਸ ਤੇ ਖਾਸ।
3: ਨਹੀਂ ਹੁੰਦੀ ਉਹਨਾਂ ਨੂੰ ਸ਼ਾਇਦ ਕੋਈ ਬਿਮਾਰੀ ਰੋਜ਼ਾਨਾ ਯੋਗ ਕਰਨ ਦੀ ਜਿਹੜੇ ਕਰਦੇ ਨੇ ਸਮਝਦਾਰੀ। ਵੈਸੇ ਸਿਆਣਪ ਤਾਂ ਇਹਦੇ ਵਿੱਚ ਹੀ ਹੈ ਕਿ ਜੀਵਨ ਦੀ ਭੱਜ ਦੌੜ 'ਚ ਥੋੜ੍ਹਾ ਸਮਾਂ ਅਸੀਂ ਆਪਣੇ ਲਈ ਜ਼ਰੂਰ ਕੱਢੀਏ, ਕੁਝ ਪਲ ਆਪਣੇ ਨਾ ਕਰੀਏ ਅਤੇ ਉਹਨਾਂ ਪਲਾਂ 'ਚ ਹੋਰ ਕੁਝ ਕਰੀਏ ਜਾਂ ਨਾ ਕਰੀਏ, ਪਰ ਯੋਗਾ ਜ਼ਰੂਰ ਕਰੀਏ। ਸੁਣਨ ਵਾਲੇ ਸਭੀ ਦੋਸਤਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ। ਜਿੱਥੇ ਜਿਮ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਉੱਥੇ ਯੋਗਾ ਸਰੀਰ ਦੇ ਨਾਲ ਨਾਲ ਮਨ ਨੂੰ ਵੀ ਸਿਹਤਮੰਦ ਬਣਾਉਂਦਾ ਹੈ। ਕਈ ਯੋਗ ਗੁਰੂਆਂ ਨੇ ਵੀ ਯੋਗ ਨੂੰ ਮਨੁੱਖ ਦੇ ਮਨ 'ਚ ਉੱਠਣ ਵਾਲੀਆਂ ਨਕਾਰਾਤਮਕ ਸੋਚਾਂ ਅਤੇ ਭਾਵਨਾਵਾਂ ਨੂੰ ਕਾਬੂ ਕਰਨ ਦਾ ਸਾਧਨ ਦੱਸਿਆ। ਹੋਰ ਕੀ ਫਾਇਦੇ ਨੇ ਯੋਗ ਦੇ, ਕਿਵੇਂ ਸ਼ੁਰੂਆਤ ਕਰੀਏ ਅਤੇ ਜਿਨ੍ਹਾਂ ਵੱਲੋਂ ਸ਼ੁਰੂਆਤ ਕਰ ਲਿੱਤੀ ਗਈ ਹੈ ਉਹ ਕਿਵੇਂ ਅੱਗੇ ਵਧੀਏ, ਜਾਣਕਾਰੀ ਦੇਣ ਲਈ ਸਾਡੇ ਨਾਲ ਅੱਜ ਇਸ ਖਾਸ ਪ੍ਰੋਗਰਾਮ 'ਚ ਜੁੜ ਗਏ ਨੇ ਜੀ ਇੱਕ ਖਾਸ ਮਹਿਮਾਨ, ਜੋ ਕਿ ਪਿਛਲੇ 25 ਵਰ੍ਹਿਆਂ ਤੋਂ ਯੋਗ ਦੇ ਇਸ ਸਫ਼ਰ ਨਾਲ ਜੁੜੇ ਹੋਏ ਨੇ, ਯੋਗਾ ਐਕਸਪਰਟ ਯੋਗੀ ਕੁਮਾਰ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ 'ਚ।
4: ਥੈਂਕ ਯੂ। ਸਾਰੇ ਸੁਣਨ ਵਾਲੋ ਦੋਸਤਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਪ੍ਰਣਾਮ, ਨਮਸਕਾਰ, ਆਦਾਬ
3: ਜੀ। ਸੋ ਯੋਗਾ ਤੁਹਾਡੇ ਨਾਲ ਜੁੜਿਆ ਕਿ ਤੁਸੀਂ ਯੋਗਾ ਦੇ ਨਾਲ ਜੁੜੇ, ਮਤਲਬ ਕਿਵੇਂ ਅਤੇ ਕਦੋਂ ਸ਼ੁਰੂਆਤ ਹੋਈ ਯੋਗਾ ਨੂੰ ਲੈ ਕੇ ਅਤੇ ਤੁਹਾਡੀ ਪਹਿਲੀ ਅਨੁਭੂਤੀ ਕੀ ਸੀ?
4: ਵੈਸੇ ਤਾਂ ਜੇ ਮੈਂ ਸਹੀ ਤੁਹਾਨੂੰ ਦੱਸਾਂ, ਕਿਉਂਕਿ ਜਦੋਂ ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਸੀਗਾ ਤਾਂ ਮੇਰੇ ਫਾਦਰ ਸਾਹਿਬ ਮੈਨੂੰ ਲਿਜਾਂਦੇ ਸੀਗੇ ਯੋਗਾਸ਼ਰਮ 'ਚ, ਔਰ ਮੇਰੇ ਗੁਰੂ ਜਿਨ੍ਹਾਂ 'ਤੇ ਮੈਂ ਸਿੱਖਿਆ ਯੋਗ, ਸਵਾਮੀ ਦਿਵਿਆਦਿਆਲ ਜੀ ਮਹਾਰਾਜ। ਤਾਂ ਜਦੋਂ ਮੈਂ ਗਿਆ ਤਾਂ ਮੈਨੂੰ ਲੱਗਿਆ ਕਿ ਪਤਾ ਨਹੀਂ ਕਿਤੇ ਮੈਂ ਫਸ ਤਾਂ ਨਹੀਂ ਗਿਆ ਇੱਥੇ, ਕਿਉਂਕਿ ਬੱਚੇ ਨੂੰ ਜੇ ਤੁਸੀਂ ਆਰਾਮ ਨਾਲ ਬਹਿ ਕੇ ਸਾਹ ਉੱਪਰ ਥੱਲੇ ਕਰਾਓ

0: ਤਾਂ ਉਹ ਤਾਂ ਇਹੀ ਸੋਚੇਗਾ ਤੂੰ ਕੈਦ ਹੋ ਗਿਆ ਹੋਣਾ ਨਾ।
1: ਜੀ
0: ਪਰ ਮੈਨੂੰ ਥੋੜ੍ਹਾ ਜਿਹਾ ਦੇਰ ਬਾਅਦ ਇਹ ਮਹਿਸੂਸ ਹੋਇਆ ਕਿ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਰਿਲੈਕਸ ਅਤੇ ਜਿੱਦਾਂ ਕਹਿੰਦੇ ਨਾ ਸੁਰੱਖਿਅਤ,
1: ਜੀ
0: ਜੋ ਸਾਡੇ ਗੁਰੂ ਜੀ ਸੀਗੇ ਤਾਂ ਉਹਨਾਂ ਨੇ ਮਤਲਬ ਇੱਦਾਂ ਸਿਖਾਇਆ ਕਿ ਮੈਨੂੰ ਆਪਣਾ ਬਣਾ ਲਿਆ ਉਹਨਾਂ ਨੇ, ਤਾਂ ਮੈਨੂੰ ਲੱਗਿਆ ਕਿ ਮੈਂ ਇਸੇ ਵਾਸਤੇ ਹੀ ਸੀਗਾ। ਤਾਂ
1: ਤੇ
0: ਯੋਗ ਨੇ ਮੈਨੂੰ ਆਪਣੇ ਆਪ ਚੁਣ ਵੀ ਲਿਆ, ਅਤੇ ਮੈਂ ਹੋ ਸਕਦਾ ਕਹਿੰਦੇ ਆ ਕਿ ਪੁਰਾਣੇ ਜਨਮਾਂ ਤੋਂ ਚੱਲਦੀ ਆ ਰਹੀ ਰੀਤ ਹੈ ਇਹ, ਆਪਾਂ ਕਿਤੇ ਉਹ ਛੱਡ ਕੇ ਆਉਂਦੇ ਹਾਂ ਤਾਂ ਹੀ ਅੱਗੇ ਆਪਾਂ ਸ਼ੁਰੂਆਤ ਕਰਦੇ ਹਾਂ।
1: ਤੇ ਤੁਸੀਂ ਨਹੀਂ ਚੁਣਿਆ ਯੋਗ ਨੂੰ, ਹੈ ਨਾ? ਯੋਗ ਨੇ ਤੁਹਾਨੂੰ
0: ਹਾਂ ਇਹੀ
1: ਚੁਣਿਆ
0: ਕਹਿ
1: ਜੀ।
0: ਸਕਦੇ ਹੋ ਆਪ।
1: ਸੋ ਬਹੁਤ ਲੋਕਾਂ ਨੂੰ ਯੋਗਾ ਨੂੰ ਸਿਰਫ ਦੇਖੋ ਸਮਝਦੇ ਨੇ ਕਿ ਇਹ ਸਿਰਫ ਆਸਣ ਹੈ, ਆਸਣ ਨਾਲ ਹੀ ਇਸ ਨੂੰ ਅਸੀਂ ਸਿਰਫ ਇੱਥੇ ਹੀ ਸੋਚਦੇ ਹਾਂ। ਸੋ ਤੁਹਾਡੇ ਹਿਸਾਬ ਨਾਲ ਯੋਗਾ ਦੀ ਅਸਲ ਪਰਿਭਾਸ਼ਾ ਕੀ ਹੈ?
0: ਐਕਚੁਅਲ ਯੋਗ ਆਪਾਂ ਨੂੰ ਆਪਣੇ ਨਾਲ ਮਿਲਾਉਣ ਦਾ ਰਾਸਤਾ ਹੈ। ਜਿਹੜਾ ਇਹ ਯੋਗ ਹੈ ਇਹ ਆਪਣੇ ਨਾਲ ਆਪਣੀ ਕਹਾਣੀ ਦੇ ਨਾਲ ਜੋੜਨੇ ਦਾ ਸਾਧਨ ਹੈ।
1: ਤੇ ਤੁਸੀਂ ਵੀ ਪਿਛਲੇ 25 ਸਾਲਾਂ ਤੋਂ ਜੁੜੇ ਹੋਏ ਹੋ,
0: ਜੀ ਜੀ ਜੀ
1: ਤੇ ਕਾਫੀ ਆਈ ਥਿੰਕ ਬਦਲਾਅ ਆਇਆ ਹੋਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ।
0: ਹਾਂ, ਸ਼ੁਰੂ ਤੋਂ ਲੈ ਕੇ ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤਾਂ ਮੈਂ ਜਦੋਂ ਰੀਕੈਪਚੁਲੇਟ ਕਰਦਾ ਤਾਂ ਮੈਨੂੰ ਲੱਗਦਾ ਹੈ ਕਿ ਹਾਂ ਮਤਲਬ ਆਪਾਂ ਕੀ ਸੀਗੇ ਤਾਂ ਕੀ ਬਣ ਗਏ।
1: ਜੀ ਤੇ ਸ਼ੁਰੂਆਤ ਦੀ ਹੁਣ ਗੱਲ ਚੱਲ ਰਹੀ ਹੈ, ਸੋ ਜਿਨ੍ਹਾਂ ਲੋਕਾਂ ਨੇ ਦੇਖੋ ਸ਼ੁਰੂ ਕਰਨਾ ਹੈ ਹੁਣ, ਹੈ ਨਾ, ਕਦੇ ਨਹੀਂ ਸੋਚਿਆ, ਹੁਣ ਜੁੜਨਾ ਚਾਹ ਰਹੇ ਹੈ
0: ਜੀ ਜੀ
1: ਯੋਗਾ ਦੇ ਇਸ ਫੀਲਡ ਨਾਲ ਕਹਿ ਲਵਾਂ, ਯੋਗਾ ਨਾਲ ਕਹਿ ਲਵਾਂ, ਤੋ ਨਵੇਂ ਸ਼ੁਰੂ ਕਰਨ ਵਾਲੇ ਕੋਈ ਵੀ ਕਿਸੇ ਵੀ ਸ਼ਖਸ ਲਈ ਉਹ ਕਿਹੜੇ 3 ਆਸਣ ਸਭ ਤੋਂ ਜ਼ਿਆਦਾ ਜ਼ਰੂਰੀ ਨੇ?
0: ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਬੰਦੇ ਨੂੰ ਨਾ ਅੱਜ ਨੀਂਦ ਦੀ ਬਹੁਤ ਸਖਤ ਜ਼ਰੂਰਤ ਹੈ। ਜੇ ਤੁਸੀਂ ਸ਼ਵ ਆਸਣ ਸਿੱਖ ਲਓਗੇ ਤਾਂ ਮੈਂ ਕਹਿੰਦਾ ਤੁਹਾਨੂੰ ਹੋਰ ਕੁਝ ਸਿੱਖਣੇ ਦੀ ਜ਼ਰੂਰਤ ਹੀ ਨਹੀਂ ਹੈ।
1: ਜੀ
0: ਪਰ ਸ਼ਵ ਆਸਣ ਅਤੇ ਤਾੜ ਆਸਣ ਅਤੇ ਵਜਰ ਆਸਣ
1: ਤੇ
0: ਇਹ
1: ਤੁਹਾਨੂੰ
0: ਬੈਸਟ
1: ਨਹੀਂ
0: ਹੈ।
1: ਲੱਗਦਾ ਯੋਗੀ ਕੁਮਾਰ ਜੀ ਕਿ ਇਹ ਜਿੰਨੇ ਵੀ ਆਸਣ ਨੇ ਇਹ ਕਿਸੇ ਯੋਗਾ ਐਕਸਪਰਟ ਦੀ ਦੇਖ ਰੇਖ 'ਚ ਸਾਨੂੰ ਸ਼ੁਰੂ ਕਰਨੇ ਚਾਹੀਦੇ ਆ ਬਕਾਇਦਾ, ਕਿ ਮਤਲਬ ਅਸੀਂ ਉਹਨੂੰ ਸੋਸ਼ਲ ਮੀਡੀਆ 'ਤੇ ਦੇਖ ਰਹੇ ਹਾਂ, ਵੀਡੀਓਜ਼ 'ਚ ਉਹਨੂੰ ਫੋਲੋ ਕਰ ਰਹੇ ਹਾਂ, ਅਤੇ ਕੋਈ ਕਿਸੇ ਦੀ ਸਲਾਹ ਲੈ ਕੇ ਸ਼ੁਰੂ ਕਰਨੇ ਚਾਹੀਦੇ ਆ?
0: ਰਿਚਾ ਜੀ ਤੁਸੀਂ ਇਹ 100% ਗੱਲ ਬਿਲਕੁਲ ਸਹੀ ਕੀਤੀ ਹੈ। ਬਿਨਾਂ ਗੁਰੂ ਦੇ ਆਮਣੇ ਸਾਹਮਣੇ ਹੋ ਕੇ ਸਿੱਖਣੇ ਦਾ ਕੋਈ ਫਾਇਦਾ ਨਹੀਂ ਹੈ ਜੇ ਆਮਣੇ ਸਾਹਮਣੇ ਨਹੀਂ ਹੈ। ਯੋਗਾ ਇਜ਼ ਵੈਰੀ ਪ੍ਰੈਕਟੀਕਲ। ਜੇ ਆਪਾਂ ਗੁਰੂ ਦੇ ਸਾਨਿਧਿਆ 'ਚ ਸਿੱਖਾਂਗੇ, ਉਹਦੇ ਸਾਹਮਣੇ ਬਹਿ ਕੇ ਸਿੱਖਾਂਗੇ ਤਾਂ ਉਹਨੇ ਤਾਂ ਜਿੱਥੇ ਡੰਡੀ ਮਾਰਨੀ ਹੋਣੀ ਉੱਥੇ ਡੰਡੀ ਵੀ ਲਾਊਗਾ, ਜਿੱਥੇ ਡਾਂਟ ਮਾਰਨੀ ਹੋਣੀ ਡਾਂਟ ਵੀ ਲਾਊਗਾ, ਕਰੈਕਸ਼ਨ ਕਰਨੀ ਹੋਣੀ ਕਰੈਕਸ਼ਨ ਵੀ ਕਰੂੰਗਾ। ਤਾਂ ਆਪਣੇ ਆਪ ਜੇ ਯੂਟਿਊਬ ਤਾਂ ਆਪਾਂ ਨੂੰ ਨਹੀਂ ਦੇਖ ਰਿਹਾ ਨਾ, ਗੂਗਲ ਤਾਂ ਆਪਾਂ ਨੂੰ ਨਹੀਂ ਦੇਖ ਰਿਹਾ, ਤਾਂ ਉਹ ਸਿੱਖਣੇ ਦਾ ਤਰੀਕਾ ਗਲਤ ਹੈ। ਸਿਰਫ ਗਿਆਨ ਤਾਂ ਲੈ ਸਕਦੇ ਹਾਂ ਆਪਾਂ ਉਦੋਂ ਵੱਲ, ਪਰ ਸਿੱਖ ਨਹੀਂ ਸਕਦੇ, ਉਹਨੂੰ ਜੀਵਨ 'ਚ
1: ਜੀ
0: ਉਤਾਰ ਨਹੀਂ ਸਕਦੇ ਆਪਾਂ।
1: ਬਿਲਕੁਲ, ਔਰ ਸ਼ੁਰੂਆਤ ਕਰ ਲਿੱਤੀ ਗਈ ਹੈ, ਤਾਂ ਜੇਕਰ ਕਿਸੇ ਨੇ ਦੇਖੋ ਹੁਣ ਆਸਣ ਦੇ ਨਾਲ ਸ਼ੁਰੂਆਤ ਕਰ ਲਈਏ, ਕਈ ਲੋਕ ਪ੍ਰਾਣਾਯਾਮ ਦੇ ਨਾਲ ਵੀ ਆਪਣੀ ਜਿਹੜੀ ਇਹ ਸਫ਼ਰ ਜਿਹੜਾ ਸ਼ੁਰੂ ਕਰਦੇ ਨੇ, ਸੋ ਮੈਂ ਹੁਣ ਪੁੱਛਣਾ ਚਾਹਾਂਗੀ ਪ੍ਰਾਣਾਯਾਮ ਅਤੇ ਆਸਣ ਦੇ ਵਿੱਚ ਕੀ ਫ਼ਰਕ ਹੈ, ਔਰ ਕਿਹੜਾ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਹੈ ਸਾਨੂੰ?
0: ਮਹਾਰਸ਼ੀ ਪਤੰਜਲੀ ਜੀ ਨੇ ਜਿਹੜਾ ਅਸ਼ਟਾਂਗ ਯੋਗ ਦਿਆ ਉਹ ਸਭ ਤੋਂ ਸਪੈਸੀਫਿਕ ਅਤੇ ਆਪਾਂ ਆਮ ਇਨਸਾਨ ਵਾਸਤੇ ਦਿਆ ਉਹ। ਇੱਦਾਂ ਹੀ ਮਹਾਰਸ਼ੀ ਪਤੰਜਲੀ ਜਿਹੜੇ ਯੋਗ ਦੇ ਫਾਦਰ ਹੋਏ ਨੇ ਉਹਨਾਂ ਨੇ ਬੜੀ ਈਜ਼ੀ ਕਰਕੇ ਦਿਆ, ਯਮ ਨਿਯਮ ਆਸਨ ਪ੍ਰਾਣਾਯਾਮ ਪ੍ਰਤਿਆਹਾਰ ਧਾਰਣਾ ਧਿਆਨ ਸਮਾਧੀ,
1: ਜੀ
0: ਇਹ 8 ਅੰਗ ਦਿੱਤੇ ਆ। ਇਹਨੂੰ ਪੂਰਾ ਸਿੰਕ ਦੇ ਨਾਲ ਅਗਰ ਆਪਾਂ ਸਿੱਖਾਂਗੇ ਤੇ ਤਾਂ ਆਪਣਾ ਜੀਵਨ ਹੋ ਜਾਊਗਾ ਸਫਲ।
1: ਜੀ
0: ਆਪਾਂ ਪਹਿਲੇ ਆਸਨ ਨੂੰ ਸਿੱਖਣਾ ਚਾਹੀਦਾ ਹੈ।
1: ਅਸਲ ਸਭ ਤੋਂ ਪਹਿਲਾਂ ਮਤਲਬ ਆਸਨ ਤੋਂ ਸ਼ੁਰੂਆਤ
0: ਹਾਂ,
1: ਕਰਨੀ
0: ਪਹਿਲੇ
1: ਚਾਹੀਦੀ
0: ਸਥਿਰਤਾ ਆਣੀ ਚਾਹੀਦੀ ਹੈ,
1: ਜੀ
0: ਤੁਹਾਡੇ ਸਰੀਰ 'ਚ ਫਲੈਕਸੀਬਿਲਿਟੀ ਆਣੀ ਚਾਹੀਦੀ ਹੈ, ਤਾਂ ਹੀ ਤਾਂ ਤੁਸੀਂ ਆਪਣੇ ਪ੍ਰਾਣਾ ਨੂੰ ਕੰਟਰੋਲ ਕਰ ਸਕਦੇ ਹੋ ਨਾ। ਕਿਉਂਕਿ ਦੇਖੋ ਸ਼ਾਸਤਰ ਵੀ ਕਹਿੰਦੇ ਆ ਕਿ ਯਸਤਰ ਮਨੋਲੀਅਤੇ ਤਸਤਰ ਪ੍ਰਣੋਲੀਅਤੇ, ਤਸਤਰ ਪ੍ਰਣੋਲੀਅਤੇ ਯਸਤਰ ਮਨੋਲੀਅਤੇ,
1: ਜੀ
0: ਕਿ ਜਿੱਥੇ ਆਪਣਾ ਮਨ ਚੱਲਦਾ ਹੈ ਉੱਥੇ ਆਪਣੇ ਸਾਹ ਚੱਲਦੇ ਆ, ਜਿੱਥੇ ਆਪਣੇ ਸਾਹ ਚੱਲਦੇ ਆ ਉੱਥੇ ਹੀ ਆਪਣਾ ਮਨ ਚੱਲਣਾ ਸ਼ੁਰੂ ਹੋ ਜਾਂਦਾ ਹੈ। ਤਾਂ ਮਨ ਕਿੱਥੇ ਰਹਿੰਦਾ ਹੈ? ਆਪਣੇ ਸਰੀਰ 'ਚ ਰਹਿੰਦਾ ਹੈ। ਜੇ ਸਰੀਰ ਆਪਣਾ ਸਹੀ ਨਹੀਂ ਹੋਊਗਾ ਤਾਂ ਫਿਰ ਆਪਣਾ ਮਨ ਕਿੱਥੇ ਸਹੀ ਹੋਊਗਾ? ਜੇ ਮਨ ਸਹੀ ਨਹੀਂ ਹੋਣਗਾ ਤਾਂ ਫਿਰ ਪ੍ਰਾਣ ਕਿੱਥੇ ਆਪਾਂ ਕੰਟਰੋਲ ਕਰਨਗੇ?
1: ਜੀ ਬਿਲਕੁਲ ਠੀਕ ਆ ਤੁਸੀਂ। ਹੁਣ ਮੈਂ ਥੋੜ੍ਹੇ ਜਿਹੇ ਆਸਣ ਵੱਲ ਵਧਣਾ ਚਾਹੂੰਗੀ, ਕਿਉਂਕਿ ਦੇਖੋ ਅੱਜ ਕੱਲ੍ਹ ਦਾ ਸਮਾਂ ਇਸ ਤਰ੍ਹਾਂ ਹੈ ਕਿ ਹਰ ਇੱਕ ਨੂੰ ਦਫ਼ਤਰ 'ਚ ਬਹਿ ਕੇ ਹੀ ਕੰਮ ਹੈ, ਕੋਈ ਖੜਾ ਹੋ ਕੇ ਕੰਮ ਨਹੀਂ ਕਰ ਰਿਹਾ, ਠੀਕ ਹੈ, ਕਿਉਂਕਿ ਆਪਣੀ ਰੂਟੀਨ ਇਸ ਤਰ੍ਹਾਂ ਦੀ ਬਣ ਗਈ ਹੈ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਦਫ਼ਤਰ 'ਚ ਬੈਠ ਕੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਲਈ, ਮਤਲਬ ਕਿਉਂਕਿ ਦੇਖੋ ਗਰਦਨ 'ਚ ਵੀ ਉਹਨਾਂ ਦੇ ਬਹੁਤ ਦਰਦ ਹੁੰਦਾ, ਪਿੱਠ ਵੀ ਬਹੁਤ ਦੁਖਦੀ ਹੈ, ਤਾਂ ਉਹਨਾਂ ਲਈ ਕਿਵੇਂ ਉਹ ਯੋਗ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਕਰ ਸਕਦੇ ਨੇ, ਜਾਂ ਕਿਹੜੇ ਆਸਣ ਦੇ ਨਾਲ ਉਹ ਸ਼ੁਰੂਆਤ ਕਰ ਸਕਦੇ ਨੇ?
0: ਵੈਸੇ ਤਾਂ ਬਹੁਤ ਈਜ਼ੀ ਪ੍ਰਕਿਰਿਆ ਹੈ ਇਹ। ਕੋਈ ਵੀ ਆਮ ਤੇ ਆਮ ਵਿਅਕਤੀ ਤੇ ਕੋਈ ਵੀ ਕਿੰਨਾ ਵੀ ਬੜਾ ਅਫਸਰ ਹੋਵੇ, ਆਫਿਸ 'ਚ ਬਹਿੰਦਾ ਹੋਵੇ, ਜ਼ਿਆਦਾ ਬਹਿਣਾ ਪੈਂਦਾ, ਅੱਜ ਕੱਲ੍ਹ ਤਾਂ ਸਾਰੀ ਸੀਟਿੰਗ ਹੀ ਰਹਿ ਗਈ ਹੈ ਨਾ,
1: ਜੀ,
0: ਤਾਂ ਉਸ 'ਚ ਆਪਾਂ ਨੂੰ ਸਭ ਤੋਂ ਪਹਿਲਾਂ ਗਰਦਨ ਅਤੇ ਆਪਣੇ ਜਿਹੜੇ ਕੰਧੇ ਆ ਸ਼ੋਲਡਰ, ਇਹਨਾਂ ਦੇ ਵਾਸਤੇ ਐਕਟੀਵਿਟੀ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਸਭ ਤੋਂ ਜ਼ਿਆਦਾ ਸਫ਼ਰ ਇਹੀ ਏਰੀਆ ਆਪਣਾ ਕਰਦਾ ਹੈ। ਔਰ ਜੇ ਆਪਣਾ ਮਾਈਂਡ ਆਪਾਂ ਨੂੰ ਰਿਲੈਕਸ ਕਰਨਾ ਹੈ ਤਾਂ ਆਪਣੀ ਅੱਖਾਂ, ਜਿਹੜੀਆਂ ਆਪਣੀਆਂ ਅੱਖਾਂ ਹੈ ਉਹਨਾਂ ਦੀ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ।

0: ਹੈ। ਤੇ ਯੋਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਆਪਣੀ ਅੱਖਾਂ ਦੀ ਉੱਪਰ ਤੇ ਨੀਚੇ ਕਰਨ ਦੀ, ਰਾਈਟ ਲੈਫਟ ਕਰਨ ਦੀ, ਉਹਨੂੰ ਚਾਰੋਂ ਵੱਲ ਘੁਮਾਉਣ ਦੀ ਜਿਹੜੀ ਐਕਸਰਸਾਈਜ਼ ਹੈ, ਜਿਹਨਾਂ ਨੂੰ ਆਪਾਂ ਕਹਿੰਦੇ ਸੂਕਸ਼ਮ ਵਿਆਮ,
1: ਜੀ,
0: ਇਹ ਸੂਕਸ਼ਮ ਵਿਆਮ ਜੇ ਆਪਾਂ ਕਰਨ ਤਾਂ ਆਪਾਂ ਨੂੰ ਕਦੇ ਵੀ ਮਨ ਦੀ ਬਿਮਾਰੀ ਨਹੀਂ ਆਉਣਗੀ।
1: ਅੱਛਾ,
0: ਮਤਲਬ ਇਹ ਜਿਹੜੇ ਨੈਣ, ਇਹ ਜਿਹੜੇ ਅੱਖਾਂ ਨੇ ਨਾ, ਇਹੀ ਸਟ੍ਰੈੱਸ ਕ੍ਰੀਏਟ ਕਰਦੀਆਂ, ਇਹੀ ਸਟ੍ਰੈੱਸ ਰਿਲੀਵ ਕਰਦੀਆਂ। ਜਿੰਨਾ ਆਪਾਂ ਅੰਤਰਮੁਖੀ ਹੋਣਗੇ, ਜਿੰਨਾ ਆਪਾਂ ਇਹਨਾਂ ਨੂੰ ਰਿਲੈਕਸ ਕਰਨਗੇ, ਉਨਾ ਆਪਣਾ ਸਟ੍ਰੈੱਸ ਘੱਟ ਜਾਊਗਾ।
1: ਅਤੇ ਸਟ੍ਰੈੱਸ ਤਾਂ ਘੱਟ ਜੂਗਾ, ਜਿਹੜੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਦਾ ਭਾਰ ਵੱਧ ਜਾਂਦਾ ਹੈ ਬੈਠੇ ਬੈਠੇ।
0: ਹਾਂ, ਬੈਠੇ ਬਿਲਕੁਲ
1: ਤਾਂ
0: ਠੀਕ ਹੈ।
1: ਯੋਗ ਨਾਲ ਕੀ ਭਾਰ ਵੀ ਘਟਾਇਆ ਜਾ ਸਕਦਾ ਹੈ।
0: ਡੈਫੀਨੇਟਲੀ, ਬੜੇ ਸਾਰੇ ਲੋਕ ਨਾ ਇਹ ਵੀ ਮਿਥ 'ਚ ਰਹਿ ਰਹੇ ਹੈ ਕਿ ਨਹੀਂ ਨਹੀਂ ਯੋਗਾ ਤਾਂ ਬਸ ਥੋੜ੍ਹਾ ਬਹੁਤ ਮਾੜਾ ਮੋਟਾ ਕੰਮ ਕਰਨ ਦਾ ਹੀ ਐਕਸਰਸਾਈਜ਼ ਹੈ, ਇਹ ਕੋਈ ਇੰਟੈਂਸ ਵਰਕਆਊਟ ਨਹੀਂ ਹੈ। ਇੱਦਾਂ ਦੀ ਕੋਈ ਗੱਲ ਨਹੀਂ ਹੈ। ਮਤਲਬ ਯੋਗ ਦਾ ਹਰ ਬੰਦੇ ਦੇ ਵਾਸਤੇ, ਹਰ ਤਰ੍ਹਾਂ ਦੀ ਪ੍ਰੋਬਲਮ ਦੇ ਵਾਸਤੇ, ਸਪੈਸ਼ਲੀ ਵੇਟ ਮੈਨੇਜਮੈਂਟ, ਐਕਚੁਅਲ ਦਿਸ ਇਜ਼ ਡਿਸਿਪਲਿਨ। ਜਦੋਂ ਤੁਸੀਂ ਡਿਸਿਪਲਿਨ 'ਚ ਆ ਜਾਓਗੇ, ਡਿਸਿਪਲਿਨ ਕੀ ਹੈ, ਤੁਸੀਂ ਕੰਮ ਖਾਓ, ਕੰਮ ਬੋਲੋ, ਕੰਮ ਦੇਖੋ, ਕੰਮ ਕਰੋ, ਸਾਰੀ ਚੀਜ਼ਾਂ 'ਤੇ ਮਤਲਬ ਬੈਲੈਂਸਡ ਹੋਣਾ।
1: ਤੁਸੀਂ ਠੀਕ ਹੈ। ਔਰ ਸਕੂਲ ਕਾਲਜ ਦੇ ਬੱਚਿਆਂ ਦੀ ਤੁਸੀਂ ਗੱਲ ਕੀਤੀ, ਅਤੇ ਬੱਚਿਆਂ ਨੂੰ ਵੀ ਛੋਟੀ ਉਮਰ ਦੇ ਵਿੱਚ ਯੋਗਾ ਸਿਖਾਉਣ ਦੇ ਤੁਹਾਨੂੰ ਲਾਭ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
0: ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਅੱਜ ਜਿਹੜੇ ਬੱਚੇ ਨੇ ਉਹੀ ਆਪਣੀ ਡਾਇਰੈਕਸ਼ਨ ਤੋਂ ਭਟਕ ਰਹੇ ਹਾਂ
1: ਜੀ।
0: ਅੱਜ ਬੱਚੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪਹਿਲਾਂ ਤਾਂ ਸਾਰੀਆਂ ਕਮੀਆਂ ਹੁੰਦੀ ਸੀਗੀ, ਸਟਰਗਲ ਜ਼ਿਆਦਾ ਸੀਗਾ ਪਹਿਲਾਂ ਨਾ, ਸਫ਼ਰ ਜ਼ਿਆਦਾ ਹੁੰਦਾ ਸੀਗਾ। ਹੁਣ ਤਾਂ ਸਾਰੀ ਚੀਜ਼ਾਂ ਆਪ ਗੂਗਲ 'ਤੇ ਇੱਕ ਆਰਡਰ ਕਰੋ ਅਤੇ ਉਹ ਤੁਹਾਨੂੰ ਸਾਹਮਣੇ ਆ ਜਾਂਦੀ ਘਰ 'ਚ, ਤਾਂ ਅੱਜ ਤਾਂ ਕੋਈ ਪ੍ਰੋਬਲਮ ਹੀ ਨਹੀਂ ਨਾ। ਤਾਂ ਬਟ ਇੱਕ ਹੀ ਪ੍ਰੋਬਲਮ ਹੈ ਕਿ ਅੱਜ ਬੱਚੇ ਨੂੰ ਡਾਇਰੈਕਸ਼ਨ ਨਹੀਂ ਦੀ ਜਾ ਰਹੀ ਕਿ ਇਹ ਸਰੀਰ, ਇਹ ਮਨ, ਇਹ ਤੁਹਾਡੀ ਜਿਹੜੀ ਬੁੱਧੀ ਹੈ, ਇਹਨੂੰ ਕਾਬੂ 'ਚ ਰੱਖਣਾ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਜਿਹੜੀ ਆਤਮਾ ਹੈ, ਇਹ ਪਰਮਾਤਮਾ ਦੀ ਹੀ ਇੱਕ ਰੂਪ ਹੈ, ਇਹੀ ਤੁਹਾਡਾ ਜੀਵਨ ਸਵਾਰੇਗੀ। ਇਸ ਲਈ ਯੋਗ ਬੱਚਿਆਂ ਨੂੰ ਡਾਇਰੈਕਸ਼ਨ ਦਿੰਦਾ ਹੈ, ਡਿਸਿਪਲਿਨ ਦਿੰਦਾ ਹੈ, ਡੈਡੀਕੇਸ਼ਨ ਦਿੰਦਾ ਹੈ, ਡਿਵੋਸ਼ਨ ਦਿੰਦਾ ਹੈ, ਇਹੀ ਤਾਂ ਜ਼ਰੂਰੀ ਹੈ। ਔਰ ਤਾਂ ਸਾਰੀਆਂ ਗੱਲਾਂ ਆਪਣੇ ਆਪ ਹੋ ਜਾਣੀਆਂ
1: ਜੀ। ਔਰ ਬੱਚੇ ਯਾਦ ਆਏ, ਅਤੇ ਮੈਨੂੰ ਬੱਚਿਆਂ ਨਾਲ ਮਾਵਾਂ ਵੀ ਯਾਦ ਆ ਗਈਆਂ ਨੇ, ਅਤੇ ਗਰਭਵਤੀ ਔਰਤਾਂ ਲਈ ਯੋਗਾ ਕਿੰਨਾ ਫਾਇਦੇਮੰਦ ਹੈ, ਅਤੇ ਮੈਂ ਪੁੱਛਣਾ ਚਾਹਾਂਗੀ ਕਿਹੜੇ ਮਹੀਨੇ ਤੋਂ ਬਾਅਦ ਜਿਹੜੀ ਹੈ ਸਾਵਧਾਨੀ ਵਰਤਣੀ ਚਾਹੀਦੀ ਹੈ?
0: ਇੱਕ ਗਰਭਵਤੀ ਜਿਹੜੀ ਮਾਂ ਹੈ, ਉਹਦੀ ਮੈਂਟਲ ਸਟੇਟ ਜਿਹੜੀ ਹੈ, ਉਹ ਜੇ ਪੋਜ਼ਿਟਿਵ ਹੋ ਜੇ, ਜੇ ਮਾਂ ਆਪਣੇ ਆਪ ਦੀ ਸੋਚ ਨੂੰ ਸਟਰੋਂਗ ਕਰ ਲੇਗੀ, ਸਵਸਥ ਰਹੇਗੀ, ਤਾਂ ਹੀ ਤਾਂ ਉਹ ਇੱਕ ਸਵਸਥ ਬੱਚਾ ਪੈਦਾ ਕਰੇਗੀ। ਬੱਚੇ ਪੈਦਾ ਕਰਨਾ ਤਾਂ ਇੱਕ ਸਵਸਥ ਮਾਂ ਦਾ ਕੰਮ ਹੈ, ਔਰ ਜੇ ਉਹ ਯੋਗ ਕਰੇਗੀ ਤਾਂ ਆਪਣੇ ਆਪ ਉਹਦਾ ਗਰਭ ਜੋ ਹੈ ਉਹ ਸਵਸਥ ਨਿਕਲੇਗਾ, ਬੱਚਾ ਸਵਸਥ ਆਏਗਾ।
1: ਕਿਹੜੇ ਮਹੀਨੇ ਤੋਂ ਬਾਅਦ ਥੋੜੀ ਸਾਵਧਾਨੀ ਰੱਖਣੀ ਚਾਹੀਦੀ ਹੈ?
0: ਹਾਂ, ਪਹਿਲੇ 3 ਮਹੀਨੇ 'ਚ ਤਾਂ ਉਹਨੂੰ ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਪ੍ਰਾਣਾਯਾਮ 'ਚ ਰਹੇ। ਦੇਖੋ, ਮੈਡੀਟੇਸ਼ਨ ਪ੍ਰਾਣਾਯਾਮ ਤਾਂ ਡੇ 1 'ਚ ਸ਼ੁਰੂ ਹੋ ਜਾਣਾ ਚਾਹੀਦਾ
1: ਜੀ,
0: ਪਰ ਜਿਹੜੇ ਥੋੜ੍ਹੇ ਆਸਨ ਹੈ, ਥੋੜ੍ਹੀ ਪ੍ਰੈਕਟਿਸ ਔਰ ਡਿਫਰੈਂਟ ਪ੍ਰੈਕਟਿਸਿਜ਼ ਹੈ, ਤਾਂ ਉਹ ਸਾਰੀਆਂ ਪ੍ਰੈਕਟਿਸ ਜਿਹੜੀਆਂ ਉਹ 3 ਮਹੀਨੇ 'ਚ ਬਾਅਦ 'ਚ ਹੀ ਸ਼ੁਰੂ ਹੋਣੀ ਚਾਹੀਦੀਆਂ।
1: 3 ਮਹੀਨੇ ਤੋਂ ਬਾਅਦ?
0: ਹਾਂ
1: ਜੀ। ਸੋ ਹੁਣ ਕੁਛ ਪੁਆਇੰਟਸ ਦੀ ਆਪਾਂ ਗੱਲ ਕਰੀਏ, ਤਾਂ ਇੱਕ ਪੁਆਇੰਟ ਹੈ ਕਿ ਕਹਿੰਦੇ ਖਾਲੀ ਪੇਟ ਯੋਗਾ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਇਹਦੇ 'ਤੇ ਮੈਂ ਥੋੜ੍ਹਾ ਜਿਹਾ ਹੁਣ ਜਾਣਨਾ ਚਾਹਾਂਗੀ। ਅਤੇ ਖਾਣਾ ਜੇਕਰ ਖਾ ਲਿਆ ਕਿਸੇ ਨੇ, ਤਾਂ ਉਹ ਕਿੰਨੀ ਦੇਰ ਬਾਅਦ ਉਹ ਯੋਗਾ ਕਰ ਸਕਦਾ?
0: ਹਾਂ, ਇਹ ਵੀ ਬੜਾ ਅੱਜ ਕੱਲ੍ਹ ਕਨਫਿਊਜ਼ਨਸ ਹੈ ਆਮ ਆਦਮੀ ਦੇ ਮਨ 'ਚ ਕਿ ਮੈਂ ਤਾਂ ਹੁਣ ਸਵੇਰੇ ਤਾਂ ਮੇਰੇ ਕੋਲ ਟਾਈਮ ਹੈ ਨਹੀਂ, ਕਿਉਂ ਉਹ ਰਾਤੀ ਰਾਤੀ ਤਾਂ ਲੇਟ 'ਚ ਸੁਣਦੇ ਆ, ਕਈ ਮਜਬੂਰੀ ਵੀ ਹੁੰਦੀਆਂ। ਦੇਖੋ ਨਾ, ਅੱਜ ਇਸ ਕੰਪੀਟੀਟਿਵ ਲਾਈਫ 'ਚ ਬੜੀ ਸਾਰੀ ਮਜਬੂਰੀਆਂ ਨੇ, ਪਰ ਇਸ ਦਾ ਇਹ ਤਾਂ ਮਤਲਬ ਨਹੀਂ ਹੈ ਕਿ ਆਪਾਂ ਫਿਰ ਯੋਗ ਨਾ ਕਰਨ ਜਾਂ ਆਪਣਾ ਸਰੀਰ ਨਾ ਦੇਖਣ। ਸਰੀਰ ਔਰ ਮਨ ਤਾਂ ਦੇਖਣਾ ਹੀ ਪਊਗਾ, ਤਾਂ ਹੀ ਕੰਮ ਬਣਨਾ। ਜੇਕਰ ਤੁਸੀਂ ਖਾਣਾ ਖਾ ਲਿਆ, ਉਹਦੇ ਬਾਅਦ 'ਚ ਜੇਕਰ ਤੁਸੀਂ 3 ਘੰਟੇ ਦੇ ਬਾਅਦ 'ਚ ਵੀ ਯੋਗ ਕਰੋ, ਤਾਂ ਉਹ ਵੀ ਬੈਸਟ ਰਿਜ਼ਲਟ ਦੇਗਾ।
1: ਤੋ ਸ਼ੁਰੂਆਤ 'ਚ ਜਿਵੇਂ ਮਨ ਥੋੜ੍ਹਾ ਜਿਹਾ ਭਟਕਦਾ ਹੈ ਨਾ, ਧਿਆਨ ਨਹੀਂ ਲੱਗਦਾ, ਤਾਂ ਕਿਵੇਂ ਆਪਣਾ ਅਸੀਂ ਲਗਾਈਏ ਧਿਆਨ, ਅਤੇ ਇਸ ਚੀਜ਼ ਵੱਲ ਥੋੜ੍ਹਾ ਜਿਹਾ ਆਪਣੇ ਆਪ ਨੂੰ ਲੈ ਕੇ ਜਾਈਏ?
0: ਜੇ ਆਪਾਂ ਆਪਣੇ ਆਪ ਨੂੰ ਯੂਨੀਕ ਸਮਝ ਕੇ ਵੀ ਜੇ ਮੈਡੀਟੇਸ਼ਨ ਕਰਨਾ ਥੋੜ੍ਹਾ ਜਿਹਾ ਟਾਈਮ ਦੇਣਾ ਸ਼ੁਰੂ ਕਰ ਦਈਏ, ਤਾਂ ਵੀ ਮੈਡੀਟੇਸ਼ਨ ਸ਼ੁਰੂ ਹੋ ਜਾਏਗਾ। ਮੈਂ ਈਜ਼ੀਲੀ ਇੱਕ ਗੱਲ ਕਹਿੰਦਾ ਕਿ ਸਿਟ ਸਾਇਲੈਂਟਲੀ, ਡੂ ਨਥਿੰਗ, ਦਿਸ ਇਜ਼ ਕਾਲਡ ਮੈਡੀਟੇਸ਼ਨ। ਬਸ ਕੁਛ ਨਹੀਂ ਕਰਨਾ, ਜੋ ਹੋ ਰਿਹਾ ਹੋਣ ਦਿਓ
1: ਜੀ। ਤੋ ਜਿਮ ਜਾਣ ਦਾ ਵੀ ਅੱਜ ਕੱਲ ਜ਼ਮਾਨਾ ਹੈ, ਆਪਾਂ ਜੀ ਜਿਮ ਜੁਆਇਨ ਕਰ ਲਿਆ, ਤੋ ਯੋਗਾ ਤੇ ਜਿਮ ਦੇ ਵਿੱਚ ਕੀ ਫਰਕ ਹੈ?
0: ਯੋਗ ਜਿਹੜਾ ਹੈ, ਥੋੜਾ ਜਿਹਾ ਬਸ ਇਹ ਕਹਿ ਦੋ ਕਿ ਜਿਹੜਾ ਜਿਮ ਹੈ ਉਹ ਮਾਡਰਨ ਐਕਸਰਸਾਈਜ਼ ਹੈ। ਜਿਮ ਜਿਹੜਾ ਹੈ ਉਹ ਤੁਸੀਂ ਗਾਣੇ ਸੁਣ ਕੇ ਗਲੈਮਰ ਐਂਬੀਅੰਸ ਬਣਾ ਕੇ ਮਤਲਬ ਤੁਸੀਂ ਕਰਦੇ ਹੋ ਕੰਮ, ਹੈ ਨਾ, ਫਿਰ ਤੁਸੀਂ ਸੋਚਦੇ ਹੋ ਕਿ
1: ਹਾਂ, ਮੇਰੇ ਖਿਆਲ ਨਵਾਂ ਨਵਾਂ ਸ਼ੁਰੂ ਹੋਇਆ ਹੈ, ਟ੍ਰੈਂਡ ਹੈ। ਯੋਗਾ ਤਾਂ ਕਿੰਨੇ ਸਾਲ
0: ਯੋਗਾ, ਮਤਲਬ ਚੇਅਰ ਹੋ ਗਿਆ,
1: ਇਕਵਿਪਮੈਂਟ ਦੀ ਲੋੜ ਵੀ ਨਹੀਂ।
0: ਹਾਂ, ਕਿਸੇ ਇਕਵਿਪਮੈਂਟ ਦੀ, ਮਤਲਬ ਤੁਸੀਂ ਜਿੱਤੇ ਜਾਗਦੇ ਚੱਲਦੇ ਫਿਰਦੇ ਜਿਮ ਹੋ ਆਪਣੇ ਆਪ ਦੇ ਨਾਲ, ਹੈ ਨਾ। ਅਤੇ ਯੋਗ ਜਿਹੜਾ ਹੈ ਆਪਣੇ ਆਪ ਚੱਲਦੇ ਫਿਰਦੇ ਜੋ ਤੁਸੀਂ ਐਕਟੀਵਿਟੀ ਸਿੱਖ ਲਈਏ, ਇਹ ਇਹੋ ਜਿਹੀ ਕਲਾ ਹੈ ਕਿ ਕਿਸੇ ਵੀ ਟਾਈਮ ਤੁਸੀਂ ਬਾਹਰੋਂ ਮੁੜ ਕੇ ਆਪਣੇ ਅੰਦਰ ਇੱਕ

0: ਸਭ ਨੂੰ ਇਹੀ ਗੱਲ ਕਹਾਂਗਾ ਕਿ ਜਿਸ ਬੰਦੇ ਨੂੰ ਨੌਨ ਵੈਜ ਖਾਣ ਦੀ ਆਪਣੀ ਲਲਕ ਹੈ ਉਹਨੂੰ ਖਾਣ ਦਿਓ। ਆਪਾਂ ਨੂੰ ਸਿਰਫ ਔਰ ਸਿਰਫ ਉਹਨੂੰ ਸਹੀ ਰਾਹ ਦਿਖਾਉਣੀ ਹੈ ਕਿ ਨੌਨ ਵੈਜ ਜਿਹੜਾ ਹੈ ਉਹ ਡਾਈਜੈਸਟ ਈਜ਼ੀਲੀ ਨਹੀਂ ਹੋ ਪਾਉਂਦਾ ਨਾ,
1: ਜੀ
0: ਇਸੇ ਵਾਸਤੇ ਆਹਾਰ ਫਿਰ ਕੀ ਹੈ ਨੌਨ ਵੈਜ ਖਾਣ 'ਤੇ ਥੋੜ੍ਹਾ ਆਪਣੇ ਅੰਦਰ ਉਤੇਜਨਾ ਆਉਂਦੀ ਹੈ,
1: ਜੀ
0: ਆਪਾਂ ਟ੍ਰਿਗਰ ਐਂਗਰ ਕ੍ਰੀਏਟ ਹੁੰਦਾ ਹੈ, ਤਾਂ ਉਹ ਸਾਰੀ ਚੀਜ਼ਾਂ ਨੈਗੇਟਿਵ ਏਰੀਆ 'ਚ ਜਾਂਦੀਆਂ। ਆਪਾਂ ਸਿਰਫ ਇਹ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਦਾ ਫਾਇਦਾ ਘੱਟ ਹੈ ਨੌਨ ਵੈਜ ਦਾ, ਵੈਜੀਟੇਰੀਅਨ ਜਿਹੜਾ ਫੂਡ ਹੈ ਉਸ 'ਚ ਆਪਾਂ ਨੂੰ ਕਾਮ ਡਾਊਨ ਕਰਦਾ ਹੈ ਉਹ
1: ਤੋ
0: ਫੂਡ।
1: ਯੋਗਾ ਦੇ ਨਾਲ ਨਾਲ ਪੌਸ਼ਟਿਕ ਆਹਾਰ
0: ਪੌਸ਼ਟਿਕ
1: ਜ਼ਰੂਰੀ ਹੈ,
0: ਸੰਤੁਲਿਤ ਆਹਾਰ ਇਹ
1: ਸੰਤੁਲਿਤ
0: ਬਹੁਤ
1: ਆਹਾਰ
0: ਜ਼ਰੂਰੀ ਹੈ।
1: ਬਹੁਤ ਜ਼ਰੂਰੀ ਹੈ। ਸੋ ਸਰ, ਹੁਣ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਿਵੇਂ ਅੱਜ ਕੱਲ੍ਹ ਦਾ ਯੂਥ ਹੈ ਨਾ, ਇਹ ਸਾਇੰਟਿਫਿਕ ਚੀਜ਼ਾਂ ਨੂੰ ਬਹੁਤ ਮੰਨਦਾ ਹੈ, ਫੋਲੋ ਕਰਦਾ ਹੈ, ਨਵੇਂ
0: ਜੀ
1: ਨਵੇਂ
0: ਜੀ
1: ਟ੍ਰੈਂਡਸ ਆ ਜਾਂਦੇ ਹੈ,
0: ਜੀ
1: ਤੇ ਤੁਹਾਡਾ ਮੰਨਣਾ ਕੀ ਹੈ ਕਿ ਯੋਗ ਨੂੰ ਆਪਾਂ ਵਿਗਿਆਨ ਦੇ ਤੌਰ ਤੇ ਕਿਵੇਂ ਲਈਏ, ਕੀ ਇਹ ਸਾਇੰਟਿਫਿਕ ਹੈ?
0: ਹਾਂ ਬਿਲਕੁਲ ਰਿਚਾ ਜੀ, ਦੇਖੋ ਯੋਗ ਜੋ ਹੈ ਇਟ ਇਜ਼ ਟੋਟਲੀ ਸਾਇੰਟਿਫਿਕ, ਬਿਕੋਜ਼ ਪਹਿਲਾਂ ਦੇ ਜਿਹੜੇ ਗੁਰੂ ਹੁੰਦੇ ਸੀਗੇ, ਜਿਹੜੇ ਸੰਤ ਹੁੰਦੇ ਸੀਗੇ, ਉਹ ਬਿਨਾਂ ਸਾਇੰਸ ਦੇ ਕੋਈ ਗੱਲ ਕਰਦੇ ਹੀ ਨਹੀਂ ਸੀਗੇ।
1: ਜੀ
0: ਉਹ ਵੱਖਰੀ ਗੱਲ ਹੈ ਕਿ ਆਪਾਂ ਉਹਨੂੰ ਸਾਇੰਸ 'ਚ ਜੋੜਦੇ ਹਾਂ ਕਿ ਨਹੀਂ ਜੋੜਦੇ ਹਾਂ, ਔਰ ਸਾਇੰਸ ਕੀ ਹੈ ਪਹਿਲਾਂ ਤਾਂ ਇਹ ਸੋਚਣੇ ਦੀ ਗੱਲ ਹੈ। ਸਾਇੰਸ ਆਪਣੇ ਆਪ 'ਚ ਇੱਕ ਖੋਜ ਹੈ, ਕੁਐਸਚਨ ਹੈ, ਇਹ ਜੋ ਚੀਜ਼ ਹੋ ਚੁੱਕੀ ਆ ਉਹਦੀ ਖੋਜ ਹੀ ਸਾਇੰਸ ਹੈ।
1: ਜੀ
0: ਜਿੱਦਾਂ ਆਪਾਂ ਕੋਈ ਵੀ ਰਿਸਰਚ ਕਰਦੇ ਹਾਂ ਤਾਂ ਉਹ ਪਹਿਲਾਂ ਹੋਈ ਹੋਈ ਹੈ, ਤਾਂ ਹੀ ਤਾਂ ਆਪਾਂ ਉਹਦੇ ਉਸ ਉੱਤੇ ਕੋਈ ਰਿਸਰਚ ਕਰਦੇ ਨਾ, ਰੀਸਰਚ।
1: ਜੀ
0: ਤਾਂ ਯੋਗ ਇੱਕ ਐਸੀ ਸਰਚ ਹੈ, ਐਸੀ ਸਾਇੰਟਿਫਿਕ ਐਜੂਕੇਸ਼ਨ ਸਿਸਟਮ ਹੈ ਕਿ ਮੈਂ ਤੁਹਾਨੂੰ ਦੱਸਦਾ, ਮਹਾਰਸ਼ੀ ਪਤੰਜਲੀ ਨੇ ਅਸ਼ਟਾਂਗ ਯੋਗ ਦਿਆ
1: ਜੀ
0: ਜਿਸ 'ਚ 8 ਪਾਰਟ ਹੈ, 8 ਅੰਗ ਨੇ।
1: ਜੀ
0: ਪਹਿਲਾ ਅੰਗ ਹੈ ਯਮ, ਇਸ ਨੂੰ ਆਪਾਂ ਸਾਇੰਟਿਫਿਕ ਜਾਂ ਮਾਡਰਨ ਲੈਂਗੁਏਜ ਕਹਿ ਸਕਦੇ ਹਾਂ, ਦਿਸ ਇਜ਼ ਕਾਲਡ ਸੋਸ਼ਲ ਐਥਿਕਸ। ਇਹ ਬਤਾਉਂਦਾ ਹੈ ਕਿ ਆਪਾਂ, ਇਹ ਮੈਨੇਜਮੈਂਟ ਹੈ ਪੂਰੀ
1: ਜੀ
0: ਐਂਡ ਕੰਪਲੀਟਲੀ ਸਾਇੰਟਿਫਿਕ। ਇਹ ਆਪਾਂ ਨੂੰ ਦੱਸਦਾ ਹੈ ਕਿ ਕਿੱਦਾਂ ਆਪਾਂ ਨੂੰ ਸਮਾਜ ਦੇ ਵਾਸਤੇ ਆਪਣੇ ਆਪ ਨੂੰ ਰੱਖਣਾ ਚਾਹੀਦਾ ਹੈ। ਯਮ 'ਚ 5 ਸਟੈਪ ਨੇ, ਜਿਹੜਾ ਪਹਿਲਾ ਸਟੈਪ ਹੈ ਅਹਿੰਸਾ, ਨੋਨ ਵਾਇਲੈਂਸ।
1: ਜੀ
0: ਆਪਾਂ ਨੂੰ ਲੜਨਾ ਨਹੀਂ ਚਾਹੀਦਾ ਹੈ। ਸਾਇੰਸ ਕਹਿੰਦੀ ਹੈ ਜੇ ਤੁਸੀਂ ਕਿਸੇ ਦੇ ਨਾਲ ਜੇ ਲੜੋਗੇ ਤਾਂ ਉਹਦਾ ਰਿਜ਼ਲਟ ਕੀ ਮਿਲਣਾ ਹੈ, ਲੜਾਈ
1: ਜੀ
0: ਹੈ ਨਾ, ਮੈਂਟਲੀ ਟੋਰਚਰ ਹੋ ਜਾਊਗਾ। ਇਹਦੇ 5 ਪਾਰਟ ਹੈ, ਮੈਂ ਕੰਕਲੂਡ ਤੁਹਾਨੂੰ ਕਰ ਰਿਹਾ। ਅਹਿੰਸਾ, ਸਤਿਅਮ, ਅਸਤੇਯ, ਬ੍ਰਹਮਚਰਿਆ, ਅਪਰਿਗ੍ਰਹ, ਯਮਹ। ਇਹ 5 ਚੀਜ਼ਾਂ ਆਪਾਂ ਨੂੰ ਸਮਾਜ 'ਚ ਰਹਿਣ ਦਾ ਪੂਰਾ ਇੱਕ ਪਾਠ ਦਿੰਦੀਆਂ ਕਿ ਆਪਾਂ ਕਿੱਦਾਂ ਰਹਿਣਾ ਚਾਹੀਦਾ ਸਮਾਜ 'ਚ। ਫਿਰ ਇਹ ਹੈ ਸੋਸ਼ਲ ਐਥਿਕਸ।
1: ਜੀ
0: ਫਿਰ ਦੂਜਾ ਪਾਰਟ ਜਿਹੜਾ ਹੈ ਉਹ ਹੈ ਨਿਯਮ। ਨਿਯਮ ਇਜ਼ ਪਰਸਨਲ ਐਥਿਕਸ, ਆਪਾਂ ਨੂੰ ਸਿਖਾਉਂਦਾ ਹੈ, ਇਹ ਸਾਇੰਟਿਫਿਕ ਰਿਸਰਚ ਹੋਈ ਹੈ
1: ਜੀ
0: ਕਿ ਜਿਹੜਾ ਆਪਾਂ ਪਹਿਲਾਂ ਸਮਾਜ ਦੇ ਵਾਸਤੇ ਸੋਚਣਾ ਬੜਾ ਜ਼ਰੂਰੀ ਹੈ ਨਾ, ਫਿਰ ਉਹਦੇ ਨਾਲ ਆਪਾਂ ਆਪਣੇ ਵਾਸਤੇ ਵੀ ਸੋਚੇ ਕਿ ਨਿਯਮ ਡੇਲੀ ਦਾ ਆਪਣਾ ਕੀ ਨਿਯਮ, ਜੋ ਤੁਸੀਂ ਪਿੱਛੇ ਵੀ ਕੁਐਸਚਨ ਕੀਤਾ ਸੀਗਾ,
1: ਜੀ
0: ਇਹ ਪੂਰੀ ਸਾਇੰਟਿਫਿਕ ਰਿਸਰਚ ਹੈ ਨਿਯਮ 'ਚ ਕਿ ਆਪਾਂ ਇਸ 'ਚ ਵੀ 5 ਪਾਰਟ ਨੇ, ਸ਼ੌਚ, ਸੰਤੋਸ਼, ਤਪ, ਸਵਾਧਿਆਇ, ਈਸ਼ਵਰ ਪ੍ਰਣਿਧਾਨ।
1: ਜੀ
0: ਸ਼ੌਚ ਮੀਨਸ ਕਲਿਨਜ਼ਿੰਗ ਪ੍ਰੈਕਟਿਸ, ਮਾਈਂਡ, ਬਾਡੀ, ਸੋਲ, ਤਿੰਨਾਂ ਦੀ ਕਲਿਨਜ਼ਿੰਗ ਆਪਾਂ ਕਿੱਦਾਂ ਕਰਨੀ ਹੈ, ਪੂਰੀ ਰਿਸਰਚ ਹੈ ਇਹ।
1: ਜੀ
0: ਤੇ ਸ਼ੌਚ, ਸੰਤੋਸ਼, ਆਪਾਂ ਨੂੰ ਮਤਲਬ ਪੇਸ਼ੈਂਸ ਰੱਖਣਾ ਚਾਹੀਦਾ ਹੈ। ਤਪ, ਹਾਰਡ ਵਰਕ ਹੋਣਾ ਚਾਹੀਦਾ, ਆਪਾਂ ਨੂੰ ਮਿਹਨਤੀ ਹੋਣਾ ਚਾਹੀਦਾ ਆਪਣੇ ਵਾਸਤੇ ਨਾ, ਤੇ ਦੂਸਰਿਆਂ ਦੇ ਵਾਸਤੇ।
1: ਜੀ
0: ਇਹ ਆਪਣੇ ਆਪ ਆਪਣੇ ਪਰਸਨਲ ਲੈਵਲ 'ਚ ਡਿਸਿਪਲਿਨ ਹੈ ਇਹ। ਸਵਾਧਿਆਇ, ਆਪਣੇ ਬਾਰੇ ਪਤਾ ਹੋਣਾ ਚਾਹੀਦਾ ਹੈ ਨਾ। ਈਸ਼ਵਰ ਪ੍ਰਣਿਧਾਨ ਮਤਲਬ ਆਪਾਂ ਨੂੰ, ਜੇ ਆਪਾਂ ਕਹਿੰਦੇ ਨਾ ਆਪਾਂ ਕਿ ਵੀ ਆਰ ਵੈਰੀ ਸਾਇੰਟਿਫਿਕ, ਤਾਂ ਭਗਵਾਨ ਦੇ ਵਿੱਚ, ਰੱਬ ਦੇ ਵਿੱਚ ਵਿਸ਼ਵਾਸ ਦੇ ਬਾਅਦ ਆਪਣੇ ਆਪ ਦੇ ਉੱਤੇ ਵੀ ਵਿਸ਼ਵਾਸ ਹੋਣਾ ਚਾਹੀਦਾ। ਇਹੀ ਕਹਿੰਦਾ ਬਸ ਈਸ਼ਵਰ ਪ੍ਰਣਿਧਾਨ। ਇਹ ਯਮ ਨਿਯਮ। ਫਿਰ ਆਉਂਦਾ ਹੈ ਆਸਨ। ਆਸਨ ਨੂੰ ਜੇ ਮੈਂ ਸਾਇੰਟਿਫਿਕ ਲੈਂਗੁਏਜ ਕਹਾਂ, ਦਿਸ ਇਜ਼ ਦਾ ਐਜੂਕੇਸ਼ਨ ਫੋਰ ਪੋਸਚਰ। ਹੁਣ ਆਪਾਂ ਨੂੰ ਕਿਤੇ ਬਹਿ ਕੇ ਕੰਮ ਕਰਨਾ ਪੈਂਦਾ ਹੈ, ਕਿਤੇ ਖੜੇ ਹੋ ਕੇ, ਕਿਤੇ ਚੱਲ ਕੇ, ਕਿਤੇ ਬੋਲ ਕੇ, ਕਿਤੇ ਕੁਛ, ਕਿਤੇ ਕੁਛ, ਹੈ ਨਾ। ਸਾਰੀਆਂ ਚੀਜ਼ਾਂ ਆਪਣੇ ਸਰੀਰ ਦੇ ਨਾਲ ਜੁੜੀ ਹੋਈ ਨੇ, ਤਾਂ ਆਪਾਂ ਸਾਇੰਟਿਫਿਕਲੀ ਆਪਣੀ ਸਪਾਈਨ ਨੂੰ, ਆਪਣੇ ਸਕੈਲੇਟਲ ਸਿਸਟਮ ਨੂੰ, ਆਪਣੇ ਨਰਵਸ ਸਿਸਟਮ ਨੂੰ ਕੰਟਰੋਲਡ ਮੈਨਰ 'ਚ ਲੈ ਕੇ ਆਉਂਦੇ ਹਾਂ ਯੋਗ ਦੇ ਜ਼ਰੀਏ।
1: ਜੀ
0: ਫਿਰ ਆਉਂਦਾ ਹੈ ਪ੍ਰਾਣਾਯਾਮ। ਇਹ ਆਪਣੇ ਬਰੀਦਿੰਗ ਦੀ ਸਾਇੰਸ ਹੈ, ਬਰੀਦਿੰਗ ਪੈਟਰਨ ਨੂੰ ਕਿੱਦਾਂ ਆਪਾਂ ਯੂਜ਼ ਕਰਨਾ ਹੈ। ਕੋਈ ਨਹੀਂ ਦੱਸਦਾ ਕਿ ਜਦੋਂ ਗੁੱਸਾ ਆਉਂਦਾ ਹੈ ਇੱਦਾਂ ਇਹ ਕੀ ਹੋ ਜਾਂਦਾ ਹੈ ਕਿ ਆਪਾਂ ਨੂੰ ਗੁੱਸਾ ਆ ਜਾਂਦਾ ਹੈ ਨਾ। ਕੁਛ ਤਾਂ ਇਹੋ ਜਿਹੀ ਗੱਲ ਹੁੰਦੀ ਹੈ ਜਦੋਂ ਆਪਣਾ ਬੀਪੀ ਹਾਈ ਹੋ ਜਾਂਦਾ ਹੈ, ਸਾਹ ਆਪਣੇ ਤੇਜ਼ ਹੋ ਜਾਂਦੇ ਹੈ, ਇਹਦੇ ਪਿੱਛੇ ਇੱਕ ਰਾਜ਼ ਹੈ। ਯੋਗ ਇਸੇ ਰਾਜ਼ ਨੂੰ ਜਿਹੜਾ ਹੈ ਨਾ ਉਹ ਸਭ ਦੇ ਸਾਹਮਣੇ ਲੈ ਕੇ ਆਉਂਦਾ ਹੈ
1: ਜੀ
0: ਕਿ ਆਪਣਾ ਜਿਹੜਾ ਸਿਸਟਮ ਬਣਿਆ ਹੋਇਆ ਹੈ ਸਾਇੰਟਿਫਿਕਲੀ, ਉਸ 'ਚ ਆਪਣੇ ਸਿੰਪਥੈਟਿਕ ਸਿਸਟਮ ਤੇ ਪੈਰਾਸਿੰਪਥੈਟਿਕ ਸਿਸਟਮ, ਇਹ ਆਪਣੇ ਆਟੋਮੈਟਿਕ ਜਿਹੜਾ ਸਿਸਟਮ ਆਪਾਂ ਨੂੰ ਚਲਾਉਂਦਾ ਹੈ,
1: ਜੀ
0: ਇਹਦੀ 2 ਬ੍ਰਾਂਚਾਂ ਨੇ। ਸਿੰਪਥੈਟਿਕ ਸਿਸਟਮ ਜਿਹੜਾ ਹੈ ਉਹ ਆਪਣੀ ਐਡਵਰਸ ਜਿੰਨੀ ਵੀ ਸਿਚੁਏਸ਼ਨਸ ਹੈ, ਕਿਤੇ ਕੁਛ ਦੁੱਖ ਆ ਗਿਆ, ਕਿਤੇ ਕੋਈ ਕਸ਼ਟ ਆਪਾਂ ਨੂੰ ਹੋ ਗਿਆ, या कितने कोई एक्सीडेंट हो गया।

0: या कितने कोई ऐदा दी मतलब सडन कोई एक्सीडेंट हो गया तां उस एक्टिविटी च आपां नूं उस सिंपथैटिक सिस्टम जिहड़ा है वो अपनी रक्षा करता है,
1: जी
0: एज सोल्जर सिपाही वो काम करता है ना। और जिहड़ा पैरासिंपथैटिक सिस्टम है वो रिलैक्स करता है आपां नूं ना। एवरी टाइम आपां जदों सौण वेले आपां नींद च हुंदे हाँ या किसी नूं आपां कहिंदे ना ये तो बड़ा काम डाउन बंदा है यार, उहदा पैरासिंपथैटिक एरिया जिहड़ा है ना वो बहुत ज़्यादा स्ट्रोंग हुंदा है।
1: जी
0: तां योग जिहड़ा है ये दोनों एरिया च काम बड़ा अच्छे तरीके से करता है। उल्टा आपां जिम करते हैं ना, जिम दे नाल आपां सिंपथैटिक सिस्टम नूं ज़्यादा एक्टिवेट करते हैं,
1: जी
0: पैरासिंपथैटिक सिस्टम वीक पड़ जाता है अपना। यही ज़्यादा फर्क है जिम च। तां योग च आपां मेडिटेशन करते हाँ, अपने थॉट दे उत्ते कंट्रोल करते हाँ, ये अपना पूरा न्यूरो अपनी पूरी साइकोलॉजी चेंज कर देता है।
1: जी
0: मैं तुहानूं दसां 1 मिनट जो आपां जे मेडिटेशन करिए तां तुहानूं बैठे बिठाए इदां मतलब स्टेट च ले जाएगा ये योग कि तुसीं कहोगे यार आपां कित्थे आ गए हाँ, है ना। मतलब मन दी पूरी डायरेक्शन चेंज कर देता है ये।
1: जी
0: तां इन्ना साइंटिफिक है, इन्ना साइंटिफिक साइंस भी कहिंदी है
1: साइंस
0: कि
1: मानती है
0: हाँ कि आपां धरती दे चंद्रमा च जदों जाना है
1: जी
0: तां आपां नूं स्पेस च बहना पैना। ये इदां दा स्पेस क्रिएट करता है कि तुसीं नूं दिखदा नहीं है कि वो स्पेस कित्थे है,
1: जी
0: पर वो स्पेस वो जहाज आपां नूं इदां दा मिलता है कि तुसीं सिर्फ महसूस कर सकते हो, है
1: ਇਹ
0: ना।
1: ਵੈਲਿਊ ਹੀ ਹੈ ਜੀ। ਦੇਖੋ ਯੋਗਾ ਦੀ, ਤੁਸੀਂ ਸਾਇੰਸ ਔਰ ਸਪੇਸ ਦੀ ਗੱਲ ਕੀਤੀ ਹੈ, ਤੇ ਜਿਹੜੇ ਐਸਟ੍ਰੋਨੌਟ ਉੱਥੇ ਜਾ ਰਹੇ ਨੇ ਉਹ ਵੀ ਯੋਗ
0: हाँ
1: ਕਰ ਰਹੇ
0: वो
1: ਨੇ,
0: भी
1: ਉਸ
0: योग कर
1: ਚੀਜ਼
0: रहे
1: ਦੀ
0: हैं।
1: ਸਮਝ ਰਹੇ ਹੋ ਕਿੰਨੀ
0: हाँ
1: ਵੈਲਿਊ ਹੈ ਇਸ ਦੀ।
0: ਉਹਨਾਂ ਦੀ ਦੇਖੋ ਕਿੱਦਾਂ ਟ੍ਰੇਨਿੰਗ ਹੁੰਦੀ ਆ।
1: ਜੀ
0: ਸਪੇਸ 'ਚ ਜਾਣਾ ਕੋਈ ਇੰਨਾ ਸੌਖਾ ਨਹੀਂ ਹੈ, ਇੰਨੇ
1: ਜੀ
0: ਛੋਟੇ ਜਿਹੇ ਏਰੀਆ 'ਚ ਬਹਿ ਕੇ ਤੁਸੀਂ ਇੰਨੀ ਮਿਲੋ ਮਿਲ ਦੂਰੀ ਤੈਅ ਕਰਨੀ ਆ, ਉਸ 'ਚ ਤੁਸੀਂ ਕਿੱਦਾਂ ਆਪਣੇ ਸਾਹ ਨੂੰ ਰੱਖਣਾ ਹੈ। ਇੱਕ ਡਾਕਟਰ ਜਿਹੜਾ ਹੈ ਉਹ ਤੁਸੀਂ ਦੇਖੋ ਜਦੋਂ ਆਪਣੀ ਸੀਜ਼ਰ ਮਾਰਦਾ ਹੈ ਸਕਿਨ 'ਚ, ਆਪਾਂ ਜੇ ਮੈਂ ਆਮ ਬੰਦੇ ਦੀ ਗੱਲ ਦੱਸਾਂ ਤਾਂ ਸੂਈ ਮਾਰਨੀ ਔਖੀ ਹੋ ਜਾਂਦੀ ਹੈ ਕਿਸੇ ਦੇ ਬੋਡੀ 'ਚ।
1: ਜੀ
0: ਉਹ ਡਾਕਟਰ ਜਦੋਂ ਸਰਜਰੀ ਕਰਦਾ ਹੈ ਤਾਂ ਕਿੰਨਾ ਬੜਾ ਉਹਨੂੰ ਪ੍ਰੈਕਟਿਸ ਚਾਹੀਦੀ ਹੈ। ਤਾਂ ਯੋਗ ਆਪਾਂ ਨੂੰ ਸਾਰੀਆਂ ਚਾਰੋਂ ਦਿਸ਼ਾਵਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਆਪਣੇ ਸਿਸਟਮ ਨੂੰ ਕੰਟਰੋਲ ਕਰਦਾ ਹੈ, ਆਪਣਾ ਚਾਹੇ ਨਿਊਰੋ ਸਿਸਟਮ ਹੈ ਚਾਹੇ ਮਸਕੂਲਰ ਸਿਸਟਮ ਹੈ।
1: ਜੀ
0: ਹੁਣ ਮੈਂ ਤੁਹਾਨੂੰ ਜੇ ਹੈਲਥ ਦੀ ਗੱਲ ਦੱਸਾਂ, ਐਂਡੋਕ੍ਰਾਈਨ ਸਿਸਟਮ,
1: ਜੀ
0: ਜਿੰਨਾ ਯੋਗ ਐਂਡੋਕ੍ਰਾਈਨ ਸਿਸਟਮ ਨੂੰ ਸਮਝਦਾ ਹੈ ਸਾਇੰਸ ਵੀ ਨਹੀਂ ਸਮਝਦੀ ਹੋਣੀ। ਹਜੇ ਤੱਕ ਸਾਇੰਸ ਵੀ ਉੱਥੋਂ ਮਤਲਬ ਉਸ ਜਗ੍ਹਾ ਤੱਕ ਨਹੀਂ ਪਹੁੰਚੀ ਜਿਸ ਜਗ੍ਹਾ ਯੋਗ ਪਹੁੰਚ ਪਹਿਲੇ ਚੁੱਕਿਆ ਹੈ ਬੜੇ ਪ੍ਰਾਚੀਨ ਸਮੇਂ ਤੇ। ਤਾਂ ਯੋਗ ਟੋਟਲੀ ਸਾਇੰਟਿਫਿਕ ਹੈ।
1: ਜੀ
0: ਇਹਦੇ ਬਾਰੇ ਆਪਾਂ ਜੇ ਗੱਲ ਕਰਾਂ ਤਾਂ ਬਹੁਤ ਟਾਈਮ ਲੱਗੇਗਾ। ਬਸ ਮੈਂ ਕੰਕਲੂਜਨ 'ਚ ਇਹੀ ਕਹਾਂਗਾ ਕਿ ਯੋਗ ਟੋਟਲੀ ਸਾਇੰਟਿਫਿਕ ਹੈ। ਇਹ ਹਰ ਚੀਜ਼ ਨੂੰ ਐਕਸ਼ਨ ਰਿਐਕਸ਼ਨ ਬੇਸਡ ਹੈ,
1: ਜੀ
0: ਪ੍ਰੋਟੋਕਾਲ ਬੇਸਡ ਹੈ, ਅਲਾਈਨਮੈਂਟ ਬੇਸਡ ਹੈ। ਹਰ ਚੀਜ਼ ਦੇ ਵਿੱਚ ਕਿੰਨੀ ਕੁਆਲਿਟੀ, ਕਿੰਨੀ ਕੈਟੇਗਰੀ, ਕਿੰਨੇ ਫੋਰਸ, ਕਿੰਨੀ ਐਨਰਜੀ, ਕਿੰਨਾ ਮਤਲਬ ਟਾਈਮਿੰਗਸ, ਇਹ ਸਾਰੀ ਚੀਜ਼ਾਂ ਪੂਰੀ ਸਾਇੰਟਿਫਿਕ ਬੇਸਡ ਹੈ।
1: ਜੀ
0: ਤਾਂ ਇਹ ਮਤਲਬ ਮੈਂ ਇਸ ਚੀਜ਼ ਨੂੰ ਤੁਹਾਨੂੰ ਕਹਾਂਗਾ ਕਿ ਆਪਣੇ ਜਿਹੜਾ ਯੂਥ ਹੈ ਉਹ ਇਹ ਨਾ ਸਮਝੇ ਕਿ ਇਹ ਮਤਲਬ ਮਾਡਰਨ ਟੈਕਨੋਲੋਜੀ ਨਹੀਂ ਹੈ। ਇਹ ਤੁਸੀਂ ਦੇਖਣਾ 1 ਏਜ ਦੇ ਬਾਅਦ ਇਹੀ ਸਾਇੰਸ ਕੰਮ ਆਉਣਗੀ। ਫਿਰ ਤੁਸੀਂ ਉਹ 50 ਤੇ 100 ਕਿਲੋ ਦੇ ਉੱਪਰ ਨਹੀਂ ਜਾਓਗੇ। ਫਿਰ ਤੁਸੀਂ ਤਾਂ ਤੁਹਾਡਾ ਜਿਹੜਾ ਵੇਟ ਹੈ ਉਹ ਇਹੀ ਕਹੇਗਾ ਕਿ ਯਾਰ ਆਪਾਂ ਆਪਣੇ ਆਪ ਨੂੰ ਸੰਭਾਲ ਲਈਏ, ਉਹੀ ਬਹੁਤ ਜ਼ਿਆਦਾ।
1: ਕਿਤੇ ਨਾ ਕਿਤੇ ਆਪਾਂ ਕਹੀਏ ਫਿਊਚਰ ਦਾ
0: ਹਾਂ
1: ਵਿਗਿਆਨ ਹੈ ਇਹ,
0: ਵਿਗਿਆਨ ਹੈ, ਦਿਸ
1: ਫਿਊਚਰ
0: ਇਜ਼
1: ਦਾ
0: ਕਾਲਡ
1: ਵਿਗਿਆਨ,
0: ਫਿਊਚਰ ਦਾ
1: ਫਿਊਚਰ
0: ਵਿਗਿਆਨ
1: ਦਾ
0: ਹੈ। ਜੇ
1: ਵਿਗਿਆਨ
0: ਤੁਸੀਂ ਇਹਨੂੰ ਫੋਲੋ ਕਰੋਗੇ ਤਾਂ ਟਾਈਮ ਵੀ ਤੁਹਾਡੇ ਨਾਲ ਆਪਣੇ ਆਪ ਤੁਹਾਨੂੰ ਫੋਲੋ ਕਰੇਗਾ।
1: ਜੀ ਸੋ ਹੁਣ ਮੈਂ ਗੱਲ ਕਰਾਂਗੀ ਕਿ ਯੋਗਾ ਦੀ, ਮੈਂ ਸ਼ੈਲੀ ਦੀ ਗੱਲ ਕਰਾਂਗੀ, ਜਿਵੇਂ ਅਸ਼ਟਾਂਗ ਯੋਗ ਹੈ, ਹਠ ਯੋਗ ਹੈ, ਸੋ ਇੱਕ ਆਮ ਆਦਮੀ ਨੂੰ ਕਿਹੜੀ ਸ਼ੈਲੀ ਮਤਲਬ ਚੁਣਨੀ ਚਾਹੀਦੀ ਹੈ, ਸ਼ੁਰੂਆਤ ਕਰਨੀ ਚਾਹੀਦੀ ਹੈ?
0: ਮੈਂ ਤਾਂ ਸਿੱਧੀ ਗੱਲ ਕਹਾਂਗਾ, ਆਮ ਆਦਮੀ ਬਸ ਕਿਸੇ ਵੀ ਯੋਗ ਪ੍ਰਸ਼ਿਕਸ਼ਕ ਨੂੰ ਆਪਣਾ ਗੁਰੂ ਬਣਾ ਲਵੇ ਥੋੜ੍ਹੀ ਦੇਰ ਦੇ ਵਾਸਤੇ। ਬਸ ਜੋ ਕੁਝ ਗੁਰੂ ਕਹੇ ਉਹੀ ਕਰੇ, ਆਪਣੇ ਆਪ ਸ਼ੈਲੀ ਬਦਲਦੀ ਚਲੀ ਜਾਏਗੀ।
1: ਜੀ
0: ਜੋ ਸਟੂਡੈਂਟ ਦੀ ਅਸਲ ਰਿਕੁਆਇਰਮੈਂਟ ਹੈ ਉਹ ਆਪਣੇ ਆਪ ਉਹਨੂੰ ਮਿਲਦੀ ਚਲੀ ਜਾਏਗੀ। ਔਰ ਰਹੀ ਗੱਲਾਂ ਹਠ ਯੋਗ ਦੀ, ਅਸ਼ਟਾਂਗ ਯੋਗ ਦੀ, ਵਿਨਿਆਸਾ ਯੋਗ, ਬਿਕਰਮ ਯੋਗ, ਹੌਟ ਯੋਗ, ਇਹ ਸਾਰੀ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਆਪਾਂ ਨੇ ਬਣਾਈ ਹੋਈ ਆ।
1: ਜੀ
0: ਸਿੰਪਲ 100 ਗੱਲਾਂ ਦੀ ਇੱਕ ਗੱਲ ਹੈ ਕਿ ਕਿਸੇ ਅੱਛੇ ਗੁਰੂ ਨੂੰ
1: ਗੁਰੂ
0: ਤੁਸੀਂ ਧਾਰ
1: ਨੂੰ
0: ਲਓ, ਬਸ ਉਹ ਆਪਣੇ
1: ਉਹੀ ਗੱਲ
0: ਆਪ
1: ਫਿਰ ਆ
0: ਤੁਹਾਡੀ
1: ਗਈ ਜਿਹੜੀ ਆਪਾਂ ਸ਼ੁਰੂਆਤ 'ਚ ਕੀਤੀ ਸੀ ਕਿ
0: ਬਸ
1: ਗੁਰੂ ਦਾ ਹੋਣਾ ਬਹੁਤ
0: ਬਸ
1: ਜ਼ਰੂਰੀ
0: ਉਹ
1: ਹੈ।
0: ਆਪੇ ਹੀ ਤੁਹਾਡੀ ਸ਼ੈਲੀ ਬਦਲ ਦੇਗਾ, ਹੈ ਨਾ।
1: ਅੱਛਾ ਯੋਗੀ ਕੁਮਾਰ ਜੀ, ਕਪਾਲਭਾਤੀ ਤੇ ਭਸਤ੍ਰਿਕਾ ਹਰ ਕੋਈ ਕਰ ਸਕਦਾ, ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਜਾਣਨਾ ਚਾਹਾਂਗੀ ਕਿ ਮਤਲਬ ਜਿਵੇਂ ਹਾਈ ਬਲੱਡ ਪ੍ਰੈਸ਼ਰ ਵਾ ਰਿਹਾ ਜਾਂ ਜਿਨ੍ਹਾਂ ਦਾ ਬੀ ਲੋਅ ਰਹਿੰਦਾ ਹੈ, ਤਾਂ ਕੀ ਕੁਝ ਉਹਨਾਂ ਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ?
0: ਕਪਾਲਭਾਤੀ ਜਿਹੜਾ ਹੈ ਇਹ ਆਮ ਆਦਮੀ ਉਸ ਤਰ੍ਹਾਂ ਨਹੀਂ ਕਰ ਸਕਦਾ ਜਿਸ ਤਰ੍ਹਾਂ ਸਟੇਜ ਤੋਂ ਬਤਾਇਆ ਜਾਂਦਾ ਹੈ।
1: ਜੀ
0: ਆਮ ਆਦਮੀ ਦੇ ਅੰਦਰ ਬੜੀ ਸਾਰੀ ਪ੍ਰੋਬਲਮ, ਬੜੀ ਸਾਰੀ ਚੀਜ਼ਾਂ ਨੇ। ਕਿਸੇ ਦਾ ਬੀਪੀ ਹਾਈ ਹੈ, ਕਿਸੇ ਦਾ ਲੋ ਹੈ, ਤੇ ਕਿਸੇ ਦਾ ਫਲਕਚੁਏਸ਼ਨ 'ਚ ਹੈ। ਆਪਾਂ ਕਿੱਦਾਂ ਉਹਨੂੰ ਇੱਕ ਹੀ ਚੀਜ਼ ਦੇ ਸਕਦੇ ਹਾਂ ਸਭ ਨੂੰ ਨਾ। ਉਹ ਕਪਾਲਭਾਤੀ ਜਿਹੜਾ ਹੈ ਆਮ ਆਦਮੀ ਵਾਸਤੇ ਬੜਾ ਸੋਚ ਸਮਝ ਕੇ ਕਰਾਉਣ ਵਾਲੀ

0: ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਨਿਊਜ਼ ਹੈੱਡਲਾਈਨਸ ਪੇਸ਼ ਨੇ ਮੁੱਖ ਖਬਰਾਂ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ 'ਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪੰਜਾਬ 'ਚ ਵੀ ਵੱਖ ਵੱਖ ਥਾਵਾਂ 'ਤੇ ਯੋਗ ਸਮਾਗਮ ਕਰਵਾਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੁਨਾਗਿਰੀ, ISN ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੌਰਮੁਜ਼ ਪਣਜੋੜ ਨੂੰ ਪਾਰ ਕਰ ਗਏ ਨੇ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂਹਰ ਸਾਹਿਬ ਅਤੇ ਜਲਾਲਾਬਾਦ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੇ ਕੱਲ੍ਹ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਦੇ ਆਪਣੇ 3 ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਵੱਲੋਂ 2437 ਅਪ੍ਰੈਂਟਿਸ ਟ੍ਰੇਨੀਜ਼ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਏਗਾ। ਅਤੇ ਭਾਰਤ ਨੇ ਚੇਨਈ ਵਿੱਚ ਖੇਡੇ ਗਏ 3 ਅਤੇ ਆਖਰੀ 1 ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਇਹ ਸਨ ਨਿਊਜ਼ ਹੈੱਡਲਾਈਨਸ ਯਾਨੀ ਮੁੱਖ ਖਬਰਾਂ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
2: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀ ਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਨ੍ਹਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਫਿਰ 181 23 4281 73 ਇਹ ਸਾਡਾ ਨੰਬਰ ਹੈ, ਅਤੇ ਮਿਲਾ ਕੇ ਜ਼ਰੂਰ ਪਹੁੰਚੋ। ਕੋਈ ਵੀ ਆਪਣੀ ਪਸੰਦ ਦਾ ਤੁਸੀਂ ਹਿੰਦੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਆਓ ਜੀ, ਇਹ ਨੰਬਰ ਤੁਹਾਡੀ ਉਡੀਕ ਦੇ ਵਿੱਚ 081 23 42 173।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੈਲੋ ਫਰਮਾਇਸ਼, ਲਾਈਫ ਔਨ ਇਨ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ। ਮੈਂ ਗਗਨਦੀਪ ਸੋਂਦੀ।

0: ਜੀ ਦੋਸਤੋ, ਇਸ ਗੀਤ ਤੋਂ ਬਾਅਦ ਹੈਲੋ ਫਰਮਾਇਸ਼ ਦੇ ਵਿੱਚ ਇੱਕ ਹੋਰ ਦੋਸਤ ਨੇ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਅਤੇ ਕੌਣ ਬੋਲ ਰਹੇ ਹੋ?
1: ਹਾਂਜੀ, ਫਿਰੋਜ਼ਪੁਰ ਪਿੰਡ ਸਾਬੂਆਣੇ ਤੋਂ ਬੋਲ ਰਹੇ ਭਜਨ ਸਿੰਘ।
0: ਭਜਨ ਸਿੰਘ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
1: ਹਾਂਜੀ ਹਾਂਜੀ, ਠੀਕ ਜੀ ਠੀਕ।
0: ਕੀ ਕਰ ਰਹੇ ਸੀ ਇਸ ਵੇਲੇ?
1: ਹਾਂਜੀ,
0: ਮੈਂ ਕਿਹਾ ਕੀ ਕਰ ਰਹੇ ਸੀ?
1: ਬਸ ਝੋਨੇ ਨੂੰ ਪਾਣੀ ਲਗਾਇਆ ਜੀ, ਹੁਣ ਅਜੇ ਨਾ
0: ਹਾਂਜੀ,
1: ਮੋਟਰ ਲਾ ਕੇ ਆਏ, ਮੋਟਰ ਚਲਾਈ ਜੀ।
0: ਚਲੋ ਵਧੀਆ, ਫਿਰ ਤਾਂ ਨਾਲ ਨਾਲ
1: ਹਾਂਜੀ
0: ਕੰਮ
1: ਹਾਂਜੀ
0: ਕਰ ਰਹੇ ਹਾਂ
1: ਹਾਂਜੀ ਹਾਂਜੀ,
0: ਅਤੇ ਨਾਲ ਫਿਰ
1: ਤੁਹਾਡਾ
0: ਰੇਡੀਓ ਵੀ ਸੁਣ ਰਹੇ।
1: ਪ੍ਰੋਗਰਾਮ ਸੁਣਦੇ ਪਏ ਸੀ। ਹਾਂਜੀ,
0: ਠੀਕ ਹੈ, ਅਤੇ ਗੀਤ ਕਿਹੜਾ ਸੁਣਨਾ ਤੁਸੀਂ ਦੱਸੋ?
1: ਗੀਤ ਸੁਣਾ ਦਿਓ, ਦਿਲ ਤੋਂ ਪਾਗਲ ਹੈ ਦਿਲ ਦੀਵਾਨਾ। ਹਾਂਜੀ, ਇਹ ਸੁਣਾ ਦਿਓ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ।
1: ਹਾਂਜੀ।

0: ਤੇ ਹਿੱਸਾ ਬਣੇ ਨੇ। ਹੈਲੋ
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ, ਸਤਿ ਸ਼੍ਰੀ ਅਕਾਲ ਜੀ।
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਜੀ ਦੱਤ ਸਾਹਿਬ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਸਰ, ਬਹੁਤ ਵਧੀਆ। ਸੁਣਾਓ ਸਰ, ਠੀਕ ਠਾਕ ਜੀ?
0: ਹਾਂਜੀ, ਵਧੀਆ ਜੀ। ਬਸ ਠੰਡੀ ਜਗ੍ਹਾ ਉੱਤੇ ਬੈਠੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਹਾਂ।
1: ਬਿਲਕੁਲ ਜੀ, ਬਿਲਕੁਲ, ਤੁਹਾਡੇ ਨਾਲ ਸਾਡਾ ਵੀ ਜੀ ਲੱਗਿਆ ਰਹਿੰਦਾ ਜੀ। ਸਾਰਾ ਦਿਨ ਤੁਹਾਡੇ ਪ੍ਰੋਗਰਾਮ ਸੁਣਦਾ, ਜਿੰਨਾ ਵੀ ਟਾਈਮ ਲੱਗਦਾ ਜੀ।
0: ਠੀਕ ਹੈ ਜੀ। ਅਤੇ ਗੀਤ ਕਿਹੜਾ ਸੁਣਨਾ ਤੁਸੀਂ?
1: ਗੀਤ ਸੁਣਾਂਗੇ, ਲੈਲਾ ਮਜਨੂੰ ਫਿਲਮ ਦਾ ਗੀਤ ਹੈ, 1976 ਦੇ ਵਿੱਚ ਆਈ ਸੀ, ਲਿਖ ਕਰ ਤੇਰਾ ਨਾ ਜ਼ਮੀਂ ਪੇ ਲੈਲਾ ਲੈਲਾ ਕਰਤਾ ਹੂੰ ਜੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ
1: ਬਹੁਤ
0: ਦੇ ਲਈ
1: ਬਹੁਤ ਧੰਨਵਾਦ ਜੀ।
0: ਜੀ।

0: ਹੈਲੋ ਫਰਮਾਇਸ਼ ਪ੍ਰੋਗਰਾਮ, ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ ਅਤੇ ਇੱਕ ਦੋਸਤ ਆਏ ਨੇ। ਹੈਲੋ
1: ਜੀ,
0: ਸਤਿ ਸ਼੍ਰੀ ਅਕਾਲ ਜੀ।
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ?
1: ਬਸ ਵਧੀਆ ਨੇ ਸਰ ਜੀ, ਠੀਕ ਠਾਕ।
0: ਹਾਂਜੀ ਵਧੀਆ ਵਧੀਆ। ਅਤੇ ਗੀਤ ਕਿਹੜਾ ਸੁਣਨਾ ਤੁਸੀਂ ਦੱਸੋ।
1: ਵਰਦੀ ਫਿਲਮ ਦਾ ਗੀਤ ਸੁਣਨਾ ਜੀ।
0: ਠੀਕ ਹੈ ਜੀ, ਕਿਹੜਾ ਗੀਤ ਸੁਣਾ ਦਈਏ?
1: ਤੇਰੀ ਹਿਫਾਜ਼ਤ ਮੇਰੀ ਹਿਫਾਜ਼ਤ ਕਰਦੀ
0: ਲਓ
1: ਹੈ
0: ਫਿਰ।
1: ਵਰਦੀ।
0: ਵਾਹ ਵਾਹ, ਕਿਆ ਬਾਤ ਹੈ, ਵਰਦੀ ਵੈਸੇ ਵੀ ਹਿਫਾਜ਼ਤ ਕਰਦੀ ਆ।
1: ਹਾਂਜੀ ਹਾਂਜੀ,
0: ਹਾਂ ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ।
1: ਨਵਾਜ਼ ਜੀ।

0: ਹੈਲੋ, ਫਰਮਾਇਸ਼ ਦੇ ਵਿੱਚ ਇੱਕ ਹੋਰ ਦੋਸਤ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਜਗਤਾਰ ਸਿੰਘ ਗਿੱਲ ਜੀ।
0: ਹਾਂਜੀ ਗਿੱਲ ਸਾਹਿਬ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਸਰ। ਪਿੰਡ ਬੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਸਰ।
0: ਠੀਕ ਹੈ ਜੀ, ਠੀਕ ਹੈ। ਤੇ ਦੋਸਤ,
1: ਸਰ, ਬੰਗਾਲ ਤੋਂ ਪਹਿਲਾਂ ਮੋਹਨ ਸਿੰਘ ਦਾ ਫੋਨ ਆਇਆ ਸੀਗਾ ਜੀ, ਉਹ ਆਪਣਾ ਸ਼ਗਿਰਦੀ ਹੈ।
0: ਚਲੋ ਠੀਕ ਹੈ, ਵਧੀਆ ਵਧੀਆ। ਹਾਂ, ਸਾਰੇ ਦੋਸਤ ਨੇ ਤੇ ਫੋਨ ਕਰ ਰਹੇ ਨੇ। ਤੇ ਦੋਸਤ ਦੱਸੋ, ਗੀਤ ਕਿਹੜਾ ਸੁਣਨਾ ਤੁਸੀਂ?
1: ਬੰਦਾ ਤੂੰ ਵੀ ਜੋੜ ਰੱਖੇ
0: ਹਾਂਜੀ, ਤੇ ਗੀਤ ਕਿਹੜਾ ਸੁਣਨਾ ਜੀ ਤੁਸੀਂ ਦੱਸੋ?
1: ਗੀਤ ਸਰ, ਆਪਣੇ ਪੁਰਾਣੀ ਆਸ਼ਕੀ ਦਾ ਸੀਗਾ ਜੀ ਗੀਤ, ਇੱਕ ਸਨਮ ਚਾਹੀਏ ਆਸ਼ਕੀ ਕੇ ਲੀਏ।
0: ਜੀ ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ।
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ।

0: ਸਿਫਰ 181 23 42 173 01812342173 ਇਹ ਨੰਬਰ ਮਿਲਾ ਕੇ ਜ਼ਰੂਰ ਪਹੁੰਚੋ। ਅਤੇ ਇਸ ਪ੍ਰੋਗਰਾਮ ਦੀ ਆਖਰੀ ਕਾਲ ਹੈ ਅਤੇ ਇੱਕ ਦੋਸਤ ਆਏ ਨੇ। ਹੈਲੋ
1: ਗਗਨ ਜੀ, ਰਾਮ ਰਾਮ
0: ਜੀ। ਰਾਮ ਰਾਮ ਜੀ।
1: ਹਾਂਜੀ, ਸਰਵਣ ਕੁਮਾਰ ਰਣਵਾ, ਗਾਂ ਵੀਰਾਂ ਵਾਲੀ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਬੋਲ ਰਿਹਾ ਸਰ ਜੀ।
0: ਜੀ ਸਰਵਣ ਕੁਮਾਰ ਜੀ, ਦੇਖੋ ਲਾਸਟ ਵਿੱਚ ਤੁਹਾਡੀ ਕਾਲ ਮਿਲੀ ਹੈ।
1: ਉਹ ਮਸਾਂ ਜਮਾ ਖੜੇ ਹੋ ਜੀ।
0: ਠੀਕ ਹੈ, ਅਤੇ ਦੱਸੋ ਗੀਤ ਕਿਹੜਾ ਸੁਣਨਾ ਦੀ ਹੈ ਤੁਹਾਨੂੰ?
1: ਬਸ ਜੋ ਮਰਜ਼ੀ ਲਗਾ ਦਿਓ ਵੈਸੇ।
0: ਠੀਕ ਹੈ ਜੀ। ਹਾਂਜੀ, ਬਹੁਤ ਸ਼ੁਕਰੀਆ ਦੋਸਤ ਫੋਨ ਕਰਨ ਦੇ ਲਈ, ਧੰਨਵਾਦ। ਲਓ ਜੀ, ਇਸੇ ਕਾਲ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ। ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ ਤੁਹਾਡਾ, ਨਮਸਕਾਰ।

0: ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਹੈਲੋ ਫਰਮਾਇਸ਼। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ 11 ਵੱਜ ਰਹੇ ਨੇ। ਆਹ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ।
1: ਨਮਸਕਾਰ, आकाशवाणी समाचार के साथ मैं जागृति शर्मा। प्रधानमंत्री नरेंद्र मोदी ने आज कोलकाता में नौसेना

0: Waves OTT app now and watch for free.
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ ਹੁਣ ਪੇਸ਼ਾ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਵਟਸਐਪ ਆਧਾਰਿਤ ਪ੍ਰੋਗਰਾਮ ਹੈ ਔਰ ਸਾਡੇ ਕੋਲ ਬਹੁਤ ਸਾਰੇ ਸੁਨੇਹੇ ਨੇ ਵਟਸਐਪ ਰਾਹੀਂ ਔਰ ਸ਼ੁਰੂਆਤ ਕਰਦੇ ਹਾਂ ਇਹਨਾਂ ਸਿਲਸਿਲਿਆਂ ਦਾ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ ਕਾਂਤਾ ਰਾਣੀ ਚਰਨ ਰਹੇਜਾ ਡੈਨੀ ਨੀਤੂ ਜੋਤ ਅਤੇ ਸੈਨੀ ਅਤੇ ਇਹਨਾਂ ਨੇ ਇੱਕ ਥੋਟ ਲਿਖਿਆ ਹੈ ਸਾਡੇ ਦੂਸਰੇ ਦੋਸਤ ਨੇ ਕਿ ਸਿਆਣਪ ਉਦੋਂ ਆਉਂਦੀ ਹੈ ਜਦੋਂ ਇਹ ਸਮਝ ਲੱਗ ਜਾਂਦੀ ਹੈ ਕਿ ਇੱਥੇ ਸਭ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ ਬਸ ਸਭ ਦਾ ਡੰਗ ਮਾਰਨ ਅੰਦਾਜ਼ ਵੱਖਰਾ ਹੁੰਦਾ ਹੈ ਸੋ ਪਰ ਇਹਨਾਂ ਨੇ ਆਪਣੇ ਨਾਮ ਨਹੀਂ ਲਿਖੇ ਇਸ ਕਰਕੇ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਕਿੱਥੋਂ ਇਹ ਥੋਟ ਭੇਜਿਆ ਹੈ ਹਿਤੇਂਦਰ ਦਾਸ ਸਟੇਟ ਆਸਾਮ ਤੋਂ ਇਸਰਤ ਖਾਨ ਸ਼ਾਰਾ ਬੇਗਮ ਰਹੂਬ ਖਾਨ ਸਵਰੀਨ ਬੇਗਮ ਸ਼ਹਿਬਾਜ਼ ਖਾਨ ਸੈਫ ਖਾਨ ਇਸ਼ਾਨ ਖਾਨ ਆਜ਼ਮ ਖਾਨ ਅਰਹਾਨ ਖਾਨ ਗਨਗੋਲਾ ਦੱਤਾਗੰਜ ਜ਼ਿਲ੍ਹਾ ਬਦਾਇਓਂ ਤੋਂ ਪਿੰਡ ਡਾਕਖਾਨਾ ਮਿੱਡੂ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ ਰਾਮ ਪ੍ਰਤਾਪ ਜੋਤੀ ਸੁਮਨ ਅਤੇ ਮਨੀਸ਼ਾ ਪਿੰਡ ਸ਼ਾਹਪੁਰ ਮੈਦਪੁਰ ਤੋਂ ਬੂਟਾ ਸਿੰਘ ਵਿਜੇਪਾਲ ਅਜੇਪਾਲ ਪਾਹੁਲਜੋਤ ਅਨਾਹਤ ਕੌਰ ਲਵਪ੍ਰੀਤ ਅਤੇ ਪਰਵਿੰਦਰ ਕੌਰ ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਪੂਰਾ ਸਿੰਘ ਰਾਜਾ ਵੜਿੰਗ ਤੋਂ ਪਿੰਡ ਬਜੀਤਪੁਰ ਪੋਮਾ ਤੋਂ ਬਲਜੀਤ ਸਿੰਘ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋਵਾਲ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਪਿੰਡ ਦੇ ਡਾਕਖਾਨਾ ਲੋਹਗੜ੍ਹ ਠਾਕਰਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ ਦਲਜੀਤ ਗੁਰਨੂਰ ਡਾਕਟਰ ਰਾਮ ਕੁਮਾਰ ਨਰੰਗ ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਅਤੇ ਗੀਤਾ ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਸਿਧਾਰਥ ਨਗਰ ਦਰੇਪੁਰ ਬਹਾਬਰੀ ਤੋਂ ਗਜਨ ਅਨੀਲ ਨਵਦੀਪ ਵਿਸ਼ਦੀਪ ਅਸ਼ੋਕ ਅਤੇ ਪਰਿਵਾਰ ਮੁੱਲਾਂਪੁਰ ਦਾਖਾ ਮੰਡੀ ਤੋਂ ਰਜੇਸ਼ਨ ਅਰੁਣਾ ਦੀਪਕ ਗੌਤਮ ਰਸਗੁੱਲਾ ਬਰਗਰ ਰਬੜੀ ਮੌਸੰਮੀ ਬਿੱਟੂ ਅਤੇ ਬਿੱਟੀ ਜੈਨ ਮਲੋਟ ਤੋਂ ਕੁਲਵੰਤ ਜਸਵੰਤ ਰਮਨ ਗਿੱਲ ਬਲਜੀਤ ਗਿੱਲ ਦਿਸ਼ਾ ਮੱਲਾ ਜਗਤਾਰ ਜੱਗਾ ਧੌਲਾ ਕਿੰਗਰਾਂ ਤੋਂ ਪਿੰਡ ਧੌਲਾ ਕਿੰਗਰਾਂ ਨੇੜੇ ਮਲੋਟ ਤੋਂ ਜਗਤਾਰ ਛਿੰਦਰਪਾਲ ਕੌਰ ਮਨਦੀਪ ਸਿੰਘ ਕੁਲਦੀਪ ਕੌਰ ਬੱਬੂ ਰਾਣੀ ਨੀਤੂ ਮਲੋਟ ਪਿੰਡ ਤੋਂ ਜਗਤਾਰ ਗਿੱਲ ਕੁਲਵੰਤ ਅਤੇ ਇਹਨਾਂ ਦਾ ਸਾਰਾ ਪਰਿਵਾਰ ਸੁਦਰਸ਼ਨ ਪੱਲਵੀ ਪ੍ਰਖਰ ਕੁਸ਼ਲ ਨੀਤੀ ਸੁਰਭੀ ਅਸ਼ਵਿਨ ਮੰਗਲਾਬੈਨ ਸ਼ਾਹ ਰਜਿੰਦਰਜੀਤ ਸ਼ਾਹ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ੀਲ ਸੰਗੀਤਾ ਪੱਪੂ ਸਮਾਇਲ ਖੁਸ਼ਦਿਲ ਹਸਮੁਖ ਸੰਜੀਵ ਸੁਨੀਤਾ ਬੰਟੀ ਆਰਜ਼ੂ ਪੂਰਾ ਹੀ ਖੁਸ਼ਦਿਲ ਪਰਿਵਾਰ ਫਾਜ਼ਿਲਕਾ ਤੋਂ ਭੂਸ਼ਣ ਖੇੜਾ ਵਿਸ਼ੂ ਲਾਡੀ ਵਿਸ਼ਾਲ ਸ਼ਲਾਨੀ ਟਿਵਾਨਸ਼ੀ ਅਤੇ ਪਰਿਵਾਰ ਸਾਧੂ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਅਤੇ ਚੰਦਰਕਲਾ ਰੇਵਾੜ ਝੱਜਰ ਹਰਿਆਣਾ ਤੋਂ ਬਿੱਟੂ ਰੀਟਾ ਰਜਤ ਅਤੇ ਮਯੰਕ ਭਾਟੀਆ ਪਿੰਡ ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਨ ਲਾਲ ਓਮ ਪ੍ਰਕਾਸ਼ ਸ਼ਗੁਨ ਲਵਕੁਸ਼ ਛਤਰਪਾਲ ਸਿੰਘ ਖੰਗਾਰੂ ਰਜਿੰਦਰ ਸਿੰਘ ਬਾਬੂ ਸਿੰਘ ਮੈਨੇਵਾਲਾ ਕਾਕਾ ਭੱਟੀ ਪਿੰਡ ਕਮਾਲਵਾਲਾ ਤੋਂ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੇ ਤੋਂ ਓਮ ਪ੍ਰਕਾਸ਼ ਸ਼੍ਰੀਮਤੀ ਊਸ਼ਾ ਰਾਏ ਅਮਿਤ ਕੁਮਾਰ ਰਾਏ ਹੈਪੀ ਰਾਏ ਨਬੀਹਾ ਨਿਵਾਦ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰੌਸ਼ਨੀ ਅਤੇ ਪ੍ਰਾਂਜਲ ਰਾਏ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸਪਲ ਪ੍ਰਭਜੋਤ ਅਤੇ ਮਨਜੋਤ ਸਪਲ ਪ੍ਰੋਗਰਾਮ ਹੈ ਤਮਕ ਜਲੰਧਰ ਪੈਂਦੀ ਆਓ ਸੁਣਦੇ ਹਾਂ ਸਭ ਦੀ ਫਰਮਾਇਸ਼ ਅਤੇ ਗੀਤ ਸੁਰਿੰਦਰ ਕੌਰ ਅਤੇ ਪ੍ਰਕਾਸ਼ ਖੌਰ ਦਾ ਗਾਇਆ ਹੋਇਆ

सुरेंद्र कौर ते प्रकाश कौर ਦਾ ਗਾਇਆ ਹੋਇਆ ਗੀਤ ਸੀ। ਅਗਲੇ ਗੀਤ ਦੀ ਫਰਮਾਇਸ਼ ਇਸ ਤਰ੍ਹਾਂ, ਮਜਨੂੰ ਕਾ ਟੀਲਾ ਤੋਂ ਕਮਲ ਮਧੂ ਸਾਗਰ ਉਮੰਗ ਆਕਾਂਕਸ਼ਾ ਗੁੜੀਆ ਮਾਹੀ ਮਿਲਕ ਅਤੇ ਇਸ਼ਿਤਾ ਅਰੋੜਾ, ਹਰਜਿੰਦਰ ਸਿੰਘ ਬਰਾੜ ਪਿੰਡ ਡਾਕਖਾਨਾ ਜਿੱਦਾ ਬਠਿੰਡਾ ਤੋਂ ਇਸੇ ਗੀਤ ਦੀ ਫਰਮਾਇਸ਼ ਹੈ। ਬਲਡਾਣਾ ਵਨ ਸਿੰਘੀ ਮਹਾਰਾਸ਼ਟਰ ਤੋਂ ਮੋਲਮਾਨ ਕਾ ਸ਼ੋਭਾ ਤਾਈ ਦੀ ਪਾਲੀ ਅਤੇ ਸ਼ਲੋਕ ਕੁਮਾਰ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਨਮਨ ਅਤੇ ਅਪਾਰਟਿੰਗੀਆ, ਜਮਸ਼ੇਦਪੁਰ ਤੋਂ ਹਰਜਿੰਦਰ ਏਂਜਲ ਨਵਨੀਤ ਪੱਪੀ ਅਤੇ ਸੋਨੂ ਭਾਟੀਆ, ਫਾਜ਼ਿਲਕਾ ਤੋਂ ਰਮਨ ਅਮਨ ਦਿਵਿਆਨ ਸ਼ਰਮਾ ਕ੍ਰਿਤੀ ਰਮਾ ਸਿਦਿਕ ਪ੍ਰਿਆਂਸ਼ ਅਤੇ ਸਾਰਾ ਹੀ ਵਰਮਾ ਪਰਿਵਾਰ, ਖਿਆਲ ਬਜ਼ਾਰ ਪਾਨੀਪਤ ਤੋਂ ਨਰੇਸ਼ ਮਲਹੋਤਰਾ ਲਕਸ਼ੇ ਲਾਡੋ ਪਾਪਾ ਨਾਨਕ ਚੰਦ ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਗੋਇਲ ਅਤੇ ਡੁੱਗੂ ਅਤੇ ਭਾਵਿਕ ਸਿੱਖਾਂ, ਮੱਖੋ ਤੋਂ ਬਿਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਕਰਨਵੀਰ ਸਿੰਘ ਪਾਲ ਅਤੇ ਪੂਰਾ ਪਾਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ, ਵੜਿੰਗਖੇੜਾ ਤੋਂ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਅਰੋੜਾ, ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ ਬਲਕਰਨ ਤਨੂ ਪਵੀ ਜੱਸੀ ਅਤੇ ਪਰਿਵਾਰ, ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸਿਮਰਜੋਤ ਫਤਿਹਜੋਤ ਸਪਲ, ਪਿੰਡ ਸਾਵਨਖੇੜਾ ਨੇੜੇ ਮੰਡੀ ਡਾਵਲੀ ਤੋਂ ਕ੍ਰਿਸ਼ਨ ਸਿਮਰੀਦੇਵੀ ਮਨੋਜ ਕੁਮਾਰ ਪੁਸ਼ਪਰਾਨੀ ਸ਼ੈਲੇਂਦਰ ਕੁਮਾਰ ਹੀਰਾਮਣੀ ਵਰਮਾ ਪਾਰਸਮਣੀ ਪੁਸ਼ਪੇਂਦਰ ਨੋਖੇਲਾਲ ਵਰਮਾ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ, ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਕੋਮਲ ਕਿਰਨ ਕਪਿਲ ਕੁਨਾਲ ਮਹਿਰਾ, ਆਦਰਸ਼ ਨਗਰ ਮਲੋੜ ਤੋਂ ਰਾਜ ਮੀਨਾ ਯੋਗੇਸ਼ ਮੈਂਡੀ ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ, ਟਾਣੀ ਲਾਲ ਖਾਨ ਜਵੇਦ ਖਾਨ ਅਰਮਾਨ ਖਾਨ ਇਮਰਾਨ ਖਾਨ ਸੀਮਾ ਬਾਨੋ ਵਿਨੋਦ ਖਾਨ ਅਤੇ ਪਰਿਵਾਰ, ਭਾਗਵਤ ਵਰਮਾ ਸ਼ਾਂਤੀ ਦੇਵੀ ਲੀਲਾਵਤੀ ਵਿਨੀਤ ਅਤੇ ਰੁਦਰ ਵਰਮਾ, ਸ਼ਾਹਦਾਰਾ ਦਿੱਲੀ ਤੋਂ ਤੁਲਸੀ ਵੀਨਾ ਸ਼ੀਸ਼, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ ਰਚਿਤਾ ਕੇਸ਼ਵਰੀ ਧਾਨ ਖੁਰਾਨਾ, ਏਸੀ ਗੀਤ ਦੀ ਫਰਮਾਇਸ਼ ਹੈ ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ, ਜ਼ਿਲ੍ਹਾ ਮੁਰਾਦਾਬਾਦ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਸ਼ੀਤਲ ਸੋਨੂ ਸੁਰੇਸ਼ ਰਾਜਪਾਲ ਪੰਕਜ ਕਾਜਲ ਸੀਮਾ ਮਾਨਵੀ ਤਨਵੀ ਲਕਸ਼ੇ ਸੋਨੀ ਮੋਹਿਨੀ ਰਿਤਿਕ ਅਤੇ ਬਲਵੀਰ ਸਿੰਘ, ਬੀੜ ਸ਼ਹਿਰ ਮਹਾਰਾਸ਼ਟਰ ਤੋਂ

ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦਰੀ, ਚੱਲ ਰਿਹਾ ਆਕਾਸ਼ਵਾਣੀ ਅਤੇ ਜਲੰਧਰ ਕੇਂਦਰ ਤੋਂ। ਅਗਲੇ ਗੀਤ ਦੀ ਫਰਮਾਇਸ਼ ਇਸ ਤਰ੍ਹਾਂ, ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਸਿੰਘ ਚੋੜਾ ਅਤੇ ਸੀ ਟੀ ਈ ਦੀਵਾਨਾ, ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਸੱਤੇ ਦੇਵੀ ਪੋਤਰੀ ਵਾਣੀਆ, ਪੋਤਰਾ ਅਰਮਾਨ, ਨਵੀਤਾਜ, ਕਾਕਾ ਡੇਅਵੇ ਕੰਗੁਰਾਨਾ ਅਤੇ ਸਾਰਾ ਹੀ ਅੰਗੁਰਾਨਾ ਪਰਿਵਾਰ, ਸੈਕਟਰ 67 ਮੁਹੱਲੇ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ, ਬਬਲੂ ਸਾਹੂ, ਜਾਮ ਦੇਵੀ ਸਾਹੂ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਚਲ, ਸਮੀਕਸ਼ਾ, ਬੀਬੀ ਅਰਾਧਿਆ ਬਾਬੂ, ਜ਼ਿਲ੍ਹਾ ਖਰਗੋਨ, ਸਨਾਵਤ, ਮੱਧ ਪ੍ਰਦੇਸ਼ ਤੋਂ ਮਾਸਟਰ ਅਸ਼ੋਕ ਵਰਮਾ, ਅਰਚਨਾ, ਅਨੁਜ, ਆਯੂਸ਼ੀ, ਰਮੇਸ਼ ਚੰਦਰ, ਸ਼ੇਖ ਮੂਸਾ, ਭਾਈਚੰਦ, ਭਾਈ ਰਾਜਕੁਮਾਰ ਬੜਾਨਾ, ਸੁਦਾਬਾ ਨਗਰ, ਖੰਡਵਾ ਤੋਂ ਲਕਸ਼ਮੀ, ਨੰਦਨੀ, ਰੋਹਿਤ, ਰਿਤੂ, ਮੁਕੇਸ਼ ਅਤੇ ਜਗਤਾਪ, ਪੀਰ ਬਨਾ ਬਨੋਈ ਰੋਡ ਸੁਨਾਮ ਤੋਂ ਦਲਜੀਤ, ਮਨਦੀਪ, ਰਾਜਦੀਪ, ਬਲਰਾਜ, ਚੀਮਾ ਰਾਣੀ, ਡਾਲੀ ਅਤੇ ਸਿਫਰ ਜੋਤਸਰਾਂ, ਪਾਰਸ ਮਨੀ, ਰੇਡੀਓ ਸ਼ਰੋਤਾ ਸੰਘ, ਗਾਂਧੀ ਚੌਕ ਪਾੜਵੇਂ, ਰਾਜਸਥਾਨ ਤੋਂ ਬਬਲੇਸ਼ ਪਵਾਰ, ਡੈਨੀ ਅਤੇ ਮਨੀਸ਼ ਪਵਾਰ, ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਖਲੀਫੋ, ਪਾਵੜੀ ਤੋਂ ਖੁਦਾ ਬਖਸ਼ ਅਤੇ ਪਰਿਵਾਰ, ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਜਿੰਦਰ, ਮਲਕੀਤ, ਆਰਤੀ, ਰਾਘਵ, ਹਰਮਨ ਅਤੇ ਸਾਰਾ ਹੀ ਪਰਿਵਾਰ, ਅਰਸ਼ਦੀਪ, ਸੁਰਜੀਤ ਸਿੰਘ ਅਮਰਕੋਟ ਤੋਂ, ਮਨੀਲਾ, ਫਿਲੀਪਨ ਤੋਂ ਮਦਨ, ਸਰਬਜੀਤ, ਸੰਜੂ, ਨੀਤਿਕਾ, ਅਜੇ, ਏਂਜਲ, ਲਾਟਲਾ ਪੋਤਾ, ਅਰਨਵ ਲਹਿਰ, ਨਰਵੇਲ, ਮਹਾਰਾਸ਼ਟਰ, ਪੀ ਐੱਸ ਨਵਾਕਰ, ਨਿਰਮਲਾ, ਵਿਸ਼ਾਲ, ਮਲਕਾਪੁਰ ਤੋਂ ਨਰਾਇਣ ਇੰਗਲੇ, ਸੁਪਾਨ ਤਾੜੇ ਅਤੇ ਆਸ਼ੀਸ਼ ਮੁਰਕਰ, ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰੇਮ ਥਾਂਦੀ, ਬੇਬੀ ਭਾਮਿਕਾ, ਤੇਵਾਣੀ ਥਾਂਦੀ, ਵਿਜੇ ਗੋਇਲ, ਬਜਿਤਪੁਰ ਕੱਟਾਵਾਲੀ ਤੋਂ, ਐਮ ਖਲੀਲ ਕੁਰੈਸ਼ੀ, ਨੁਸਰਤ ਬੇਗਮ, ਇਜ਼ਾਦ ਕੁਰੈਸ਼ੀ, ਬੇਬੀ ਅਰੀਬਾ ਹਬੀਬਾ, ਸਿਰਾਜੁਦੀਨ ਅੰਸਾਰੀ ਤੋਂ ਨਸੀਬਨ ਬੇਗਮ, ਅਕਰਮ, ਸ਼ਾਨੀਆ, ਮੁਹੰਮਦ ਅਲਿਆਸ, ਮੁਸ਼ਾਹਿਦ, ਅਕਸਾ, ਆਇਸ਼ਾ ਉਮਰ ਅਤੇ ਸਮੀਨਾ ਅੰਸਾਰੀ, ਮੁਕੇਸ਼ ਪੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼, ਘਨੇਰਾ ਮਹਲਾ ਪਟਿਆਲਾ ਤੋਂ, ਰਮੇਸ਼ ਪਿੱਲਾ ਚਾਵਲਾ, ਪਿੰਡ ਟਿੱਠਾ ਖਾਨਾ, ਖੂਹੀਆਂ, ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ, ਆਸਾ, ਜੈਸ਼ਰੀ, ਸੰਤੋਸ਼, ਹੇਮੰਤ, ਦੀਪਕ, ਰਮੇਸ਼, ਰੈਜ਼ਲ, ਹੇਜ਼ਲ, ਵਿਹਾਨ, ਰਿਜੂ, ਬੱਬੂ, ਬੀਹੂ ਚਾਵਲਾ ਅਤੇ ਸਾਰਾ ਹੀ ਪਰਿਵਾਰ, ਹੀਰਾਬਾਗ, ਜਗਰਾਮ ਤੋਂ ਜਗਦੀਸ਼, ਲੀਲਾਵਤੀ, ਹਰਦੀਪ, ਅੰਜੂ, ਪਰੂਸ਼ੀ, ਦੀਪਾਂਸ਼ੂ, ਹਰਜੀਤ, ਕੈਂਥ, ਮੋਜੀ, ਕਲੋਨੀ ਟਾਂਬਾ, ਲੁਧਿਆਣਾ ਤੋਂ ਸੁਖਵੀਰ ਸਿੰਘ, ਕਮਲਪ੍ਰੀਤ, ਰੋਸ਼ਨਪ੍ਰੀਤ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼, ਪਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ, ਸਰਵਣ ਰਿਣਵਾ ਅਤੇ ਪਰਿਵਾਰ, ਸੰਦੀਪ ਮੱਕੜ, ਜੋਤੀ ਮੱਕੜ, ਭਰਤ, ਕਮਲ, ਪਿੰਗਾਵਾਲਾ ਚੌਕ, ਰਾਏ, ਜਲੰਧਰ ਤੋਂ, ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀਰ, ਰਜਨੀ, ਕਾਸ਼ਿਪ, ਅਨੰਤ ਅਤੇ

ਇਸ ਕੰਗ ਹੋਰਾਂ ਦਾ ਗਾਇਆ ਹੋਇਆ ਗੀਤ ਸੀ। ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ, ਪੋਥਰੀ ਜਸਗੁਣ ਰੱਖੜਾ ਅਤੇ ਪਰਿਵਾਰ, ਵਿੱਕੀ ਮਾਇਲ, ਸੰਤੋਸ਼, ਰੋਨਿਤ, ਪੂਰਾ ਮਾਇਲ ਪਰਿਵਾਰ, ਪਿੰਡ ਸਾਹਿਬਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਗਿੱਦੜਬਾਹਾ ਤੋਂ ਮਨਜੀਤ, ਪਰਵੀਨ ਅਤੇ ਪਾਇਲ, ਬੇਬੀ ਹਿਨਾਸ਼ਾ, ਜਗਦੀਸ਼ ਕੁਮਾਰ, ਅਰਵਿੰਦ, ਮੁਕੇਸ਼, ਨੀਰਜ, ਭੁਵਿਨ, ਪੂਰਾ ਹੀ ਮੱਕੜ ਪਰਿਵਾਰ, ਪਿੰਡ ਕਬੂਲ ਸ਼ਾਹ, ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ, ਆਸ਼ਾ, ਸੋਨਾਲੀ, ਸੁਰੇਸ਼, ਸਹਾਰਨਪੁਰ ਤੋਂ, ਪਿੰਡ ਚੰਚੇੜੀ, ਤਹਿਸੀਲ ਖਰੜ, ਜ਼ਿਲ੍ਹਾ SS ਨਗਰ ਤੋਂ, ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਸਾਰਾ ਹੀ ਪਰਿਵਾਰ, ਪਰਮਜੀਤ ਸਿੰਘ, ਪਿੰਡ ਡਾਕਖਾਨਾ, ਬਸੰਤਪੁਰਾ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਤੋਂ, ਦੁਰਗਾ ਕਲੋਨੀ ਹਾਜ਼ੀ ਤੋਂ ਰਾਜੂ, ਬਬੀਤਾ ਮਿਗਲਾਨੀ, ਸੁਭਾਸ਼, ਯੋਗੀ, ਬੱਬੂ, ਡੱਬੂ, ਰੇਲਵੇ ਰੋਡ ਮੋੜ ਮੰਡੀ ਤੋਂ ਬਲਜਿੰਦਰ ਕੈਂਥ, ਰੌਸ਼ਨ ਕੈਂਥ, ਸਿਮਰਨ ਕੈਂਥ, ਹਨੀ, ਰਬਾਬ ਕੈਂਥ, ਕਰਨ ਆਸਟ੍ਰੇਲੀਆ ਤੋਂ, ਪਰਮਜੀਤ ਸਿੰਘ ਬਾਘਾਪੁਰਾ ਤੋਂ, ਗਗਨਦੀਪ ਕੌਰ, ਗੁਰਪ੍ਰੀਤ, ਪਰਮਜੀਤ ਅਤੇ ਪਾਲ ਸਿੰਘ, ਪਿੰਡ ਖਿਓ ਵਾਲੀ ਢਾਬ, ਜ਼ਿਲ੍ਹਾ ਫਾਜ਼ਿਲਕਾ ਤੋਂ, ਮਦਨ ਲਾਲ, ਹਰੀ ਸਿੰਘ, ਡਾਕਟਰ ਮਹਿੰਦਰ, ਮਮਤਾ, ਪੁਸ਼ਪਾ, ਭਾਗਵਤੀ, ਸੰਗੀਤਾ, ਜੋਤੀ ਅਤੇ ਸਾਗਰ ਬਾਟੂ, ਰਵੀ ਕੁਮਾਰ, ਰਾਹੁਲ, ਰਣਜੀਤ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ ਕੁਰ, ਕਿਰਤ ਕੁਰ, ਸ਼ਬਦ ਸਿੰਘ, ਰਾਹੁਲ, ਫਤਿਹਬਾਦ ਹਰਿਆਣਾ ਤੋਂ, ਇੰਦਰਪਾਲ, ਬਿੱਟੂ, ਚੰਚਲ, ਆਂਚਲ, ਗਗਨ, ਪ੍ਰਿੰਸ, ਜੀਵਨ ਸਿੰਘ ਬੁੱਕ ਅਤੇ ਸਾਰਾ ਹੀ ਬੁੱਕ ਪਰਿਵਾਰ, ਜਮਾਨੀਆ, ਗਾਜ਼ੀਪੁਰ, ਉੱਤਰ ਪ੍ਰਦੇਸ਼ ਤੋਂ ਸੁਰੇਸ਼, ਉਰਮਿਲਾ, ਦੀਪਕ, ਸਵਾਤੀ, ਜਮਸ਼ੇਦਪੁਰ ਤੋਂ ਬਿਪਨ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਜੈਸਵਾਲ, ਰਿਆਸਤ ਹੁਸੈਨ ਸਿੱਦੀਕੀ, ਨਾਜ਼ਮਾ ਬੇਗਮ ਸਿੱਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ, ਮਾਹਿਰਾ ਨੂਰ, ਜਸਪੁਰ, ਉੱਤਰਾਖੰਡ ਤੋਂ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ, ਕਲਪਿਤ, ਬੇਬੀ ਗਰਵੀ, ਇਹ ਸਭ ਨੇ ਸੈਕਟਰ 5 ਸੂਰਿਆਨਗਰੀ, ਜੋਧਪੁਰ, ਰਾਜਸਥਾਨ ਤੋਂ, ਪਿੰਡ ਕਬੂਲ ਸ਼ਾਹ, ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ, ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਸਾਰਾ ਹੀ ਪਰਿਵਾਰ, ਪਿੰਡ ਕਕਰਾਲੀ, ਜ਼ਿਲ੍ਹਾ ਪੰਚਕੂਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ੇ, ਆਂਚਲ, ਅੰਜਲੀ, ਨੇਹਾ, ਗੁਰਮੀਤ ਕੌਰ, ਸ਼ੁਭਮ, ਲਵਲੀ, ਪ੍ਰਜਾਪਤੀ ਅਤੇ ਪਰਿਵਾਰ, ਮਹਿਰਨਗਰ, ਉਮੇਰਖੰਡ, ਮਹਾਰਾਸ਼ਟਰ ਤੋਂ ਅਭਿਜੀਤ ਵਨਕਰ ਰਾਹੀਂ, ਸ਼੍ਰੀਮਤੀ ਸਰਿਤਾ, ਪ੍ਰਿੰਸ ਇਕਾਂਸ਼ ਵਨਕਰ, ਬਦਲਾਪੁਰ, ਮੁੰਬਈ ਤੋਂ ਪ੍ਰਣੀਤਾ ਗਵਨਕਰ, ਸਿਧਾਂਤ, ਅਰਜੁਨ ਗਵਨਕਰ, ਟੁਕ ਟੁਕ, ਆਕਾਰ ਹਾਈਟਸ, ਬਹਾਦੁਰਾ, ਨਾਗਪੁਰ ਤੋਂ ਵੈਸ਼ਾਲੀ, ਸ਼ਲੇਸ਼, ਸੁਮਿਤ, ਕੁਮਾਰੀ, ਧਵਨਕਰ, ਪਰੀ ਅਤੇ ਪਰਿਵਾਰ, ਪਿੰਡ ਜੱਗਾ ਰਾਮ ਤੋਂ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਅਤੇ ਹਰਮਨ ਪੰਘਾਣੀਆਂ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ, ਮਨਜੀਤ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ, ਯਵਤਮਾਲ, ਮਹਾਰਾਸ਼ਟਰ ਤੋਂ, ਗਾਡੋ ਨਗਰ ਤੋਂ, ਲਕਸ਼ਮਣ ਰਾਮ ਲੋਖੰਡੇ, ਕਲਪਨਾ ਤਾਈ, ਸ਼ਲੇਸ਼, ਪ੍ਰਤੀਕਸ਼ਾ, ਸਵਪਨੀਲ, ਰਕਸ਼ਤਾ ਅਤੇ ਪੂਰਾ ਹੀ ਲੋਖੰਡਾ ਪਰਿਵਾਰ, ਉੱਤਮ ਸਿੰਘ, ਜੰਗੇਲ, ਮੋਰਸ, ਅਨਿਲ ਕੁਮਾਰ, ਅਜਿਤ ਕੁਮਾਰ, ਆਯੂਸ਼, ਨੰਦਨੀ, ਕੋਕਾ, ਭਿਲਾਈ ਤੋਂ, ਆਓ ਸੁਣਦੇ ਹਾਂ ਜੀ ਸਭ ਦੀ ਫਰਮਾਇਸ਼ ਅਤੇ ਗੀਤ, ਆਵਾਜ਼ ਹੈ ਆਰ ਨਾਇਤ ਹੋਣਾ ਦੀ।

ਸੋ ਗੱਲ ਤਾਂ ਬਣਦੀ ਹੈ ਪਿਆਰ ਨਾਲ, ਅਹਿਸਾਸ ਨਾਲ, ਭਾਵਨਾਵਾਂ ਨਾਲ। ਸੋ ਗੀਤ ਸੀ ਅਮਰ ਸੰਧੂ ਹੋਰਾਂ ਦੀ ਆਵਾਜ਼ ਵਿੱਚ। ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ, ਹੈਪੀ ਸਾਗਰ, ਲੱਗੀ ਸਾਗਰ, ਇੰਦਰਜੀਤ ਮੰਗਾ USA ਤੋਂ, ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ, ਪਹਾੜ ਗੰਜ, ਮੁਲਤਾਨੀ, ਟਾਂਡਾ ਤੋਂ, ਪਿੰਡ ਸ਼ਾਹਪੁਰ ਜਜਾਨ, ਤਹਿਸੀਲ ਡੇਰਾ ਬਾਬਾ ਨਾਨਕ ਤੋਂ ਰਜਵਿੰਦਰ ਸਿੰਘ ਰੰਧਾਵਾ, ਨਿਸ਼ਾਨ ਸਿੰਘ ਫੌਜੀ, ਅਮਰੀਕ ਸਿੰਘ ਅਤੇ ਪਰਿਵਾਰ। ਇਸ ਗੀਤ ਦੀ ਫਰਮਾਇਸ਼ ਹੈ ਮੁਰਾਦਾਬਾਦ ਉੱਤਰ ਪ੍ਰਦੇਸ਼ ਤੋਂ, ਰਣਵੀਰ ਸਿੰਘ, ਗੀਤਾਰਾਣੀ, ਪਾਇਲ ਕਸ਼ਯਪ ਅਤੇ ਪਰਿਵਾਰ, ਗੁਰਪ੍ਰੀਤ ਸਿੰਘ ਸੋਢੀ, ਗਾਂਧੀ ਨਗਰ, ਰੋਪੜ ਤੋਂ, ਅਤੇ ਨਾਲ ਇਹਨਾਂ ਦੇ ਗੁਰਪਖਸ਼ ਸਿੰਘ, ਸੂਬੇਦਾਰ ਸਾਧੂ ਸਿੰਘ ਭੱਟੀ, ਪਿੰਡ ਬਸੋਲੀ ਵਾਲਾ ਤੋਂ, ਆਰਵ ਭੱਟੀ, ਸ਼ਕੀਲਾ ਭੱਟੀ, ਕੁਲਵੰਤ, ਟੀਨੂ ਭੱਟੀ ਬਸੋਲੀ ਅਤੇ ਸਾਰਾ ਹੀ ਬਸੋਲੀ ਪਰਿਵਾਰ, ਤਪਾ ਮੰਡੀ ਤੋਂ ਸ਼ਮਸ਼ੀਰ ਸਿੰਘ ਖਾਂ, ਸਤਪਾਲ ਅਤੇ ਪਰਿਵਾਰ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਅਲੂੜਾ ਮਿਆਨਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ, ਮੂੰਗੀ ਪੈਠਣ ਮਹਾਰਾਸ਼ਟਰ, ਬਾਬਾ ਸਾਹਿਬ ਕੰਗਨਕਰ, ਪਰਮੇਸ਼ਵਰ ਰੋਹਿਣੀ, ਸ਼੍ਰਾਵਣੀ ਈਸ਼ਵਰੀ ਅਤੇ ਬਨੇ ਬਜ਼ੁਰਗ ਪਲੇਰਾ, ਟੀਕਮਗੜ੍ਹ ਮੱਧ ਪ੍ਰਦੇਸ਼ ਤੋਂ, ਬਜਿੰਦਰ ਵਿਸ਼ਕਰਮਾ, ਤਾਰਾ ਦੇਵੀ, ਸੋਨਾਲੀ ਵਿਸ਼ਕਰਮਾ, ਸੋਨਮ ਵਿਸ਼ਕਰਮਾ, ਆਸ਼ੀਸ਼।

0: ਇਸ ਗੀਤ ਆਵਾਜ਼ ਸੀ ਸਾਬੀ ਮਿੰਦਰ ਹੋਰਾਂ ਦੀ। ਇਹ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਸੀਂ ਰੋਜ਼ਾਨਾ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਇਸ ਦਾ ਸਮਾਂ ਹੁੰਦਾ 11:05 ਤੋਂ ਲੈ ਕੇ ਅਤੇ 12 ਵਜੇ ਤੱਕ। ਔਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਲਈ 94-655-36-070 'ਤੇ। ਇਸ ਨੰਬਰ 'ਤੇ ਤੁਸੀਂ ਕਰ ਸਕਦੇ ਹੋ ਵਟਸਐਪ 94-655-36-070 ਪ੍ਰੋਗਰਾਮ ਧਮਕ ਜਲੰਧਰ ਪੈਂਦੀ ਹੁਣ ਖਤਮ ਹੁੰਦਾ ਹੈ। ਔਰ ਇਸ ਸਮੇਂ ਦਿਨ ਦੇ 12 ਵਜੇ ਨੇ। ਸੁਣਦੇ ਹਾਂ ਸਮਾਚਾਰ ਹਿੰਦੀ ਵਿੱਚ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ।

0: ਛੋਟੀਆਂ ਮੋਟੀਆਂ ਬਿਮਾਰੀਆਂ ਨੇ, ਏਲਮੈਂਟਸ ਨੇ, ਇਹ ਸਾਡੇ ਤੱਕ ਪਹੁੰਚਦੀਆਂ ਹੀ ਨਹੀਂ, ਔਰ ਜੇ ਪਹੁੰਚ ਵੀ ਜਾਂਦੀਆਂ ਨੇ ਤਾਂ ਜਲਦੀ ਜਲਦੀ ਟਾਟਾ ਬਾਏ ਬਾਏ ਬੋਲ ਦਿੰਦੀਆਂ ਨੇ। ਇੰਨੀ ਜ਼ਿਆਦਾ ਪਾਵਰ ਹੈ ਯੋਗ ਦੇ ਵਿੱਚ, ਮੈਡੀਟੇਸ਼ਨ ਦੇ ਵਿੱਚ, ਧਿਆਨ ਲਗਾਉਣ ਦੇ ਵਿੱਚ, ਆਸਣ ਕਰਨ ਦੇ ਵਿੱਚ।
1: ਸੋ ਪਿਆਰੇ ਬੱਚਿਓ, ਖੂਬਸੂਰਤ ਵਾਲੀ ਇਹ ਐਕਸਰਸਾਈਜ਼ ਹੈ, ਔਰ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਰਹਿਣਾ ਚਾਹੁੰਦੇ ਹੋ ਨਿਰੋਗ ਤਾਂ ਰੋਜ਼ ਕਰੋ ਯੋਗ। ਸੋ ਯੋਗਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਔਰ ਇਹਦੇ ਨਾਲ ਕੀ ਹੋਏਗਾ, ਪੜ੍ਹਾਈ ਤੋਂ ਥਕਾਵਟ ਹੋ ਗਈ, ਥੋੜ੍ਹੀ ਜਿਹੀ ਡੀਪ ਬਰੀਦਿੰਗ ਕੀਤੀ, ਥੋੜ੍ਹੀ ਜਿਹੀ ਸਟ੍ਰੈਚਿੰਗ ਕੀਤੀ ਯੋਗਾ ਦੀ, ਔਰ ਫਿਰ ਦੇਖੋ ਤੁਹਾਡੇ ਅੰਦਰ ਕਿਵੇਂ ਤਰੋ ਤਾਜ਼ਗੀ ਵਾਲੀ ਊਰਜਾ ਦੌੜਦੀ ਹੈ। ਸੋ ਪਿਆਰੇ ਬੱਚਿਓ, ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਮਨੋਰਥ ਇਹੀ ਹੈ ਕਿ ਤੁਹਾਡੀ ਸਿਹਤਯਾਬੀ ਹੋਵੇ, ਤੁਹਾਡੀ ਕਾਮਯਾਬੀ ਹੋਵੇ। ਔਰ ਅੱਜ ਦੇਖੋ ਪਿਆਰੇ ਬੱਚਿਓ, ਅਸੀਂ ਆਪਣੇ ਸਟੂਡੀਓ 'ਚ ਇੱਕ ਗੈਸਟ ਨੂੰ ਵੀ ਸੱਦਾ ਦਿੱਤਾ ਹੋਇਆ ਹੈ, ਜਿਹੜੇ ਵਿਸ਼ੇਸ਼ ਤੌਰ 'ਤੇ ਤੁਹਾਨੂੰ ਯੋਗ ਦੀਆਂ ਖਾਸੀਅਤਾਂ ਦੱਸਣਗੇ, ਖੂਬੀਆਂ ਦੱਸਣਗੇ, ਔਰ ਕਿਹੜੇ ਕਿਹੜੇ ਯੋਗ ਦੇ ਆਸਣ ਬੱਚੇ ਕਰ ਸਕਦੇ ਨੇ, ਉਹਨਾਂ ਬਾਰੇ ਵੀ ਗੱਲ ਕਰਾਂਗੇ। ਔਰ ਉਸ ਤੋਂ ਪਹਿਲਾਂ ਪਿਆਰੇ ਬੱਚਿਓ, ਇੱਕ ਖੂਬਸੂਰਤ ਜਿਹਾ ਗਾਣਾ ਸੁਣਦੇ ਹਾਂ, ਔਰ ਗਾਣੇ ਤੋਂ ਬਾਅਦ ਕਰਦੇ ਹਾਂ ਜੀ ਉਹਨਾਂ ਵਿਸ਼ੇਸ਼ ਮਹਿਮਾਨ ਦੇ ਨਾਲ ਗੱਲਬਾਤ, ਜਿਹੜੇ ਸਾਨੂੰ ਯੋਗ ਦੇ ਬਾਰੇ ਅੱਜ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਦੱਸਣਗੇ। ਅਤੇ ਆਓ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਖੂਬਸੂਰਤ ਜਿਹਾ ਗਾਣਾ।

0: ममता दी ने क्या देना चाहिए वहां। अगर पेरेंट आप मेडिटेट कर रहे हो, इट इज वेरी नेचुरल, 99% केसेस विच बच्चे कॉपी करूंगे।
1: बिल्कुल
0: ਤੇ
1: ਠੀਕ ਹੈ।
0: ਪੇਰੈਂਟਸ ਤੇ ਗਾਰਡੀਅਨਸ ਲਈ ਤਾਂ ਸਾਡੀ ਆਹੀ ਇੱਕ ਐਡਵਾਈਸ ਹੈ। ਸੈਕਿੰਡਲੀ ਜੋ ਸੋਲੂਸ਼ਨਸ ਹੈ, ਸੋਲੂਸ਼ਨਸ ਚ ਵਾਟ ਵੀ ਕੈਨ ਡੂ ਇਜ਼, ਦੋ ਤਿੰਨ ਸੋਲੂਸ਼ਨਸ ਬਹੁਤ ਪ੍ਰੋਮੀਨੈਂਟ ਨੇ ਜੋ ਬਹੁਤ ਵਰਕ ਕਰਦੇ ਆ ਉਹਦੇ ਚ। ਆਪਾਂ ਕੀ ਕਰ ਸਕਦੇ, ਫਸਟ ਥਿੰਗ ਇਜ਼ ਕਿ ਜੋ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਉਹਨਾਂ ਨੂੰ ਆਪਾਂ ਰਾਈਟ ਏਜ ਵਿੱਚ ਇਹਨਾਂ ਚੀਜ਼ਾਂ ਚ ਪਾ ਦਈਏ, ਵਾਟ ਐਵਰ
1: ਬਿਲਕੁਲ।
0: ਕੋਰਸਿਸ ਜੋ ਵੀ ਪੇਰੈਂਟਸ ਉਹਨਾਂ ਨੂੰ ਐਨਰੋਲ ਕਰਾਉਣਾ ਚਾਹੁੰਦੇ ਆ, ਜਿਹੜੇ ਵੀ ਕੋਰਸਿਸ ਅੱਜ ਕੱਲ ਹੁੰਦੇ ਆ ਉਹਦੇ ਚ ਤੁਸੀਂ ਐਨਰੋਲ ਕਰਾ ਸਕਦੇ ਹੋ। ਉਹਦੇ ਚ ਬੱਚੇ ਰਿਲੈਕਸ ਵੀ ਕਰਦੇ ਆ, ਉਹਨਾਂ ਦੇ ਸਾਰੇ ਚੈਲੰਜਸ ਜਿਹੜੇ ਹੌਲੀ ਹੌਲੀ ਘੱਟ ਹੋ ਜਾਂਦੇ ਨੇ।
1: ਬਿਲਕੁਲ
0: ਤੇ ਸੈਕਿੰਡਲੀ ਉਹਨਾਂ ਨੂੰ ਜਿਵੇਂ ਬੱਚਿਆਂ ਦਾ, ਜਿਵੇਂ ਆਪਾਂ ਹਾਈਪਰ ਐਕਟਿਵ ਤੁਸੀਂ ਵਰਡ ਯੂਜ ਕੀਤਾ,
1: ਹਾਂਜੀ
0: ਐਨਰਜੀ ਬਹੁਤ ਜ਼ਿਆਦਾ ਹੁੰਦੀ ਹੈ, ਐਨਰਜੀ ਬੇਸਿਕਲੀ ਆਪਾਂ ਚੈਨਲਾਈਜ਼ ਕਰਨੀ ਹੁੰਦੀ ਹੈ,
1: ਜੀ
0: ਤਾਂ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀਜ਼ ਚ ਜ਼ਿਆਦਾ ਪਾਣ। ਮਤਲਬ ਬਿਕੋਜ਼
1: ਓਕੇ
0: ਵੀ ਨੋ ਅੱਜ ਕੱਲ ਬੱਚੇ ਟੈਕਨੋਲੋਜੀ ਨਾਲ ਜ਼ਿਆਦਾ ਐਡਿਕਟਿਡ ਨੇ, ਮੋਬਾਈਲ ਹੋ ਗਿਆ, ਟੀਵੀ ਹੋ ਗਿਆ, ਸੋ ਉਹ ਵੀ ਚਲੋ ਉਹਦਾ ਵੀ ਇੱਕ ਆਪਣਾ ਰੋਲ ਹੈ, ਬਟ ਦੈਟ ਟਾਈਮ ਸ਼ੁਡ ਬੀ ਲਿਮਿਟਿਡ। ਉਹ ਕਰ ਸਕਦੇ ਆ ਪੇਰੈਂਟਸ, ਉਹਨਾਂ ਨੂੰ ਉਹ ਮਿਊਜ਼ਿਕ, ਫਿਜ਼ੀਕਲ ਐਕਟੀਵਿਟੀਜ਼, ਕੋਈ ਗੇਮਸ, ਡਾਂਸ, ਕੁਝ ਕ੍ਰੀਏਟਿਵ ਵਰਕ ਬੱਚਿਆਂ ਨੂੰ ਜ਼ਰੂਰ ਪਾਉਣਾ ਚਾਹੀਦਾ ਰਾਈਟ ਫਰੋਮ ਦਾ ਸਟਾਰਟਿੰਗ ਏਜ, ਕਿਉਂਕਿ ਉਹਨਾਂ ਦਾ ਫਿਰ ਜਿਹੜਾ ਕ੍ਰੀਏਟਿਵ ਪਾਰਟ ਹੈ ਨਾ ਉਹ ਵੀ ਡਿਵੈਲਪ ਹੋਏਗਾ। ਅਦਰਵਾਈਜ਼ ਆਲ ਦਾ ਟਾਈਮ ਉਹ ਪੜ੍ਹਾਈ ਕਰ ਰਿਹਾ ਜਾਂ ਲੋਜੀਕਲ ਥਿੰਕਿੰਗ ਹੀ ਕਰ ਰਿਹਾ,
1: ਬਿਲਕੁਲ
0: ਤਾਂ ਕ੍ਰੀਏਟਿਵ ਥਿੰਕਿੰਗ ਡਿਵੈਲਪ ਹੋਣੀ ਬੱਚੇ ਦੀ ਬਹੁਤ ਜ਼ਰੂਰੀ ਹੁੰਦੀ ਆ। ਤਾਂ ਅਲੋਂਗ ਵਿਦ ਮੈਡੀਟੇਸ਼ਨ, ਧਿਆਨ, ਪ੍ਰਾਣਾਯਾਮ, ਜੋ ਵੀ ਆਪਾਂ ਉਹਨਾਂ ਨੂੰ ਇੰਟਰੋਡਿਊਸ ਕਰਾਂਗੇ, ਉਹਦੇ ਨਾਲ ਦੀ ਨਾਲ ਉਹਨਾਂ ਨੂੰ ਮਿਊਜ਼ਿਕ ਜਾਂ ਆਹ ਸਾਰੀ ਕ੍ਰੀਏਟਿਵ ਚੀਜ਼ਾਂ, ਫਿਜ਼ੀਕਲ ਐਕਟੀਵਿਟੀ, ਉਹ ਕੁਛ ਜੋ ਵੀ ਫਿਜ਼ੀਕਲ ਐਕਟੀਵਿਟੀ, ਇਟ ਕੈਨ ਬੀ ਐਨੀਥਿੰਗ, ਰਨਿੰਗ, ਸਾਈਕਲਿੰਗ, ਕੁਛ ਵੀ ਜੋ ਬੱਚੇ ਨੂੰ ਪਸੰਦ ਆ, ਉਹਦੇ ਚ ਉਹਨਾਂ ਨੂੰ ਪਾਓ ਤਾਂ ਕਿ ਉਹਨਾਂ ਦੀ ਐਨਰਜੀ ਚੈਨਲਾਈਜ਼ ਹੋਏ।
2: ਬਿਲਕੁਲ ਜੀ, ਬੱਚਿਆਂ ਦੀ એનર્ਜੀ ਜਿਹੜੀ ਹੈ ਨਾ ਉਹ ਚੈਨਲਾਈਜ਼ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜਿਹੜੀ એનર્ਜੀ ਹੈ ਜਦੋਂ ਪੋਜ਼ਿਟਿਵ ਵੇ 'ਚ ਜਾਂਦੀ ਹੈ ਤਾਂ ਬਹੁਤ ਸਾਰੇ ਖੂਬਸੂਰਤ ਕਾਮਯਾਬੀ ਦੇ ਫੁੱਲ ਖਿਲਾਉਂਦੀ ਹੈ। ਮਮਤਾ ਠਾਕੁਰ ਜੀ ਔਰ ਚਾਂਦਨੀ ਗਾਬਾ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਫੋਨ ਕਾਲ ਰਾਹੀਂ ਜੁੜੇ ਔਰ ਬੱਚਿਆਂ ਨੂੰ ਯੋਗ ਬਾਰੇ ਇੰਨੀ ਵਡਮੁੱਲੀ ਖੂਬਸੂਰਤ ਜਾਣਕਾਰੀ ਦਿੱਤੀ ਔਰ ਉਹਨਾਂ ਨੂੰ ਖੂਬ ਸਾਰਾ ਮੋਟੀਵੇਸ਼ਨ ਵੀ ਦਿੱਤਾ ਕਿ ਯੋਗ ਕਿੰਨੀ ਖੂਬਸੂਰਤ ਚੀਜ਼ ਹੈ। ਜਦੋਂ ਹੀ ਪਿਆਰੇ ਬੱਚੇ ਤੁਸੀਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਡੋਪਟ ਕਰ ਲਓਗੇ, ਯੋਗ ਕਰਨਾ ਸ਼ੁਰੂ ਕਰ ਦਿਓਗੇ, ਤਾਂ ਤੁਸੀਂ ਦੇਖੋਗੇ ਕਿ ਕਿਵੇਂ ਤੁਸੀਂ ਕਾਮਯਾਬੀ ਵੱਲ ਵੱਧਦੇ ਹੋ, ਕਿਵੇਂ ਤੁਸੀਂ ਸਿਹਤਯਾਬ ਹੁੰਦੇ ਹੋ ਔਰ ਹਰ ਪਾਸੇ ਤੁਹਾਨੂੰ ਖੁਸ਼ੀ ਦੀ ਲਹਿਰ ਦੌੜਦੀ ਨਜ਼ਰ ਆਏਗੀ। ਔਰ ਦੇਖੋ ਜੀ, ਬਾਲ ਜਗਤ ਦੇ ਵਿੱਚ ਤਾਂ ਖੁਸ਼ੀ ਦੀਆਂ ਲਹਿਰਾਂ ਹੀ ਲਹਿਰਾਂ ਆਉਂਦੀਆਂ ਨੇ ਔਰ ਗੁਰਪ੍ਰੀਤ ਔਰ ਸੁਖਦੀਪ ਇਹਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦੇ ਨੇ।
3: ਜੀ ਬਿਲਕੁਲ, ਇਸ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਦੇ ਲਈ ਸਾਨੂੰ ਜ਼ਰੂਰਤ ਪੈਂਦੀ ਹੈ ਜੀ ਬਾਲ ਕਲਾਕਾਰਾਂ ਦੀ, ਬੱਚਿਆਂ ਦੀ। ਸੋ ਉਸਦੇ ਲਈ ਨੰਨੀ ਕਲਮ ਤੋਂ ਦਾ ਸਿਲਸਿਲਾ ਤੁਹਾਡੇ ਸਾਰਿਆਂ ਲਈ ਜ਼ਰੂਰ ਤੇ ਜ਼ਰੂਰ ਲੈ ਕੇ ਆਉਂਦੇ ਹਾਂ। ਅਸ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੀ ਆਵਾਜ਼ ਆਵਾਮ ਤੱਕ ਜ਼ਰੂਰ ਤੇ ਜ਼ਰੂਰ ਪਹੁੰਚਾਉਣਾ ਚਾਹੁੰਦੇ ਹੋਵੋਗੇ। ਇਸ ਦੇ ਲਈ ਵੱਖ ਵੱਖ ਵਿਸ਼ੇ ਤੁਸੀਂ ਚੁਣ ਸਕਦੇ ਹੋ, ਕਵਿਤਾਵਾਂ, ਕਹਾਣੀਆਂ, ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ। ਬੱਚਿਆਂ ਵਾਲੇ ਵਿਸ਼ੇ ਤੁਹਾਡੇ ਆਪਣੀ ਉਮਰ ਦੇ ਹਿਸਾਬ ਦੇ ਨਾਲ ਹੋਣੇ ਚਾਹੀਦੇ ਨੇ, ਜਿਸ ਦੇ ਉੱਪਰ ਤੁਸੀਂ ਰਿਕਾਰਡਿੰਗ ਕਰਕੇ ਸਾਨੂੰ ਭੇਜ ਸਕਦੇ ਹੋ। ਲੇਕਿਨ ਹੁਣ ਜਿਹੜੇ ਬੱਚੇ ਖਾਸ ਕਰਕੇ ਜਿਨ੍ਹਾਂ ਨੇ ਰਿਕਾਰਡਿੰਗ ਕਰਕੇ ਆਲਰੇਡੀ ਭੇਜੀਆਂ ਹੋਈਆਂ ਨੇ, ਜਿਹੜੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵੱਲ ਹੁਣ ਅਸੀਂ ਰੁੱਖ ਕਰਦੇ ਹਾਂ। ਜ਼ਿਆਦਾ ਸਮਾਂ ਬਿਲਕੁਲ ਵੀ ਨਹੀਂ ਲੈ ਰਹੇ, ਹੁਣ ਚਲਦੇ ਹਾਂ ਜੀ ਬਾਲ ਜਗਤ ਦੇ ਖਾਸ ਸਿਲਸਿਲੇ ਨੰਨੇ ਕਲਮ ਤੋਂ ਦੀ ਪਹਿਲੀ ਪੇਸ਼ਕਾਰੀ ਦੇ ਵੱਲ।

0: ਲਓ ਜੀ, ਖੂਬਸੂਰਤ ਮਿੱਟੀ ਦਾ ਬਾਵਾ ਲੋਕ ਗੀਤ ਸੁਣਾ ਕੇ ਪਿਆਰੇ ਬੱਚੇ ਨੇ ਵਾਹ ਵਾਹ ਅੱਜ ਬਟੋਰ ਲਈ ਹੋਏਗੀ। ਔਰ ਪਿਆਰੇ ਬੱਚੇ ਨੇ ਬਹੁਤ ਖੂਬਸੂਰਤ ਆਪਣੀ ਪਰਫਾਰਮੈਂਸ ਦਿੱਤੀ ਹੈ, ਔਰ ਬਾਲ ਜਗਤ ਦੇ ਵਿੱਚ ਆਪਣੀਆਂ ਪਰਫਾਰਮੈਂਸ ਦੇਣ ਦੇ ਲਈ ਪਿਆਰੇ ਬੱਚੇ ਖੂਬ ਸਾਰੀ ਮਿਹਨਤ ਕਰਦੇ ਨੇ, ਔਰ ਉਹਨਾਂ ਦੇ ਟੀਚਰ ਸਾਹਿਬਾਨ ਵੀ ਬਹੁਤ ਸਾਰੀ ਉਹਨਾਂ ਨੂੰ ਮਿਹਨਤ ਕਰਾਉਂਦੇ ਨੇ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਨੇ। ਔਰ ਪਿਆਰੇ ਬੱਚੇ, ਉਹ ਬਾਲ ਜਗਤ ਹਰ ਐਤਵਾਰ ਆਉਂਦਾ ਹੈ, ਔਰ ਤੁਹਾਡੇ ਲਈ ਵਿਸ਼ੇਸ਼ ਆਉਂਦਾ ਹੈ। ਤੁਸੀਂ ਕੁਝ ਗਾਉਂਦੇ ਹੋ, ਵਜਾਉਂਦੇ ਹੋ, ਆਵਾਜ਼ ਨਾਲ ਖੂਬਸੂਰਤ ਕਰਦੇ ਹੋ, ਤਾਂ ਸਾਨੂੰ ਰਿਕਾਰਡ ਕਰਕੇ ਭੇਜ ਦਿਓ ਆਪਣੇ ਮੋਬਾਈਲ ਫੋਨ ਦੇ ਉੱਪਰ, ਔਰ ਅਸੀਂ ਉਹਨੂੰ ਐਤਵਾਰ ਨੂੰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾਵਾਂਗੇ। ਅਤੇ ਲਓ ਜੀ, ਹੁਣ ਚੱਲਦੇ ਹਾਂ ਅਗਲੀ ਪਰਫਾਰਮੈਂਸ ਦੇ ਵੱਲ, ਜਿਹੜੀ ਸਾਨੂੰ ਕਮਲ ਜੋਤ ਨੇ ਪੰਜਾਬੀ ਮਾਂ ਬੋਲੀ ਦੀ ਵਡਿਆਈ ਦੇ ਵਿੱਚ ਰਿਕਾਰਡ ਕਰਕੇ ਭੇਜੀ ਹੈ। ਅਤੇ ਆਓ ਜੀ, ਸੁਣਦੇ ਹਾਂ ਦੋਸਤ ਦੀ ਇਹ ਖੂਬਸੂਰਤ ਜਿਹੀ ਕਵਿਤਾ।
1: ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਕਮਲਜੋਤ ਸਿੰਘ ਹੈ। ਅੱਜ ਮੈਂ ਬਾਲ ਜਗਤ ਪ੍ਰੋਗਰਾਮ ਵਿੱਚ ਡਾਕਟਰ ਹਰੀ ਸਿੰਘ ਜਾਚਕ ਦੁਆਰਾ ਲਿਖੀ ਕਵਿਤਾ ਪੰਜਾਬੀ ਮਾਂ ਬੋਲੀ ਸੁਣਾਉਣ ਜਾ ਰਿਹਾ ਹਾਂ। ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ, ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ, ਮਿੱਠੀ ਬੋਲੀ ਏ ਪਾਵਨ ਪੰਜਾਬ ਦੀ ਏ, ਵਗ ਰਹੇ ਨੇ ਰਾਵੀ ਬਿਆਸ ਜਿੱਥੇ, ਬੋਲੀ ਸਤਲੁਜ ਜਿਹਲਮ ਚਨਾਬ ਦੀ ਏ। ਸਾਹਿਤਕਾਰਾਂ ਨੇ ਕਲਮ ਦੇ ਨਾਲ ਇਸ ਵਿੱਚ, ਸਾਹਿਤਕਾਰਾਂ ਨੇ ਕਲਮ ਦੇ ਨਾਲ ਇਸ ਵਿੱਚ, ਮਿਸ਼ਰੀ ਘੋਲੀ ਕੋਈ ਬੇਹਿਸਾਬ ਦੀ ਏ, ਮਹਿਕਾ ਵੰਡ ਰਹੀ ਸਾਰੇ ਸੰਸਾਰ ਅੰਦਰ, ਮਹਿਕ ਇਸ ਵਿੱਚ ਫੁੱਲ ਗੁਲਾਬ ਦੀ ਏ। ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਇਕੱਠਿਆਂ, ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਇਕੱਠਿਆਂ, ਪੰਚਮ ਪਿਤਾ ਕੀਤੀ ਨੂਰੋ ਨੂਰ ਬੋਲੀ, ਤੁਰਕੀ ਬਾਣੀ ਨੂੰ ਜਦ ਇਸ ਵਿੱਚ ਪੜ੍ਹਦੇ, ਸਾਨੂੰ ਦਿੰਦੀ ਅਗੰਮੀ ਸਰੂਰ ਬੋਲੀ, ਸਾਨੂੰ ਦਿੰਦੀ ਅਗੰਮੀ ਸਰੂਰ ਬੋਲੀ। ਸਮੇਂ ਸਮੇਂ ਪੰਜਾਬੀ ਦੇ ਸਾਹਿਤਕਾਰਾਂ, ਸਮੇਂ ਸਮੇਂ ਪੰਜਾਬੀ ਦੇ ਸਾਹਿਤਕਾਰਾਂ, ਸੋਹਣੇ ਸ਼ਬਦਾਂ ਨਾਲ ਕੀਤੀ ਭਰਪੂਰ ਬੋਲੀ, ਬੁੱਲੇ ਸ਼ਾਹ ਵਾਰਸ ਹਾਸ਼ਮ ਵਰਗਿਆਂ ਨੇ ਕੀਤੀ ਜੱਗ ਅੰਦਰ ਮਸ਼ਹੂਰ ਬੋਲੀ, ਬੁੱਲੇ ਸ਼ਾਹ ਵਾਰਸ ਹਾਸ਼ਮ ਵਰਗਿਆਂ ਨੇ ਕੀਤੀ ਜੱਗ ਅੰਦਰ ਮਸ਼ਹੂਰ ਬੋਲੀ। ਵਾਰਾਂ ਤਾਈਂ ਪੰਜਾਬੀ ਦੇ ਵਿੱਚ ਰਚ ਕੇ, ਵਾਰਾਂ ਤਾਈਂ ਪੰਜਾਬੀ ਦੇ ਵਿੱਚ ਰਚ ਕੇ, ਇਹਦਾ ਮੁੱਖ ਚਮਕਾਇਆ ਗੁਰਦਾਸ ਜੀ ਨੇ, ਅਲੰਕਾਰਾਂ ਤਸਬੀਹਾਂ ਦੇ ਨਾਲ ਜੜ ਕੇ ਇਹਦਾ ਦਰਸ਼ਨ ਕਰਵਾਇਆ ਗੁਰਦਾਸ ਜੀ ਨੇ। ਹਰ ਇੱਕ ਵਾਰ ਅੰਦਰ ਹੈਸੀ ਭਰ ਦਿੱਤਾ, ਹਰ ਇੱਕ ਵਾਰ ਅੰਦਰ ਹੈਸੀ ਭਰ ਦਿੱਤਾ, ਸ਼ਬਦਾਂ ਵਾਲਾ ਸਰਮਾਇਆ ਗੁਰਦਾਸ ਜੀ ਨੇ, ਆਪਣੀ ਬੋਲੀ ਅਤੇ ਸ਼ੈਲੀ ਨੂੰ ਜੱਗ ਅੰਦਰ ਸਿਖਰਾਂ ਉੱਤੇ ਪਹੁੰਚਾਇਆ ਗੁਰਦਾਸ ਜੀ ਨੇ, ਆਪਣੀ ਬੋਲੀ ਅਤੇ ਸ਼ੈਲੀ ਨੂੰ ਜੱਗ ਅੰਦਰ ਸਿਖਰਾਂ ਉੱਤੇ ਪਹੁੰਚਾਇਆ ਗੁਰਦਾਸ ਜੀ ਨੇ। ਦੁਨੀਆਂ ਵਿੱਚ ਪੰਜਾਬੀ ਹਰ ਥਾਂ ਜਾ ਕੇ ਕਿਸਮਤ ਆਪਣੀ ਦੇ ਵਰ ਕੇ ਫੋਲਦੇ ਨੇ, ਕਰਦੇ ਨੌਕਰੀ ਜਾਂ ਪੜ੍ਹਾਈ ਭਾਵੇਂ, ਜਾਂ ਫਿਰ ਕਿਤੇ ਜਾ ਕੇ ਬਿਜ਼ਨਸ ਖੋਲਦੇ ਨੇ।

0: ਇੰਗਲਿਸ਼ ਹਿੰਦੀ ਜਾਂ ਬੋਲਦੇ ਹੋਰ ਭਾਸ਼ਾ, ਇੰਗਲਿਸ਼ ਹਿੰਦੀ ਜਾਂ ਬੋਲਦੇ ਹੋਰ ਭਾਸ਼ਾ, ਬੋਲ ਬੋਲ ਅੰਦਰ ਰਸ ਘੋਲਦੇ ਨੇ, ਪਰ ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਜਦ ਪੰਜਾਬੀ ਪੰਜਾਬੀ ਬੋਲਦੇ ਨੇ, ਜਦ ਪੰਜਾਬੀ ਪੰਜਾਬੀ ਬੋਲਦੇ ਨੇ। ਜਿੰਨੇ ਮਰਜ਼ੀ ਕੋਈ ਇਸ ਨੂੰ ਬੰਨ ਲਾ ਲਏ, ਇਹ ਨਹੀਂ ਕਿਸਿਆਂ ਰੋਕਿਆਂ ਰੁਕ ਸਕਣੀ, ਰਹੂ ਪੰਜਾਂ ਦਰਿਆਵਾਂ ਦੇ ਵਾਂਗ ਵਗਰੀ, ਕਿਸੇ ਸੋਕੇ 'ਤੇ ਨਹੀਂ ਸੁੱਕ ਸਕਣੀ, ਰਹੂ ਪੰਜਾਂ ਦਰਿਆਵਾਂ ਦੇ ਵਾਂਗ ਵਗਦੀ, ਕਿਸੇ ਸੋਕੇ 'ਤੇ ਨਹੀਂ ਸੁੱਕ ਸਕਣੀ। ਮਹਾਰਾਣੀ ਇਹ ਰਹੂਗੀ ਮਹਾਰਾਣੀ, ਮਹਾਰਾਣੀ ਇਹ ਰਹੂਗੀ ਮਹਾਰਾਣੀ, ਕਿਸੇ ਰਾਣੀ ਅੱਗੇ ਨਹੀਂ ਝੁੱਕ ਸਕਣੀ, ਕਰਦੇ ਰਹੇ ਜੇ ਅਸੀਂ ਸਤਿਕਾਰ ਉਸਦਾ, ਨਾ ਹੀ ਮਰ ਸਕਣੀ ਨਾ ਹੀ ਮੁੱਕ ਸਕਣੀ, ਨਾ ਹੀ ਮਰ ਸਕਣੀ ਨਾ ਹੀ ਮੁੱਕ ਸਕਣੀ। ਮਾਵਾਂ ਸਦਾ ਹੀ ਠੰਡੀਆਂ ਦੇਣ ਛਾਵਾਂ, ਮਾਵਾਂ ਸਦਾ ਹੀ ਠੰਡੀਆਂ ਦੇਣ ਛਾਵਾਂ, ਮਾਂ ਬੋਲੀ ਦਾ ਪੂਰਨ ਸਤਿਕਾਰ ਕਰੀਏ, ਇਹਦੇ ਅੱਖਰਾਂ ਦੇ ਸੁੱਚੇ ਮੋਤੀਆਂ ਨੂੰ ਗਲੇ ਵਾਲਾ ਬਣਾ ਕੇ ਹਾਰ ਰੱਖੀਏ। ਮਿਲੇ ਮਾਣ ਪੰਜਾਬੀ ਨੂੰ ਜੱਗ ਅੰਦਰ, ਮਿਲੇ ਮਾਣ ਪੰਜਾਬੀ ਨੂੰ ਜੱਗ ਅੰਦਰ, ਇਸ ਗੱਲ ਨੂੰ ਦਿਲ ਵਿੱਚ ਧਾਰ ਰੱਖੀਏ, ਪਿੰਡਾਂ ਸ਼ਹਿਰਾਂ ਅਤੇ ਦੇਸ਼ ਵਿਦੇਸ਼ ਅੰਦਰ ਮਾਂ ਬੋਲੀ ਨਾਲ ਜਾਚਕ ਪਿਆਰ ਰੱਖੀਏ, ਪਿੰਡਾਂ ਸ਼ਹਿਰਾਂ ਅਤੇ ਦੇਸ਼ ਵਿਦੇਸ਼ ਅੰਦਰ ਮਾਂ ਬੋਲੀ ਨਾਲ ਜਾਚਕ ਪਿਆਰ ਰੱਖੀਏ। ਧੰਨਵਾਦ।
1: ਬਾਲ ਜਗਤ ਦੇ ਵਿੱਚ ਆਪਣੀਆਂ ਪਰਫੋਰਮੈਂਸ ਦੇਣ ਦੇ ਲਈ ਪਿਆਰੇ ਬੱਚੇ ਖੂਬ ਸਾਰੀ ਮਿਹਨਤ ਕਰਦੇ ਨੇ, ਔਰ ਉਹਨਾਂ ਦੇ ਟੀਚਰ ਸਾਹਿਬਾਨ ਵੀ ਬਹੁਤ ਸਾਰੀ ਉਹਨਾਂ ਨੂੰ ਮਿਹਨਤ ਕਰਾਉਂਦੇ ਨੇ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਨੇ। ਔਰ ਪਿਆਰੇ ਬੱਚਿਓ, ਬਾਲ ਜਗਤ ਹਰ ਐਤਵਾਰ ਆਉਂਦਾ ਹੈ, ਔਰ ਤੁਹਾਡੇ ਲਈ ਵਿਸ਼ੇਸ਼ ਆਉਂਦਾ ਹੈ। ਤੁਸੀਂ ਕੁਝ ਗਾਉਂਦੇ ਹੋ, ਵਜਾਉਂਦੇ ਹੋ, ਆਵਾਜ਼ ਨਾਲ ਖੂਬਸੂਰਤ ਕਰਦੇ ਹੋ, ਤਾਂ ਸਾਨੂੰ ਰਿਕਾਰਡ ਕਰਕੇ ਭੇਜ ਦਿਓ ਆਪਣੇ ਮੋਬਾਈਲ ਫੋਨ ਦੇ ਉੱਪਰ, ਔਰ ਅਸੀਂ ਉਹਨੂੰ ਐਤਵਾਰ ਨੂੰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾਵਾਂਗੇ। ਅਤੇ ਲਓ ਜੀ, ਹੁਣ ਚੱਲਦੇ ਹਾਂ ਅਗਲੀ ਪਰਫਾਰਮੈਂਸ ਦੇ ਵੱਲ।
2: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਂ ਅਰਪਿਤਾ ਰਾਣਾ ਹੈ ਅਤੇ ਮੈਂ ਨਵੀਂ ਜਮਾਤ ਵਿੱਚ ਪੜ੍ਹਦੀ ਹਾਂ। ਮੈਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਰਹਿਣ ਵਾਲੀ ਹਾਂ। ਇੱਕ ਪਲ ਇਸ ਨੂੰ ਚੈਨ ਨਹੀਂ, ਮਰਨ ਦਾ ਇਸ ਕੋਲ ਟਾਈਮ ਨਹੀਂ, ਜੀਵਨ ਦੇ ਲਾ ਕੇ ਉਲਟੀ ਰੇਸ, ਕਿਵੇਂ ਬਣਾ ਕੇ ਬੈਠਾ ਫੇਸ, ਅੰਤ ਨਵੇੜਾ ਸੱਚ ਤੇ ਹੋਣਾ, ਫਿਰ ਤੂੰ ਬੰਦਿਆ ਬਹਿ ਕੇ ਰੋਣਾ, ਹੱਥ ਝਾੜ ਕੇ ਹੋ ਜਾ ਵੇਲਾ, ਛੱਡ ਦੇ ਝੂਠਾ ਸਭ ਝਮੇਲਾ, ਦੁਨੀਆਂ ਦੇ ਨੇ ਸਬਰਸ ਫਿੱਕੇ, ਇੱਕੋ ਮਿੱਠੀ ਨਾਮ ਦੀ ਚੀਜ਼ੀ, ਰੱਬ ਨੂੰ ਪਾਉਣਾ ਬੜਾ ਹੈ ਈਜੀ, ਬਟ ਮੈਨ ਇਜ਼ ਵੈਰੀ ਬਿਜ਼ੀ। ਤੁਸੀਂ ਕਿਉਂ ਮੇਰੇ ਪਿੱਛੇ ਪੈ ਗਏ, ਜੜ੍ਹਾਂ ਵਿੱਚ ਕਿਉਂ ਮੇਰੀ ਆ ਕੇ ਬਹਿ ਗਏ, ਮੈਨੂੰ ਤਾਂ ਨਹੀਂ ਰੱਬ ਦੀ ਲੋੜ, ਫਿਰ ਵੀ ਜੇ ਤੂੰ ਪਾਉਣਾ ਜ਼ੋਰ, ਚਲੋ ਰੱਬ ਮੈਂ ਪਾਵੇ ਲੈਣਾ, ਇਹ ਕੌੜੀ ਫੱਕੀ ਖਾਵੇ ਲੈਣਾ, ਮੈਨੂੰ ਦੱਸੋ ਪਹਿਲਾਂ ਦੇਵੋਂਗੇ ਕੀ ਜੀ, ਕੋਈ ਕੰਮ ਐਵੇਂ ਕਰਦਾ ਨਹੀਂ ਜੀ, ਰੱਬ ਨੂੰ ਪਾਉਣਾ ਬੜਾ ਹੈ ਈਜੀ, ਬਟ ਮੈਨ ਇਜ਼ ਵੈਰੀ ਬਿਜ਼ੀ। ਐਵੇਂ ਨਾ ਕਰ ਆਨਾ ਕਾਨੀ, ਸੋਚ ਜਰਾਏ ਮੂਰਖ ਪ੍ਰਾਣੀ, ਹੀਰੇ ਵਰਗੀ ਇਹ ਜ਼ਿੰਦਗਾਨੀ, ਬਾਰ ਬਾਰ ਜੋ ਹੱਥ ਨਹੀਂ ਆਣੀ, ਇਹਦਾ ਪੂਰਾ ਲਾਭ ਉਠਾ ਲੈ, ਪਾ ਕੇ ਰੱਬ ਨੂੰ ਕੰਮ ਮੁਕਾ ਲੈ, ਬੰਦੇ ਅਕਲ ਠਿਕਾਣੇ ਆ ਜਾਊ, ਜਦੋਂ ਖੋਲਦਾ ਅੱਖ ਇਹ ਤੀਜੀ, ਰੱਬ ਨੂੰ ਪਾਉਣਾ ਬੜਾ ਹੈ ਈਜੀ, ਬਟ ਮੈਨ ਇਜ਼ ਵੈਰੀ ਬਿਜ਼ੀ, ਬਟ ਮੈਨ ਇਜ਼ ਵੈਰੀ ਬਿਜ਼ੀ। ਧੰਨਵਾਦ
3: ਜੀ। ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਮਾਂ ਬੋਲੀ ਪੰਜਾਬੀ ਦੀ, ਸੱਚੀ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਨਾ ਚਾਹੀਦਾ, ਔਰ ਜਦੋਂ ਅਸੀਂ ਪਿਆਰ ਕਰਦੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਨੂੰ, ਅਤੇ ਇਸ ਦੇ ਵਿੱਚ ਹੀ ਤੁਸੀਂ ਕਵਿਤਾਵਾਂ, ਕਹਾਣੀਆਂ ਆਪਣੀ ਆਵਾਜ਼ ਦੇ ਜ਼ਰੀਏ ਆਵਾਮ ਤੱਕ ਪਹੁੰਚਾ ਸਕਦੇ ਹੋ, ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਖੁਦ ਲਿਖ ਕੇ ਵੀ, ਦੂਸਰਿਆਂ ਨੇ ਲਿਖੀਆਂ ਹੋਈਆਂ ਵੀ। ਕਰਨਾ ਕੀ ਹੈ ਜੀ, ਤੁਸੀਂ ਵਧੀਆ ਤਰੀਕੇ ਦੇ ਨਾਲ ਉਹਨੂੰ ਰਿਕਾਰਡ ਕਰਕੇ ਸਾਨੂੰ ਭੇਜਣਾ, ਜਲਦ ਹੀ ਤੁਹਾਨੂੰ ਨੰਬਰ ਜ਼ਰੂਰ ਅਤੇ ਜ਼ਰੂਰ ਅਸੀਂ ਦੱਸ ਦੇਵਾਂਗੇ ਪ੍ਰੋਗਰਾਮ ਬਾਲ ਜਗਤ ਦੇ ਵਿੱਚ। ਲੇਕਿਨ ਹੁਣ ਖਾਸ ਕਰਕੇ ਰੁੱਖ ਕਰਦੇ ਹਾਂ ਜੀ ਪ੍ਰੋਗਰਾਮ ਬਾਲ ਜਗਤ ਦੇ ਸਿਲਸਿਲੇ ਨੰਨੀ ਕਲਮ ਤੋਂ ਦੀ ਅਗਲੀ ਅਤੇ ਆਖਰੀ ਪੇਸ਼ਕਾਰੀ ਦੇ ਬਾਅਦ। ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ।

ਨੰਨੀ ਕਲਮ ਦੇ ਵਿੱਚ ਪਿਆਰੇ ਬੱਚੇ ਆਪਣੀਆਂ ਖੂਬਸੂਰਤ ਵਾਲੀਆਂ ਹਾਜ਼ਰੀਆਂ ਲਗਵਾ ਰਹੇ ਸੀ ਔਰ ਪਿਆਰੇ ਬੱਚਿਓ ਸਾਨੂੰ ਤੁਹਾਡੀਆਂ ਖੂਬਸੂਰਤ ਪਰਫਾਰਮੈਂਸ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਕਿਉਂਕਿ ਬਾਲ ਜਗਤ ਦੇ ਵਿੱਚ ਤੁਹਾਡੀਆਂ ਆਵਾਜ਼ਾਂ ਤੋਂ ਬਿਨਾਂ ਰੰਗ ਨਹੀਂ ਭਰਦਾ, ਤੁਹਾਡੀਆਂ ਆਵਾਜ਼ਾਂ ਤੋਂ ਬਿਨਾਂ ਰੰਗ ਨਹੀਂ ਜੰਮਦਾ। ਸੋ ਪਿਆਰੇ ਬੱਚਿਓ ਸਾਨੂੰ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗਸ ਨਿਰੰਤਰ ਭੇਜਦੇ ਰਹੋ, ਹਰ ਵਾਰ ਹਰ ਐਤਵਾਰ ਨੂੰ ਭੇਜਦੇ ਰਹੋ ਤਾਂ ਜੋ ਅਸੀਂ ਉਹਨੂੰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾ ਸਕੀਏ। ਔਰ ਪਿਆਰੇ ਬੱਚਿਓ ਨੰਨੀ ਕਲਮ ਦਾ ਸਿਲਸਿਲਾ ਮੁੱਕ ਚੁੱਕਾ ਹੈ ਔਰ ਗੱਲਾਂ ਬਾਤਾਂ ਵੀ ਬਹੁਤ ਸਾਰੀਆਂ ਹੋ ਗਈਆਂ, ਤੁਹਾਡੀਆਂ ਹਾਜ਼ਰੀਆਂ ਵੀ ਲੱਗ ਗਈਆਂ ਔਰ ਹੁਣ ਵੇਲਾ ਹੈ ਜੀ ਇੱਕ ਖੂਬਸੂਰਤ ਜਿਹੇ ਗੀਤ ਦਾ। ਅਤੇ ਆਓ ਪਿਆਰੇ ਬੱਚਿਓ ਸਭ ਮਿਲ ਜੁਲ ਕੇ ਸੁਣਦੇ ਹਾਂ

0: ਲਓ ਜੀ ਪਿਆਰੇ ਬੱਚਿਓ, ਇਹ ਗੱਲ ਹਮੇਸ਼ਾ ਆਪਣੇ ਚੇਤਿਆਂ ਦੇ ਵਿੱਚ ਯਾਦ ਰੱਖਿਓ ਕਿ ਸਿਹਤ ਸਭ ਤੋਂ ਜ਼ਰੂਰੀ ਹੈ ਔਰ ਸਿਹਤ ਹੀ ਤੁਹਾਡਾ ਸਭ ਤੋਂ ਵੱਡਮੁੱਲਾ ਖਜ਼ਾਨਾ ਹੈ, ਕਿਉਂਕਿ ਸਿਹਤ ਬਿਨਾਂ ਜ਼ਿੰਦਗੀ ਦੇ ਵਿੱਚ ਸਾਰੀਆਂ ਚੀਜ਼ਾਂ ਫਿੱਕੀਆਂ ਹੋ ਜਾਂਦੀਆਂ ਨੇ। ਇਸੇ ਕਰਕੇ ਬਾਰ ਬਾਰ ਕਿਹਾ ਜਾਂਦਾ ਹੈ ਕਿ ਸਿਹਤ ਜ਼ਰੂਰੀ ਹੈ। ਔਰ 21 ਤਰੀਕ ਹੈ ਨਾ ਪਿਆਰੇ ਬੱਚਿਓ, ਜਿਹੜੀ 21 ਜੂਨ, ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਇਸ ਦਿਨ ਬੜੀਆਂ ਖੂਬਸੂਰਤ ਜਿਹੜੇ ਕੋਂਬੀਨੇਸ਼ਨ ਨੇ ਨਾ ਉਹ ਨਿਬੜੇ ਨੇ। ਦੇਖੋ, ਸਭ ਤੋਂ ਪਹਿਲਾਂ ਦੱਸਿਆ ਕਿ 21 ਜੂਨ ਨੂੰ ਸਭ ਤੋਂ ਵੱਡਾ ਦਿਨ ਹੁੰਦਾ, ਸੂਰਜ ਬੜੀ ਦੇਰ ਤੱਕ ਸਾਡੇ ਨਾਲ ਆਪਣੀ ਰੋਸ਼ਨੀ ਸਾਂਝੀ ਕਰਦਾ, ਔਰ 21 ਤਰੀਕ ਨੂੰ ਹੋਰ ਬਹੁਤ ਸਾਰੇ ਦਿਨ ਹੁੰਦੇ ਨੇ। ਅਤੇ ਲਓ ਪਿਆਰੇ ਬੱਚਿਓ, ਉਹਨਾਂ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਔਰ ਖੋਲਦੇ ਹਾਂ ਤੁਹਾਡੇ ਲਈ ਨੌਲੇਜ ਦਾ ਪਟਾਰਾ। 21 ਜੂਨ ਨੂੰ ਪਿਆਰੇ ਬੱਚਿਓ ਵਰਲਡ ਮਿਊਜ਼ਿਕ ਡੇ ਮਨਾਇਆ ਜਾਂਦਾ। ਵਾਹ ਜੀ ਵਾਹ, ਜਿਹੜੇ ਵੀ ਲੋਕ ਮਿਊਜ਼ਿਕ ਦੇ ਨਾਲ ਸਾਂਝ ਪਾ ਕੇ ਰੱਖਦੇ ਨੇ ਉਹ ਜ਼ਿੰਦਗੀ 'ਚ ਹਮੇਸ਼ਾ ਖੁਸ਼ ਰਹਿੰਦੇ ਨੇ, ਮਾਯੂਸ ਨਹੀਂ ਹੁੰਦੇ। ਔਰ ਸੰਗੀਤ ਐਸੀ ਖੂਬਸੂਰਤ ਕਲਾ ਹੈ ਜਿਹਨੂੰ ਤੁਸੀਂ ਸਿੱਖੋ ਤਾਂ ਹੋਰ ਵੀ ਚੰਗੀ ਗੱਲ ਹੈ, ਜਿਹਨੂੰ ਤੁਸੀਂ ਸਿਰਫ ਸੁਣੋ ਤਾਂ ਵੀ ਬਹੁਤ ਤੁਹਾਨੂੰ ਮਜ਼ਾ ਦਿੰਦੀ ਹੈ, ਉਦਾਸ ਨਿਰਾਸ਼ ਪਰੇਸ਼ਾਨ ਨਹੀਂ ਹੋਣ ਦਿੰਦੀ। ਔਰ ਇਹ 7 ਸੁਰ ਤੁਹਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਰੰਗ ਭਰ ਦਿੰਦੇ ਨੇ। ਔਰ ਪਿਆਰੇ ਬੱਚਿਓ, ਇਹਨਾਂ 7 ਸੁਰਾਂ ਦੇ ਨਾਲ ਤੁਸੀਂ ਵੀ ਸਾਂਝ ਜ਼ਰੂਰ ਪਾਉਣੀ ਹੈ।
1: ਜੀ ਬਿਲਕੁਲ, ਜਾਣਕਾਰੀ ਦਾ ਸਿਲਸਿਲਾ ਚੱਲ ਰਿਹਾ, ਗਿਆਨ ਦੀ ਪੋਟਲੀ ਅਸੀਂ ਖੋਲੀ ਹੋਈ ਹੈ ਔਰ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੇ ਕਿ ਜਿਹੜੇ ਵੀ ਦਿਨ ਅਸੀਂ ਮਨਾ ਰਹੇ ਹਾਂ ਇਹ ਆਪਸ ਦੇ ਵਿੱਚ ਇਕੱਠਿਆਂ ਮਨਾਏ ਜਾ ਸਕਦੇ ਨੇ, ਕਿਉਂਕਿ ਜਿੱਥੇ ਇੱਕ ਪਾਸੇ ਅਸੀਂ ਇੰਟਰਨੈਸ਼ਨਲ ਯੋਗਾ ਡੇ ਦੀ ਗੱਲ ਕਰਦੇ ਹਾਂ ਉੱਥੇ ਹੀ ਮਿਊਜ਼ਿਕ ਡੇ ਦੀ ਗੱਲ ਕੀਤੀ ਗਈ ਹੈ। ਤਾਂ ਮਿਊਜ਼ਿਕ ਦੇ ਨਾਲ ਤੁਸੀਂ ਇਹ ਦਿਨ ਮਨਾ ਸਕਦੇ ਹੋ ਔਰ ਇੱਕ ਹੋਰ ਜੋਸ਼ੋ ਖਰੋਸ਼ ਵਾਲਾ ਦਿਨ ਜਿਹੜਾ ਖਾਸ ਕਰਕੇ ਮਨਾਇਆ ਜਾ ਸਕਦਾ, ਜਿੱਥੇ ਬੱਚੇ ਅਸੀਂ ਮਾਂ ਨੂੰ ਮਮਤਾ ਦੀ ਮੂਰਤ ਕਹਿੰਦੇ ਹਾਂ ਉੱਥੇ ਹੀ ਪਿਤਾ ਜਿਹੜੇ ਨੇ ਉਹ ਸੰਘਰਸ਼ ਅਤੇ ਤਿਆਗ ਦੀ ਮਿਸਾਲ ਹੁੰਦੇ ਨੇ। ਸੋ ਜਿਵੇਂ ਅਸੀਂ ਅੰਤਰਰਾਸ਼ਟਰੀ ਸਤਰ 'ਤੇ ਇੱਕ ਇਹੋ ਜਿਹੇ ਇਫੈਕਟ ਦੀ ਗੱਲ ਕਰ ਰਹੇ ਹਾਂ ਜਿਹੜਾ ਖਾਸ ਕਰਕੇ ਸਾਡੇ ਸਾਰਿਆਂ ਦੇ ਉੱਪਰ ਹੋ ਰਿਹਾ, ਵੈਸਟਰਨ ਇਫੈਕਟ ਜਿਹੜਾ ਹੋ ਰਿਹਾ, ਜਿੱਦਾਂ ਅਸੀਂ ਪੱਛਮੀ ਸੱਭਿਅਤਾ ਵੱਲ ਜਾ ਰਹੇ ਹਾਂ, ਅਸੀਂ ਉਹਨਾਂ ਨੂੰ ਅਪਣਾ ਰਹੇ, ਉਹਨਾਂ ਦੀ ਗੱਲਬਾਤ ਕਰ ਰਹੇ ਹਾਂ, ਉਹ ਸਾਨੂੰ ਜਿਹੜਾ ਹੈ ਉਹ ਫੋਲੋ ਕਰਨਾ ਜ਼ਰੂਰ ਤੇ ਜ਼ਰੂਰ ਸ਼ੁਰੂ ਕਰ ਗਏ ਨੇ। ਇਹ ਸਾਰੀਆਂ ਚੀਜ਼ਾਂ ਕੋਲੈਬੋਰੇਟ ਹੋ ਰਹੀਆਂ ਨੇ ਉੱਥੇ ਹੀ, ਹੁਣ ਇਹੋ ਜਿਹੇ ਬਹੁਤ ਸਾਰੇ ਦਿਨ ਅਸੀਂ ਮਨਾ ਰਹੇ ਹਾਂ। ਸੋ ਫਾਦਰਸ ਡੇ ਮਨਾਉਣ ਦਾ ਰੁਝਾਨ ਜਿਹੜਾ ਹੈ ਉਹ ਵੀ ਸ਼ੁਰੂ ਹੋ ਚੁੱਕਾ ਹੈ, ਲੇਕਿਨ ਅਸੀਂ ਆਪਣੀ ਜੇਬ ਨੂੰ ਦੇਖ ਕੇ ਹੀ ਇਹ ਦਿਨ ਮਨਾਉਣੇ ਨੇ ਜ਼ਰੂਰੀ, ਕਿਉਂਕਿ ਪਿਆਰ ਜਿਹੜਾ ਹੈ ਨਾ ਉਹ ਰਿਸ਼ਤਿਆਂ ਦੇ ਵਿੱਚ ਆਪਣਤ ਜਿਹੜੀ ਹੈ ਉਹ ਰਿਸ਼ਤਿਆਂ ਦੇ ਵਿੱਚ ਬਣੀ ਰਹਿਣੀ ਚਾਹੀਦੀ ਹੈ। ਗਿਫਟਸ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਤੁਸੀਂ ਸਾਈਡਲਾਈਨ ਜ਼ਰੂਰ ਤੇ ਜ਼ਰੂਰ ਕਰ ਸਕਦੇ ਹੋ, ਲੇਕਿਨ ਯੋਗਾ ਡੇ ਔਰ ਮਿਊਜ਼ਿਕ ਡੇ ਨੂੰ ਜਿਹੜਾ ਹੈ ਉਹ ਫਾਦਰਸ ਡੇ ਦੇ ਨਾਲ ਜਿਹੜਾ ਹੈ ਉਹ ਕੋਲੈਬੋਰੇਟ ਕਰ ਸਕਦੇ ਹੋ। ਸੋ ਇਸ ਦਿਨ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਮਨਾ ਸਕਦੇ ਹੋ, ਲੇਕਿਨ ਅਸਲ ਦੇ ਵਿੱਚ ਜਿਹੜੀ ਰਿਸਪੈਕਟ ਹੈ ਉਹ ਖਾਸ ਕਰਕੇ ਤੁਸੀਂ ਆਪਣੇ ਪੇਰੈਂਟਸ ਦੀ, ਆਪਣੇ ਸਾਰੇ ਰਿਸ਼ਤਿਆਂ ਦੀ ਕਰਨੀ, ਉਹੀ ਅਸਲੀ ਮਕਸਦ ਹੈ ਜਿਸ ਦੇ ਲਈ ਕਿ ਇਹ ਖਾਸ ਦਿਨ ਜਿਹੜੇ ਨੇ ਜ਼ਰੂਰ ਤੇ ਜ਼ਰੂਰ ਮਨਾਏ ਜਾਂਦੇ ਨੇ।
0: ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਔਰ 21 ਜੂਨ ਦਾ ਦਿਨ ਵਿਸ਼ਵ ਜਲ ਵਿਗਿਆਨ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਔਰ ਪਿਆਰੇ ਬੱਚੇ ਸੋਚਦੇ ਹੋਣਗੇ ਕਿ ਇਹ ਜਲ ਵਿਗਿਆਨ ਕੀ ਹੈ। ਪਿਆਰੇ ਬੱਚਿਓ, ਧਰਤੀ ਦੇ ਉੱਤੇ 71% ਪਾਣੀ ਹੈ ਔਰ ਇਹ ਪਾਣੀ ਸਮੁੰਦਰਾਂ ਦੇ ਰੂਪ ਵਿੱਚ ਹੈ, ਦਰਿਆਵਾਂ ਦੇ, ਨਦੀਆਂ ਦੇ, ਨਹਿਰਾਂ ਦੇ, ਔਰ ਇਹਨਾਂ ਸਾਰਿਆਂ ਦੇ ਪਿੱਛੇ ਵੀ ਬੜਾ ਵੱਡਾ ਵਿਗਿਆਨ ਹੈ। ਇਹਨਾਂ ਸਮੁੰਦਰਾਂ ਦੀ ਕਿੰਨੀ ਗਹਿਰਾਈ ਹੈ, ਕਿਸ ਸਮੁੰਦਰ ਦੀ ਕੀ ਖਾਸੀਅਤ ਹੈ, ਕਿੰਨਾ ਗਹਿਰਾ ਹੈ ਔਰ ਇਹਦੇ ਵਿੱਚ ਕੀ ਲੁਕਿਆ ਹੈ, ਔਰ ਕਿਹੜਾ ਦਰਿਆ, ਕਿਹੜੀ ਨਦੀ ਕਿੱਥੋਂ ਚੱਲਦੀ ਹੋਈ ਸਮੁੰਦਰ ਦੇ ਵਿੱਚ ਜਾ ਡਿੱਗਦੀ ਹੈ, ਔਰ ਉਸ ਦਰਿਆ ਦੀ ਕਿੰਨੀ ਗਹਿਰਾਈ ਹੈ, ਉਹ ਕਿੱਥੋਂ ਨਿਕਲਦਾ ਹੈ, ਕਿੰਨੇ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਦਾ ਹੈ। ਸੋ ਇਸ

0: ਸਭ ਦਾ ਜਿਹੜਾ ਡਾਟਾ ਹੈ ਉਹ ਇਹ ਜਿਹੜੇ ਜਲ ਵਿਗਿਆਨੀ ਨੇ ਉਹ ਇਕੱਤਰ ਕਰਦੇ ਨੇ ਤਾਂ ਜੋ ਫਿਊਚਰ ਦੇ ਵਿੱਚ ਵਧੀਆ ਵਾਲੀ ਜਿਹੜਾ ਇਰੀਗੇਸ਼ਨ ਸਿਸਟਮ ਹੈ ਉਹਨੂੰ ਡਿਵੈਲਪ ਕੀਤਾ ਜਾ ਸਕੇ।
1: ਜੀ ਬਿਲਕੁਲ, ਜਦੋਂ ਅਸੀਂ ਅਗਲੇ ਦਿਨ ਵੱਲ ਝਾਤ ਮਾਰਦੇ ਹਾਂ ਤੇ ਹਿੰਮਤ, ਸਿੱਖਿਆ ਤੇ ਆਤਮ ਵਿਸ਼ਵਾਸ ਦੇ ਨਾਲ ਹਰ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ, ਇਸ ਸਟੇਟਮੈਂਟ ਨੂੰ ਪ੍ਰੂਫ ਕਰਨ ਵਾਲੇ, ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਹੈਲਨ ਕੇਲਰ ਦੀ ਤੇ ਉਹਨਾਂ ਦੇ ਜਨਮ ਦਿਵਸ ਦੇ ਮੌਕੇ ਤੇ। ਖਾਸ ਦਿਨ ਜਿਹੜਾ ਹੈ 27 ਜੂਨ ਨੂੰ ਮਨਾਇਆ ਜਾਂਦਾ ਹੈ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਬਚਪਨ ਦੇ ਵਿੱਚ ਹੀ ਬਿਮਾਰੀ ਦੇ ਕਾਰਨ ਦੇਖਣ ਤੇ ਸੁਣਨ ਦੀ ਸਮਰੱਥਾ ਉਹਨਾਂ ਦੀ ਚਲੀ ਗਈ ਸੀ। ਇਸ ਤੋਂ ਬਾਅਦ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ, ਬਿਲਕੁਲ ਹੌਸਲਾ ਜਿਹੜਾ ਹੈ ਉਹਨਾਂ ਦਾ ਬਰਕਰਾਰ ਰਿਹਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਪ੍ਰੇਰਣਾ ਦਾ ਸਰੋਤ ਬਣ ਕੇ ਸਾਡੇ ਸਾਰਿਆਂ ਦੇ ਸਾਹਮਣੇ ਆਏ। ਸਾਨੂੰ ਇਸ ਦਿਵਸ ਨੂੰ ਮਨਾਉਂਦਿਆਂ ਖਾਸ ਕਰਕੇ ਉਹਨਾਂ ਦੇ ਦ੍ਰਿੜ ਇਰਾਦੇ, ਸਿੱਖਿਆ ਤੇ ਆਤਮ ਵਿਸ਼ਵਾਸ ਨੂੰ ਹਮੇਸ਼ਾ ਤੇ ਹਮੇਸ਼ਾ ਸਰਾਉਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਾਰਿਆਂ ਦੇ ਅੰਦਰ ਵੀ ਬੱਚਿਓ ਜਾਗਰੂਕਤਾ ਪੈਦਾ ਹੁੰਦੀ ਹੈ ਕਿ ਉਹ ਇੱਕ ਇਹੋ ਜਿਹੀ ਮਹਾਨ ਸ਼ਖਸੀਅਤ ਰਹੇ ਨੇ ਜਿਨ੍ਹਾਂ ਨੇ ਬਹੁਤ ਕੁਝ ਗਵਾਉਣ ਤੋਂ ਬਾਅਦ ਵੀ ਸਾਨੂੰ ਬਹੁਤ ਕੁਝ ਦੇ ਦਿੱਤਾ ਹੈ। ਖਾਸ ਕਰਕੇ ਉਹਨਾਂ ਨੂੰ ਜਿਹੜੇ ਇਨਸਾਨ ਉਹਨਾਂ ਨੂੰ ਲੱਗਦਾ ਸੀ ਕਿ ਮੇਰੇ ਜਏ ਨੇ, ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀਆਂ ਕਮੀਆਂ ਸੀ, ਲੇਕਿਨ ਉਹਨਾਂ ਕਮੀਆਂ ਨੂੰ ਦੂਰ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੀ ਰੌਸ਼ਨੀ ਪੈਦਾ ਕੀਤੀ ਕਿ ਕੁਦਰਤੀ ਰੌਸ਼ਨੀ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪਈ। ਸੋ ਸਲਾਮ ਹੈ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹੀਆਂ ਕਾਰਗੁਜ਼ਾਰੀਆਂ ਕੀਤੀਆਂ ਕਿ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਤਾਂ ਉਹਨਾਂ ਨੇ ਰੁਸ਼ਨਾਇਆ ਹੀ ਹੈ, ਲੇਕਿਨ ਨਾਲ ਦੀ ਨਾਲ ਬਹੁਤ ਸਾਰਿਆਂ ਦੇ ਲਈ ਪ੍ਰੇਰਣਾ ਸਰੋਤ ਤਾਂ ਬਣੇ ਹੀ ਨੇ, ਉਹਨਾਂ ਨੂੰ ਇੱਕ ਜਜ਼ਬਾ, ਹਿੰਮਤ, ਹੌਸਲਾ ਤੇ ਰਾਹ ਵੀ ਦੇ ਗਏ ਨੇ।
0: ਪਿਆਰੇ ਬੱਚਿਓ, ਹੈਲਨ ਕੈਲਰ ਬਹੁਤ ਸਾਰੇ ਲੋਕਾਂ ਦੇ ਲਈ ਚਾਨਣ ਮੁਨਾਰਾ ਬਣੀ ਹੈ। ਉਹ ਸਿਰਫ ਅੱਖਾਂ ਤੋਂ ਵੀ ਨਹੀਂ ਸਨ ਦੇਖ ਸਕਦੇ ਔਰ ਕੰਨਾਂ ਤੋਂ ਸੁਣ ਵੀ ਨਹੀਂ ਸੀ ਸਕਦੇ ਔਰ ਬੋਲ ਵੀ ਨਹੀਂ ਸੀ ਸਕਦੇ, ਔਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਸਾਰੀ ਪੜ੍ਹਾਈ ਵੀ ਕੀਤੀ ਆਪਣੇ ਕੜੀ ਸਿਰੜ ਦੇ ਨਾਲ, ਔਰ ਬਹੁਤ ਸਾਰੀਆਂ ਪ੍ਰੋਬਲਮ ਵੀ ਫੇਸ ਕੀਤੀਆਂ, ਪਰ ਫੇਰ ਵੀ ਉਹ ਬਹੁਤ ਸਾਰੇ ਉਹਨਾਂ ਲੋਕਾਂ ਦਾ ਚਾਨਣ ਮੁਨਾਰਾ ਬਣੀਆਂ ਜਿਹੜੇ ਇਸ ਦੁਨੀਆਂ ਨੂੰ ਦੇਖ ਨਹੀਂ ਸਕਦੇ। ਔਰ ਅੱਜ ਵੀ ਉਹਨਾਂ ਦਾ ਜਨਮ ਦਿਨ ਇੰਨੀ ਖੁਸ਼ੀ ਦੇ ਨਾਲ, ਇੰਨੇ ਚਾਅ ਦੇ ਨਾਲ ਮਨਾਇਆ ਜਾਂਦਾ ਕਿ ਉਹਨਾਂ ਦੇ ਉਸ ਸਿੱਖਣ ਦੇ ਜਜ਼ਬੇ ਨੂੰ ਸਲਾਮ ਕੀਤੀ ਜਾਂਦੀ ਹੈ। ਔਰ ਇਹ ਦਿਨ ਇਸ ਕਰਕੇ ਮਨਾਏ ਜਾਂਦੇ ਨੇ ਕਿ ਸਾਨੂੰ ਇਹੋ ਜਿਹੇ ਮਹਾਨ ਸ਼ਖਸੀਅਤਾਂ ਦੇ ਜੀਵਨੀਆਂ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਪ੍ਰੇਰਣਾ ਮਿਲੇ। ਅਤੇ ਲਓ ਜੀ ਪਿਆਰੇ ਬੱਚਿਓ, ਤੁਹਾਡੇ ਨਾਲ ਗੱਲਾਂ ਬਾਤਾਂ, ਮਨੋਰੰਜਨ, ਜਾਣਕਾਰੀ ਦੀ ਸਾਂਝ ਪਾਉਂਦਿਆਂ ਹੋਇਆਂ ਅਸੀਂ ਉਸ ਮੁਕਾਮ 'ਤੇ ਆ ਗਏ ਹਾਂ ਕਿ ਘੜੀ ਦੀਆਂ ਸੂਈਆਂ ਸਾਨੂੰ ਹੁਣ ਇਹ ਕਹਿੰਦੀਆਂ ਪਈਆਂ ਨੇ ਕਿ ਸੁਖਦੀਪ ਔਰ ਗੁਰਪ੍ਰੀਤ, ਪਿਆਰੇ ਬੱਚਿਆਂ ਨੂੰ ਆਪਣਾ ਨੰਬਰ ਦੱਸ ਦਿਓ ਜਾਣ ਤੋਂ ਪਹਿਲਾਂ। ਅਤੇ ਲਓ ਜੀ ਪਿਆਰੇ ਬੱਚਿਓ, ਚੁੱਕੋ ਆਪਣਾ ਮੋਬਾਈਲ ਫੋਨ ਜਾਂ ਆਪਣਾ ਕਾਪੀ ਪੈੱਨ ਔਰ ਕਰ ਲਓ ਸਾਡਾ ਨੰਬਰ ਨੋਟ, ਜਿਸ ਦੇ ਉੱਪਰ ਤੁਸੀਂ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਭੇਜਣੀਆਂ ਨੇ। ਸੋ ਨੰਬਰ ਹੈ ਜੀ 8284584799, ਯਾਨੀ 8284851789। ਇਸ ਨੰਬਰ ਦੇ ਉੱਤੇ ਸਾਨੂੰ ਤੁਹਾਡੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਦਾ ਰਹੇਗਾ ਇੰਤਜ਼ਾਰ। ਹੁਣ ਸੁਖਦੀਪ ਔਰ ਗੁਰਪ੍ਰੀਤ ਨੂੰ ਦਿਓ ਆਗਿਆ, ਅਗਲੇ ਹਫ਼ਤੇ ਫਿਰ ਹੋਏਗੀ ਮੁਲਾਕਾਤ। ਤਦ ਤੱਕ ਲਈ ਜੈ।

0: ਹੁਣ ਬੱਚੇ ਆਪਣੇ ਪ੍ਰੋਗਰਾਮ ਸੁਣ ਰਹੇ ਸਨ ਬਾਲ ਜਗਤ। ਬਾਲ ਜਗਤ ਪ੍ਰੋਗਰਾਮ ਤੁਸੀਂ ਹਰ ਐਤਵਾਰ ਸੁਣਦੇ ਹੋ। ਸਮਾਂ ਹੁੰਦਾ 12:05। ਇਸ ਇਲਾਵਾ ਤੁਸੀਂ ਸਾਡੇ ਵੱਖ ਵੱਖ ਪ੍ਰੋਗਰਾਮ ਸੁਣਦੇ ਹੋ ਔਰ ਇਹ ਪ੍ਰੋਗਰਾਮ ਜਿਹੜੇ ਨੇ ਤੁਸੀਂ ਸਾਡੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਵੀ ਸੁਣਦੇ ਹੋ ਔਰ ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਕਾਸ਼ਵਾਣੀ ਦਾ ਇਹ ਹੈ ਜਲੰਧਰ ਕੇਂਦਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੇ ਦਿਨ ਦਾ 1 ਵਜੇ। ਆਓ ਸੁਣਦੇ ਹਾਂ ਸਮਾਚਾਰ ਹਿੰਦੀ ਵਿੱਚ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ। प्रधानमंत्री नरेंद्र मोदी ने आज कोलकाता में स्वदेश निर्मित भारतीय नौसेना के 3 पोत दुनागिरी, संशोधक और अग्रय को राष्ट्र को समर्पित किया। इस अवसर पर उन्होंने कहा कि भारत जहाज निर्माण क्षेत्र में नई सोच के साथ आगे बढ़ रहा है। प्रधानमंत्री ने कहा कि केंद्र सरकार ने हाल के वर्षों में कई नीतिगत सुधार किए हैं और घरेलू निर्माण क्षमता बढ़ाने के लिए विशेष कदम उठाए हैं।
2: भारत आज अपने पूरे मैरिटाइम इकोसिस्टम को सशक्त बना रहा है, इसलिए आज भारत अपने बंदरगाहों का आधुनिकीकरण कर रहा है, नई क्षमता तैयार कर रहा है, नई कनेक्टिविटी बना रहा है।

0: ਲੰਡਨ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੋਗ ਸੈਸ਼ਨ ਵਿੱਚ ਹਿੱਸਾ ਲਿਆ। ਉਹਨਾਂ ਨੇ ਰਾਜ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਆਓ ਨਸ਼ਿਆਂ ਨੂੰ ਨਾ ਕਹਿਣ ਲਈ ਇਕੱਠੇ ਹੋਈਏ ਅਤੇ ਵਿਕਸਿਤ ਭਾਰਤ ਦੇ ਹਿੱਸੇ ਵਜੋਂ ਇੱਕ ਰੋਸ਼ਨ ਪੰਜਾਬ ਬਣਾਈਏ।
1: ਪੰਜਾਬ ਦੇ ਲੋਕਾਂ ਨੂੰ ਨਿਸ਼ਚਿਤ ਰੂਪ ਸੇ ਅੱਜ ਉਨਕੇ ਸਾਥ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕਰ ਵਹਾਂ ਕੇ ਯੁਵਾ ਸਾਥੀਓਂ ਕੋ ਐਲਪੀਯੂ ਕੇ ਆਪਣੇ ਸਭੀ ਸੰਸਥਾ ਕੇ ਲੋਗੋ ਕੇ ਸਾਥ ਮਨਾਇਆ ਹੂੰ। ਮੁਝੇ ਪੂਰੀ ਉਮੀਦ ਹੈ ਪੰਜਾਬ ਆਪਣੇ ਭਵਿਸ਼ ਕੇ ਲੀਏ, ਪੰਜਾਬ ਜਿਸ ਪ੍ਰਕਾਰ ਸੇ ਆਪਣੇ ਸੰਘਰਸ਼, ਆਪਣੇ ਪਰਿਸ਼ਰਮ, ਆਪਣੀ ਮਿਹਨਤ ਕੇ ਲੀਏ ਜਾਣਾ ਜਾਤਾ ਹੈ ਔਰ ਮੈਂ ਮਾਨਤਾ ਹੂੰ ਕਿ ਪੰਜਾਬ ਕੇ ਲੋਗੋ ਨੇ ਹਮੇਸ਼ਾ ਸੰਘਰਸ਼ ਕਰਕੇ ਆਪਣਾ ਮੁਕਾਮ ਪਾਇਆ ਹੈ, ਤੋ ਨਿਸ਼ਚਿਤ ਰੂਪ ਸੇ ਇਸ ਅੰਤਰਰਾਸ਼ਟਰੀ ਯੋਗਾ ਦਿਵਸ ਕੇ ਅਵਸਰ ਤੇ ਡਰਗਸ ਕੋ ਨੋ ਕਹੇਂਗੇ ਔਰ ਡਰਗਸ ਕੀ ਮਾਦ ਕੋ ਸਮਾਪਤ ਕਰਕੇ ਸਮਾਜ ਔਰ ਯੁਵਾ ਸਾਥੀਓਂ ਕੇ ਬੀਚ ਮੇਂ ਨਿਸ਼ਚਿਤ ਰੂਪ ਸੇ ਜੋ ਪੰਜਾਬ ਜਹਾਂ ਪਰ ਵਿਕਸਿਤ ਭਾਰਤ ਕਾ ਸਪਨਾ ਹੈ ਵਹੀਂ ਵਿਕਸਿਤ ਪੰਜਾਬ ਬਨੇ, ਇਸ ਦਿਸ਼ਾ ਮੇਂ ਹਮ ਆਗੇ ਬਢ।
0: ਸਰਹੱਦੀ ਸੁਰੱਖਿਆ ਬਲ ਨੇ ਅੰਮ੍ਰਿਤਸਰ ਵਿੱਚ ਅਟਾਰੀ ਵਾਹਗਾ ਸਾਂਝੀ ਚੈੱਕ ਪੋਸਟ ਡੀਸੀਪੀ, ਗੁਰਦਾਸਪੁਰ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ, ਫਿਰੋਜ਼ਪੁਰ ਵਿੱਚ ਸੀਸੀਪੀ ਹੁਸੈਨੀਵਾਲਾ ਅਤੇ ਫਾਜ਼ਿਲਕਾ ਸਰਹੱਦ ਤੇ ਜੀਸੀਪੀ ਸਾਦਕੀ ਤੋਂ ਇਲਾਵਾ ਰਾਜ ਦੀਆਂ ਹੋਰ ਇਕਾਈਆਂ ਅਤੇ ਸਦਰ ਮੁਕਾਮਾਂ ਤੇ ਇਹ ਸਮਾਗਮ ਕਰਾਇਆ ਗਿਆ। ਪ੍ਰਸਿੱਧ ਸਾਂਝੀ ਚੈੱਕ ਪੋਸਟ ਅਟਾਰੀ ਵਿਖੇ ਮੁੱਖ ਮਹਿਮਾਨ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜ਼ਲੇ ਨੇ ਸਰਹੱਦੀ ਪਿੰਡ ਵਾਸੀਆਂ ਸਮੇਤ ਹਿੱਸਾ ਲੈਣ ਵਾਲਿਆਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਦੀ ਰੂਟੀਨ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਕੋਟਕਪੂਰਾ ਦੇ ਲਾਲਾ ਲਾਜਪਤ ਰਾਏ ਪਾਰਕ ਵਿਖੇ ਕਰਵਾਏ ਗਏ ਯੋਗ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਯੋਗ ਅਭਿਆਸ ਕੀਤਾ। ਯੋਗ ਦਿਵਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ DLSA ਚੰਡੀਗੜ੍ਹ ਨੇ ਅੱਜ ਜ਼ਿਲ੍ਹਾ ਕੋਰਟ ਕੰਪਲੈਕਸ ਚੰਡੀਗੜ੍ਹ ਵਿਖੇ ਇੱਕ ਯੋਗ ਸੈਸ਼ਨ ਕਰਾਇਆ। ਇਹ ਪ੍ਰੋਗਰਾਮ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ SLSA ਚੰਡੀਗੜ੍ਹ ਦੇ ਮੈਂਬਰ ਸਕੱਤਰ ਸ਼੍ਰੀ ਅਰੁਣ ਕੁਮਾਰ ਅਗਰਵਾਲ ਅਤੇ ਸ਼੍ਰੀ ਸੁਨੀਲ ਕੁਮਾਰ, ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ DLSA ਚੰਡੀਗੜ੍ਹ ਦੀ ਅਗਵਾਈ ਹੇਠ ਕਰਾਇਆ ਗਿਆ। ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵੋਟਾਂ 5 ਜੁਲਾਈ ਨੂੰ ਪੈਣਗੀਆਂ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਿਤ ਨਗਰ ਨਿਗਮ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 22 ਜੂਨ ਤੋਂ ਸ਼ੁਰੂ ਹੋਏਗੀ। ਉਮੀਦਵਾਰ 22, 23 ਅਤੇ 24 ਜੂਨ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ, ਜਦਕਿ 25 ਜੂਨ ਨੂੰ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ ਹੋਏਗੀ। 26 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਏਗੀ ਅਤੇ 27 ਜੂਨ ਨੂੰ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਣਗੇ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 5 ਜੁਲਾਈ ਨੂੰ ਨਗਰ ਨਿਗਮ ਦੇ 50 ਵਾਰਡਾਂ ਵਿੱਚ ਵੋਟਿੰਗ ਕਰਾਈ ਜਾਏਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1,34,000 ਵੋਟਰ ਰਜਿਸਟਰਡ ਨੇ ਅਤੇ ਕੁੱਲ 139 ਪੋਲਿੰਗ ਬੂਥ ਬਣਾਏ ਗਏ ਨੇ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਤੈਅ ਕੀਤਾ ਗਿਆ। ਚੋਣ ਅਮਲ 7 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਏਗਾ। ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਵਿੱਚ ਰਾਜ ਵਿਸ਼ੇਸ਼ ਆਪਰੇਸ਼ਨ ਸੈੱਲ SSOC ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ CI ਜਲੰਧਰ ਨੇ ਇੱਕ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਇਸ ਦੇ 3 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਵਿਦੇਸ਼ੀ ਆਧੁਨਿਕ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ DGP ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਇੱਕ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ, ਜਿਸ ਦੇ ਕਬਜ਼ੇ ਵਿੱਚੋਂ ਇੱਕ AK-47 ਰਾਈਫਲ ਅਤੇ 25 ਪਿਸਤੌਲਾਂ ਸਮੇਤ 26 ਆਧੁਨਿਕ ਹਥਿਆਰ ਬਰਾਮਦ ਹੋਏ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਅਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਇਹ ਜੱਥਾ 10 ਦਿਨਾਂ ਦੀ ਯਾਤਰਾ ਦੌਰਾਨ ਨਨਕਾਣਾ ਸਾਹਿਬ, ਪੰਜਾ ਸਾਹਿਬ, ਸੱਚਾ ਸੌਦਾ, ਕਰਤਾਰਪੁਰ ਸਾਹਿਬ, ਰੋੜੀ ਸਾਹਿਬ, ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਨਮਸਕਾਰ।
2: ਮੂਰਖਾ ਸੁਧਰ ਜਾ।
3: ਪੇਮੈਂਟਸ ਲਈ ਕੋਈ ਓਪਨ ਵਾਈਫਾਈ ਨਹੀਂ,
4: ਮਤਲਬ ਧੋਖਾ ਧੜੀ ਨੂੰ ਬਾਏ ਬਾਏ।
3: RBI ਕਹਿੰਦਾ ਹੈ
2: ਕਰੋ ਸਹੀ ਸ਼ੁਰੂਆਤ, ਬਣੋ ਵਿੱਤੀ ਤੌਰ ਤੇ।
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ਾ ਪ੍ਰੋਗਰਾਮ ਫੌਜੀ ਵਿਰਲ।

ਫੌਜੀ ਵੀਰੋ ਜੈ ਹਿੰਦ। ਪੇਸ਼ ਕਰ ਰਹੇ ਹਾਂ ਤੁਹਾਡੇ ਮਨੋਰੰਜਨ ਲਈ ਫਿਲਮੀ ਨਖਮੇ। ਆਓ ਸੁਣਦੇ ਹਾਂ ਕਿਸ਼ੋਰ ਕੁਮਾਰ ਨੂੰ, ਫਿਲਮ ਹੈ ਸਫ਼ਰ।

ਤੁਸੀਂ ਸੁਣ ਰਹੇ ਸੀ ਸਫ਼ਰ ਫਿਲਮ ਦਾ ਗੀਤ ਕਿਸ਼ੋਰ ਕੁਮਾਰ ਦਾ ਗਾਇਆ ਹੋਇਆ। ਆਓ ਸੁਣਦੇ ਹਾਂ ਅਗਲਾ ਗੀਤ, ਫਿਲਮ ਹੈ ਪ੍ਰੇਮ ਗੀਤ। ਆਓ ਸੁਣਦੇ ਹਾਂ ਇਸ ਵਿੱਚ ਗੀਤ, ਆਵਾਜ਼ ਹੈ ਅਨੁਰਾਧਾ ਪੌਡਵਾਲ ਦੀ।

ਤਸੀਮ ਮੁਹੰਮਦ ਰਫੀ ਨੇ ਸੁਣ ਰਹੀ ਸੀ ਫਿਲਮ ਸੀ ਠੋਕਰ। ਆਹ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਫਿਲਮ ਹੈ ਆਵਿਸ਼ਕਾਰ, ਆਵਾਜ਼ ਆਸ਼ਾ ਭੋਸਲੇ ਦੀ।

ਤੁਸੀਂ ਆਸ਼ਾ ਭੋਸਲੇ ਨੂੰ ਸੁਣ ਰਹੇ ਸੀ, ਫਿਲਮ ਸੀ ਆਵਿਸ਼ਕਾਰ। ਮੁਹੰਮਦ ਰਫੀ ਨੂੰ ਸੁਣਦੇ ਹਾਂ, ਫਿਲਮ ਹੈ ਲਾਲ ਪੱਥਰ।

ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਨੂੰ, ਫਿਲਮ ਸੀ ਲਾਲ ਪੱਥਰ। ਆਓ ਸੁਣਦੇ ਹਾਂ ਅਗਲਾ ਗੀਤ। ਫਿਲਮ ਹੈ ਜੁਆਰੀ, ਸੁਮਨ ਕਲਿਆਣਪੁਰ, ਕ੍ਰਿਸ਼ਨਾ ਬੋਸ ਅਤੇ ਮੁਬਾਰਕ ਬੇਗਮ ਦਾ ਗਾਇਆ।

0: ਇਸ ਸਮੇਂ ਦਿਨ ਦੇ 1:40 ਹੋਏ ਨੇ। ਆਓ ਸੁਣਦੇ ਹਾਂ ਖਬਰਾਂ, ਪਹਿਲਾਂ ਪੰਜਾਬੀ ਵਿੱਚ, ਉਸ ਤੋਂ ਬਾਅਦ ਉਰਦੂ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ 'ਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਕਿਹਾ, ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇੱਕ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਦਿੱਤਾ ਸੱਦਾ। ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਤੇ ਸੰਸਥਾਵਾਂ ਵੱਲੋਂ

0: ਸਮਾਗਮਾਂ ਦਾ ਆਯੋਜਨ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ 'ਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ ਅਤੇ 3 ਦੇਸ਼ਾਂ ਦੀ ਕ੍ਰਿਕਟ ਲੜੀ 'ਚ ਭਾਰਤ A ਅਤੇ ਮੇਜ਼ਬਾਨ ਸ਼੍ਰੀਲੰਕਾ A ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿਚ ਦੇਸ਼ ਵਿਚ ਬਣੇ ਭਾਰਤੀ ਜਲ ਸੈਨਾ ਦੇ 3 ਸਮੁੰਦਰੀ ਜਹਾਜ਼ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇਕ ਨਵੀਂ ਸੋਚ ਨਾਲ ਅੱਗੇ ਵਧ ਰਿਹਾ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਦੇ ਸਾਲਾਂ 'ਚ ਕਈ ਨੀਤੀਗਤ ਸੁਧਾਰ ਕੀਤੇ ਨੇ ਅਤੇ ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਨੇ। ਉਨ੍ਹਾਂ ਕਿਹਾ ਕਿ ਜਹਾਜ਼ਾਂ ਦੀ ਦੇਖਭਾਲ, ਮੁਰੰਮਤ ਅਤੇ ਸੰਚਾਲਨ ਨੂੰ ਇਕ ਪ੍ਰਮੁੱਖ ਰਾਸ਼ਟਰੀ ਮਿਸ਼ਨ ਵਜੋਂ ਦੇਖਿਆ ਜਾ ਰਿਹਾ ਹੈ।
1: भारत आज अपने पूरे मैरिटाइम इकोसिस्टम को सशक्त बना रहा है, इसलिए आज भारत अपने बंदरगाहों का आधुनिकीकरण कर रहा है, नई क्षमता तैयार कर रहा है, नई कनेक्टिविटी बना रहा है, मल्टी मॉडल लॉजिस्टिक नेटवर्क विकसित कर रहा है, सागरमाला जैसे अभियान इसी व्यापक सोच का हिस्सा है।
0: ਉਨ੍ਹਾਂ ਕਿਹਾ ਕਿ ਸਮੁੰਦਰੀ ਖੇਤਰ ਭਵਿੱਖ ਵਿਚ ਲੱਖਾਂ ਨੌਕਰੀਆਂ ਪੈਦਾ ਕਰ ਸਕਦੈ। ਸ੍ਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਤੇ ਰੱਖਿਆ ਬਰਾਮਦ ਲਗਾਤਾਰ ਵਧ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਇਨ੍ਹਾਂ 3 ਸਵਦੇਸ਼ੀ ਸਮੁੰਦਰੀ ਜਹਾਜ਼ਾਂ ਦਾ ਜਲ ਸੈਨਾ 'ਚ ਸ਼ਾਮਲ ਹੋਣਾ ਭਾਰਤ ਦੀ ਸਮੁੰਦਰੀ ਸਮਰੱਥਾ ਦੇ ਵਿਕਾਸ 'ਚ ਇਕ ਮਹੱਤਵਪੂਰਨ ਤੇ ਇਤਿਹਾਸਕ ਮੀਲ ਪੱਥਰ ਹੋਏਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਅਤਿਆਧੁਨਿਕ ਤਕਨਾਲੋਜੀ ਨਾਲ ਲੈਸ ਇਹ ਜਹਾਜ਼ ਦੇਸ਼ ਦੇ ਮਜ਼ਬੂਤ ਰੱਖਿਆ ਨਿਰਮਾਣ ਵਾਤਾਵਰਣ ਪ੍ਰਣਾਲੀ ਤੇ ਇਕ ਆਤਮ ਨਿਰਭਰ ਭਾਰਤ ਪ੍ਰਤੀ ਇਸ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਨੇ। ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ। ਇਸ ਸਾਲ ਦਾ ਵਿਸ਼ਾ ਵੱਧ ਰਹੀ ਉਮਰ, ਵਧਣ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਯੋਗ ਰੱਖਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ 'ਤੇ ਇੱਕ ਸਮਾਗਮ 'ਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ 'ਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੈ ਅਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਵੀ ਬਣ ਗਿਆ।
1: भारत में हिमालय से लेकर हिंद महासागर तक, पूर्वोत्तर और पूरब में बंगाल से लेकर पश्चिम में सौराष्ट्र तक, पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है, योग सबको जोड़ता है। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूँ।
0: ਉਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਯੋਗ ਦਿਵਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਸਦਰ ਖੇਤਰ ਦੇ ਗੈਰੀਸਨ ਗਰਾਊਂਡ 'ਚ ਆਯੋਜਿਤ ਕੀਤਾ ਗਿਆ। ਯੋਗ ਬਾਰੇ ਬੋਲਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ,
2: ਮੇਰਾ ਮੰਨਣਾ ਹੈ ਕਿ ਯੋਗ ਸੇ ਜੁੜੇ ਸੰਸਥਾਓਂ ਕੇ ਨਿਸ਼ਠਾਪੂਰਨ ਪ੍ਰਯਾਸੋਂ ਕੇ ਬਲ ਪਰ ਯੋਗ ਜਨ ਜਨ ਤੱਕ ਪਹੁੰਚਣਾ ਔਰ ਸਮਸਤ ਮਾਨਵਤਾ ਕੇ ਕਲਿਆਣ ਕਾ ਆਧਾਰ ਸਤੰਭ ਹੈ। ਮੈਂ ਸਭੀ ਦੇਸ਼ਵਾਸੀਓਂ ਸੇ ਇਹ ਸੰਕਲਪ ਲੈਣੇ ਕਾ ਆਗ੍ਰਹ ਕਰਤੀ ਹੂੰ, ਇਹ ਯੋਗ ਕੋ ਆਪਣੇ ਦੈਨਿਕ ਜੀਵਨ ਕਾ ਅਭਿੰਨ ਅੰਗ ਬਣਾਏਂਗੇ। ਐਸਾ ਕਰਕੇ ਇਹ ਸਵਸਥ ਵਿਅਕਤੀ, ਸਵਸਥ ਪਰਿਵਾਰ, ਸਵਸਥ ਸਮਾਜ, ਸਵਸਥ ਰਾਸ਼ਟਰ ਔਰ ਸਵਸਥ ਵਿਸ਼ਵ ਕੇ ਨਿਰਮਾਣ ਕੇ ਮਹਾਨ ਲਕਸ਼ਯ ਮੈਂ ਆਪਣਾ ਯੋਗਦਾਨ ਦੇਂਗੇ।
0: ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਯੋਗ ਸਰੀਰਕ, ਮਾਨਸਿਕ ਤੇ ਅਧਿਆਤਮਿਕ ਸਿਹਤ ਲਈ ਬਹੁਤ ਫਾਇਦੇਮੰਦ ਹੈ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਖੇਤਰ 'ਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ, ਖੇਡ ਮੰਤਰੀ ਮਨਸੁਖ ਮਾਂਡਵਿਆ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸਮੇਤ ਕਈ ਪਤਵੰਤਿਆਂ ਨੇ ਯੋਗ ਸੈਸ਼ਨ 'ਚ ਹਿੱਸਾ ਲਿਆ। ਇਧਰ ਪੰਜਾਬ ਭਰ ਵਿਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਤੇ ਸੰਸਥਾਵਾਂ ਨੇ ਸਵੇਰੇ ਯੋਗ ਸੈਸ਼ਨ ਕਰਵਾਏ। BJP ਦੇ ਰਾਸ਼ਟਰ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੋਗ ਸੈਸ਼ਨ 'ਚ ਸ਼ਿਰਕਤ ਕੀਤੀ। ਉਨ੍ਹਾਂ ਸੂਬੇ ਦੇ ਲੋਕਾਂ, ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।
3: ਪੰਜਾਬ ਦੇ ਲੋਕ ਨਿਸ਼ਚਿਤ ਰੂਪ ਸੇ ਅੱਜ ਉਨਕੇ ਸਾਥ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕਰ ਵਹਾਂ ਕੇ ਯੁਵਾ ਸਾਥੀਓਂ ਕੋ LPU ਕੇ ਆਪਣੇ ਸਭੀ ਸੰਸਥਾ ਕੇ ਲੋਗੋਂ ਕੇ ਸਾਥ ਮਨਾਇਆ ਹੂੰ। ਮੁਝੇ ਪੂਰੀ ਉਮੀਦ ਹੈ ਪੰਜਾਬ ਆਪਣੇ ਭਵਿਸ਼ ਕੇ ਲਿਏ, ਪੰਜਾਬ ਜਿਸ ਪ੍ਰਕਾਰ ਸੇ ਆਪਣੇ ਸੰਘਰਸ਼, ਆਪਣੇ ਪਰਿਸ਼ਰਮ, ਆਪਣੀ ਮਿਹਨਤ ਕੇ ਲਿਏ ਜਾਣਾ ਜਾਤਾ ਹੈ ਔਰ ਮੈਂ ਮਾਨਤਾ ਹੂੰ ਕਿ ਪੰਜਾਬ ਕੇ ਲੋਗੋਂ ਨੇ ਹਮੇਸ਼ਾ ਸੰਘਰਸ਼ ਕਰਕੇ ਆਪਣਾ ਮੁਕਾਮ ਪਾਇਆ ਹੈ, ਤੋ ਨਿਸ਼ਚਿਤ ਰੂਪ ਸੇ ਇਸ ਅੰਤਰਰਾਸ਼ਟਰੀ ਯੋਗਾ ਦਿਵਸ ਕੇ ਅਵਸਰ ਤੇ ਡਰੱਗਸ ਕੋ ਨੋ ਕਹੇਂਗੇ ਔਰ ਡਰੱਗਸ ਕੀ ਮਾਦ ਕੋ ਸਮਾਪਤ ਕਰਕੇ ਸਮਾਜ ਔਰ ਯੁਵਾ ਸਾਥੀਓਂ ਕੇ ਬੀਚ ਮੇਂ ਨਿਸ਼ਚਿਤ ਰੂਪ ਸੇ ਇੱਕ ਉਜਵਲ ਪੰਜਾਬ, ਜਹਾਂ ਪਰ ਵਿਕਸਿਤ ਭਾਰਤ ਕਾ ਸਪਨਾ ਹੈ, ਵਹੀਂ ਵਿਕਸਿਤ ਪੰਜਾਬ ਬਨੇ, ਇਸ ਦਿਸ਼ਾ ਮੇਂ ਹਮ ਆਗੇ ਬਢ।
0: ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਵਿੱਚ ਅਟਾਰੀ ਵਾਹਗਾ, ਸਾਂਝੀ ਚੈੱਕ ਪੋਸਟ, ਗੁਰਦਾਸਪੁਰ ਵਿੱਚ ਕਰਤਾਰਪੁਰ ਸਾਹਿਬ ਲਾਂਘੇ, ਫਿਰੋਜ਼ਪੁਰ 'ਚ ਸਾਂਘੀ ਚੈੱਕ ਪੋਸਟ ਹੁਸੈਨੀਵਾਲਾ ਤੇ ਫਾਜ਼ਿਲਕਾ ਸਰਹੱਦ ਤੇ ਸਾਦਕੀ ਚੈੱਕ ਪੋਸਟ ਤੋਂ ਇਲਾਵਾ ਸੂਬੇ ਦੀਆਂ ਹੋਰਨਾਂ ਇਕਾਈਆਂ ਅਤੇ ਹੈੱਡਕੁਆਟਰ 'ਤੇ ਯੋਗ

0: ਸਮਾਗਮ ਦਾ ਜਸ਼ਨ ਮਨਾਇਆ। ਪ੍ਰਸਿੱਧ ਸਾਂਝੀ ਚੈੱਕ ਪੋਸਟ ਅਥਾਰੀ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਚੇਲੇ ਨੇ ਸਰਹੱਦੀ ਪਿੰਡ ਵਾਸੀਆਂ ਸਮੇਤ ਭਾਗੀਦਾਰਾਂ ਨੂੰ ਯੋਗ ਨੂੰ ਆਪਣੇ ਰੋਜ਼ਮਰਾ 'ਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਕੇਂਦਰੀ ਸੰਚਾਰ ਬਿਊਰੋ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਪੰਜਾਬ ਤੇ ਚੰਡੀਗੜ੍ਹ ਸਥਿਤ ਇਕਾਈਆਂ ਨੇ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ ਕੌਮਾਂਤਰੀ ਯੋਗ ਦਿਵਸ ਮਨਾਇਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰਾਜਸਥਾਨ ਦੇ ਸਰਹੱਦੀ ਖੇਤਰਾਂ ਵਿੱਚ ਰੇਲ ਨੈਟਵਰਕ ਵਿਕਸਿਤ ਕਰਨ ਦੀਆਂ ਯੋਜਨਾਵਾਂ 'ਤੇ ਕੰਮ ਚੱਲ ਰਿਹਾ। ਬੀਕਾਨੇਰ ਵਿੱਚ ਲਾਲਗੜ੍ਹ ਸਾਬਰਮਤੀ ਰੇਲ ਗੱਡੀ ਨੂੰ ਰਵਾਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਲੋਕਾਂ ਨੂੰ ਬਿਹਤਰ ਰੇਲ ਸੰਪਰਕ ਪ੍ਰਦਾਨ ਕਰੇਗਾ ਸਗੋਂ ਰਾਸ਼ਟਰੀ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ। ਉਨ੍ਹਾਂ ਦੱਸਿਆ ਕਿ ਰਾਜਸਥਾਨ 'ਚ 76,000 ਕਰੋੜ ਰੁਪਏ ਤੋਂ ਵੱਧ ਦੇ ਰੇਲ ਪ੍ਰੋਜੈਕਟ ਚੱਲ ਰਹੇ ਨੇ। ਸ੍ਰੀ ਵੈਸ਼ਨਵ ਅੱਜ ਜੈਪੁਰ ਤੋਂ ਖਾਤੀਪੁਰਾ ਦਰਭੰਗਾ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਵੀ ਰਵਾਨਾ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਦੇਸ਼ ਅਤੇ ਵਿਦੇਸ਼ਾਂ ਦੇ ਵੱਖ ਵੱਖ ਸ਼ਹਿਰਾਂ 'ਚ 72,79,000 ਤੋਂ ਵੱਧ ਉਮੀਦਵਾਰ ਪ੍ਰੀਖਿਆ ਦੇ ਰਹੇ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਅੱਜ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰੀਖਿਆ ਕੇਂਦਰਾਂ 'ਚ ਦਾਖਲਾ ਸਵੇਰੇ 11 ਵਜੇ ਸ਼ੁਰੂ ਹੋਇਆ ਸੀ, ਜੋ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਦੁਪਹਿਰ 1:30 ਵਜੇ ਬੰਦ ਹੋ ਗਿਆ। ਵਿਦਿਆਰਥੀਆਂ ਨੂੰ ਇੱਕ ਨਵਾਂ ਐਡਮਿਟ ਕਾਰਡ ਅਤੇ ਇੱਕ ਵੈਧ ਫੋਟੋ ID ਲਿਆਉਣੀ ਲਾਜ਼ਮੀ ਕੀਤੀ ਗਈ ਹੈ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੇ ਉਸ ਦਾਅਵੇ ਦਾ ਖੰਡਨ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 6,550 ਰੁਪਏ ਦੀ ਪ੍ਰੋਸੈਸਿੰਗ ਫੀਸ ਨਾਲ 10 ਲੱਖ ਤੇ ਕਰਜ਼ ਦਿੱਤੇ ਜਾ ਰਹੇ ਨੇ। ਪ੍ਰੈਸ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਸਪਸ਼ਟ ਕੀਤਾ ਕਿ ਇਸ ਨਾਲ ਸਬੰਧਤ ਪੱਤਰ ਪੂਰੀ ਤਰ੍ਹਾਂ ਫਰਜ਼ੀ ਹੈ। ਨਾਰਵੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਜਨਰੇਟਿਵ ਆਰਟੀਫਿਸ਼ਲ ਇੰਟੈਲੀਜੈਂਸ ਟੂਲ ਦੀ ਵਰਤੋਂ 'ਤੇ ਕਰੀਬ ਕਰੀਬ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ। ਵੱਡੇ ਬੱਚਿਆਂ ਦੀ ਸਿੱਖਿਆ 'ਚ ਇਹਨਾਂ ਦੀ ਵਰਤੋਂ ਸੀਮਿਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜੋਨਾਸ ਕਹਿਰ ਸਟੋਰ ਨੇ ਕਿਹਾ ਕਿ AI ਦੀ ਵਰਤੋਂ ਛੋਟੇ ਬੱਚਿਆਂ ਦੇ ਆਪਣੀ ਸਿੱਖਿਆ ਦੇ ਮਹੱਤਵਪੂਰਨ ਪੜਾਵਾਂ ਤੋਂ ਖੁੰਝਣ ਦੇ ਜੋਖਮ ਨੂੰ ਵਧਾਉਂਦੀ ਹੈ। ਨਾਰਵੇ ਦੀ ਸਰਕਾਰ ਨੇ 2024 'ਚ ਟੈਸਟ ਸਕੋਰਾਂ 'ਚ ਵਿਆਪਕ ਗਿਰਾਵਟ ਨੂੰ ਦੇਖਦਿਆਂ ਸਕੂਲਾਂ 'ਚ ਸਮਾਰਟਫੋਨ 'ਤੇ ਪਾਬੰਦੀ ਲਗਾ ਦਿੱਤੀ ਸੀ। ਅਮਰੀਕਾ ਦੇ ਉਪ ਰਾਸ਼ਟਰਪਤੀ JD Vance ਸਵਿਟਜ਼ਰਲੈਂਡ ਪਹੁੰਚ ਗਏ ਨੇ, ਜਿੱਥੇ ਅਮਰੀਕਾ ਅਤੇ ਇਰਾਨ ਦਰਮਿਆਨ ਗੱਲਬਾਤ ਹੋਣ ਦੀ ਉਮੀਦ ਹੈ। ਸ੍ਰੀ ਵੈਂਸ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਪਰਮਾਣੂ ਮੁੱਦਿਆਂ 'ਤੇ ਗੱਲਬਾਤ ਲਈ ਇੱਕ ਢਾਂਚਾ ਵਿਕਸਿਤ ਕੀਤਾ ਜਾਵੇਗਾ। 3 ਦੇਸ਼ਾਂ ਦੀ ਕ੍ਰਿਕਟ ਲੜੀ ਵਿੱਚ ਭਾਰਤ ਏ ਅਤੇ ਮੇਜ਼ਬਾਨ ਸ਼੍ਰੀਲੰਕਾ ਏ ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹਾ। ਇਹ ਮੈਚ ਦੰਬੂਲਾ ਸਟੇਡੀਅਮ 'ਚ ਖੇਡਿਆ ਜਾ ਰਿਹਾ। ਸ਼੍ਰੀਲੰਕਾ ਏ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਖ਼ਬਰਾਂ ਲਿਖੇ ਜਾਣ ਤੱਕ ਭਾਰਤ ਏ ਨੇ 49 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਅਤੇ 370 ਦੌੜਾਂ ਬਣਾਈਆਂ ਨੇ। ਭਾਰਤ ਨੇ ਚੇਨਈ 'ਚ ਖੇਡੇ ਗਏ ਤੀਜੇ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਭਾਰਤ ਨੇ 29ਵੇਂ ਓਵਰ 'ਚ 1 ਵਿਕਟ ਦੇ ਨੁਕਸਾਨ 'ਤੇ 224 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। 5 ਵਿਕਟਾਂ ਲੈਣ ਵਾਲੇ ਪ੍ਰਸਿੱਧ ਕ੍ਰਿਸ਼ਨਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਕਿਹਾ, ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇੱਕ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ 'ਚ ਦਾਖਲੇ ਲਈ NEET UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ ਅਤੇ 3 ਦੇਸ਼ਾਂ ਦੀ ਕ੍ਰਿਕਟ ਲੜੀ 'ਚ ਭਾਰਤ ਏ ਅਤੇ ਮੇਜ਼ਬਾਨ ਸ਼੍ਰੀਲੰਕਾ ਏ ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹਾ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: आदाब, ये आकाशवाणी है, खबरों के साथ मैं कलीम अहमद। وزیر اعظم نریندر مودی نے ذہنی تندرستی سے لے کر جسمانی تندرستی تک رہنمائی میں یوگ کے رول پر زور دیا ہے۔ وزیر اعظم نے آج یوگ کے 12ویں بین الاقوامی دن کے موقع پر کولکاتہ میں قومی تقریب کی قیادت کی۔ وزیراعظم نریندر مودی نے کولکاتہ میں ملک میں ہی بنائے گئے بھارتی بحریہ کے 3 جنگی جہازوں کو شامل کیے جانے کی رسم انجام دی اور کہا کہ اندرون ملک کے دفاعی سامان کی تیاری کی صلاحیت بڑھانے کے لیے خصوصی اقدامات کیے جا رہے ہیں۔ ملک بھر کے 5,000 سے زیادہ مراکز اور بیرون ملک 14 مراکز میں نیٹ UG کا دوبارہ امتحان سخت سیکیورٹی میں کرایا جا رہا ہے۔

ਹੁਣ ਤੂੰ ਸੁਣਦੇ ਸੀ ਮਿਲਾਪ ਫਿਲਮ ਦਾ ਗੀਤ ਮੁਕੇਸ਼ ਦਾ ਗਾਇਆ ਹੋਇਆ। ਆਓ ਸੁਣਦੇ ਹਾਂ ਅਗਲਾ ਗੀਤ, ਗਾਇ ਕਲਾਕਾਰ ਮੁਹੰਮਦ ਰਫੀ ਅਤੇ ਗੀਤਾ ਦੱਤ, ਫਿਲਮ ਹੈ ਡਿਟੈਕਟਿਵ।

0: ਇੱਕ ਸਾਈਮਨ ਕਮਿਸ਼ਨ ਨਾਂ ਦਾ ਟੋਲਾ ਭਾਰਤ ਭੇਜਿਆ ਜੋ 30 ਅਕਤੂਬਰ 1928 ਨੂੰ ਲਾਹੌਰ ਪਹੁੰਚਿਆ। ਉਸ ਦਾ ਵਿਰੋਧ ਕਰਨ ਲਈ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਜਲੂਸ ਕੱਢਿਆ ਗਿਆ। ਸਾਈਮਨ ਕਮਿਸ਼ਨ ਗੋ ਬੈਕ ਇਨਕਲਾਬ ਦੇ ਨਾਰਿਆਂ ਨਾਲ ਲੱਗਿਆ ਅਸਮਾਨ ਗੂੰਜਣ। ਇਹ ਵੇਖ ਕੇ ਪੁਲਿਸ ਅਫਸਰ ਮਿਸਟਰ ਸੈਂਡਰਸ ਨੇ ਲਾਠੀ ਚਾਰਜ ਦਾ ਹੁਕਮ ਦੇ ਦਿੱਤਾ। ਪੁਲਿਸ ਨੇ ਪਬਲਿਕ ਨੂੰ ਛੱਲੀਆਂ ਵਾਂਗ ਕੁੱਟਿਆ। ਲਾਲਾ ਜੀ ਜ਼ਖਮੀ ਹੋ ਗਏ। ਅੰਤ 17 ਨਵੰਬਰ 1928 ਨੂੰ ਪੰਜਾਬ ਦਾ ਸ਼ੇਰ ਮੁਨਸ਼ੀ ਰਾਧਾ ਕ੍ਰਿਸ਼ਨ ਦਾ ਸਪੁੱਤਰ ਭਾਰਤ ਮਾਤਾ ਦੀ ਗੋਦ ਵਿੱਚ ਸਦਾ ਦੀ ਨੀਂਦ ਦੇ ਸੌਂ ਗਿਆ। ਸਰਦਾਰ ਭਗਤ ਸਿੰਘ ਅਤੇ ਸਾਥੀਆਂ ਨੇ ਸਹੀ ਇੱਕ ਮਹੀਨੇ ਬਾਅਦ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦਾ ਮਨ ਬਣਾ ਲਿਆ। ਇਹ 5 ਕੌਮੀ ਪਰਵਾਨੇ 17 ਦਸੰਬਰ 1928 ਨੂੰ ਸੈਕਟਰੀਏਟ ਚੌਂਕ ਵਿੱਚ ਪਹੁੰਚ ਗਏ। 5 ਵਜੇ ਛੁੱਟੀ ਦਾ ਸਾਇਰਨ ਵੱਜਿਆ। ਇੱਕ ਅੰਗਰੇਜ਼ ਅਫਸਰ ਮੋਟਰਸਾਈਕਲ 'ਤੇ ਹੋ ਕੇ ਸਵਾਰ ਜਿਸ ਵੇਲੇ ਚੌਂਕ ਵਿੱਚ ਆਇਆ, ਸਰਦਾਰ ਭਗਤ ਸਿੰਘ ਨੇ ਮਾਰ ਕੇ ਛਾਤੀ ਵਿੱਚ ਗੋਲੀ, ਲਾਲਾ ਜੀ ਦੀ ਮੌਤ ਦਾ ਬਦਲਾ ਹੈ ਇਸ ਤਰ੍ਹਾਂ ਲੈ ਲਿਆ।
1: 5 ਵਜੇ ਦਫ਼ਤਰ ਬੰਦ ਹੋ ਤੇ ਖੜ ਗਏ ਸਾਇਰਨ ਜੋਧੇ 5 ਪੰਜਾਬ

0: ਦੁਸ਼ਮਣ ਦੇਸ਼ ਦਾ ਜਾ ਮਾਰਚ ਆਇਆ, ਭਗਤ ਸਿੰਘ ਨੇ ਨਾਲ ਦਿਆਂ ਨੂੰ ਹੁਕਮ ਸੁਣਾਇਆ, ਹਾਂ ਸੁਣਾਇਆ।
1: ਉਹ ਵੇਖਿਓ ਸੁੱਕਾ ਨਿਕਲ ਜੇ ਉੱਡਣਾ ਸਭ ਯਾਰੀ, ਚੌਂਕ ਵਿਚਾਲੇ ਘੇਰ ਲਿਆ ਭਾਰਤ ਦਾ ਵਾਰੀ, ਹਾਂ ਜੀ ਵਾਰੀ।
0: ਲੋੜ ਕਰੇ ਪਸਤੌਲ ਨੂੰ
1: ਜੀ ਬਈ ਉਤਾਰ,
0: ਹਾਂ ਲੋੜ ਕਰੇ ਪਸਤੌਲ ਨੂੰ ਛਾਤੀ ਵੱਲ ਸਿਨ ਕੇ, ਘੋੜਾ ਲੱਭਦਾ ਭਗਤ ਸਿੰਘ।

0: ਆਜ਼ਾਦੀ ਸੰਗਰਾਮ ਨੂੰ ਤੇਜ਼ ਕਰਦਿਆਂ ਅਤੇ ਬੋਲੀ ਸਰਕਾਰ ਦੇ ਕੰਨਾਂ 'ਚੋਂ ਬੁੱਝੇ ਕੱਢਣ ਲਈ ਸੂਰਮਿਆਂ ਨੇ ਕੌਂਸਲ ਵਿੱਚ ਬੰਬ ਮਾਰਿਆ, ਜਿਸ ਕਰਕੇ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪਰਿਵਾਰ ਮੁਲਾਕਾਤ ਲਈ ਆਇਆ, ਜਿਸ ਵੇਲੇ ਸਰਦਾਰ ਭਗਤ ਸਿੰਘ ਦੀ ਸਤਿਕਾਰਯੋਗ ਮਾਤਾ ਸਲਾਖਾਂ ਦੇ ਸਾਹਮਣੇ ਹੋਈ, ਵੇਖ ਕੇ ਮਾਂ ਦੀ ਮਮਤਾ ਅੱਖਾਂ ਵਿੱਚ ਦੀ ਹੰਝੂ ਬਣ ਕੇ ਵਹਿ ਤੁਰੀ। ਸਲਾਖਾਂ ਵਿੱਚ ਖੜ੍ਹਾ ਸਰਦਾਰ ਭਗਤ ਸਿੰਘ ਆਪਣੀ ਸਤਿਕਾਰਯੋਗ ਮਾਤਾ ਨੂੰ ਜਿਵੇਂ ਕਹਿੰਦਾ ਹੈ, ਇਹਨਾਂ ਅੱਖਰਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ।
1: ਸਿੱਖਾਂ ਵਿੱਚੋਂ ਬਾਹਾਂ ਗੱਡ ਗਏ।

ਹੱਸ ਕੇ ਸੂਲੀਆਂ ਚੜ ਗਏ, ਆਪਣੀ ਅਣਖ ਬਦਲੇ ਮੂਰੇ, ਛਾਤੀਆਂ ਤਾਨ ਕੇ ਖੜ ਗਏ, ਆਪਣੀ ਅਣਖ

ਨਨਕੇ ਵਿਦੇਸ਼ੀਆਂ ਨੇ ਸਾਡੇ ਸਿਰ ਤੇ ਗੁਲਾਮੀ ਚਾੜੀ, ਹੱਸ ਹੱਸ ਗਾਨਾ ਬੰਨਦੇ ਅੱਜ ਵਿਆਹੁਣੀ ਮੈਂ ਆਜ਼ਾਦੀ ਲਾੜੀ, ਹੱਸ ਹੱਸ ਗਾਨਾ

ਮੇਰੇ ਕੰਮ ਨੇ ਅਧੂਰੇ, ਦੇਸ਼ ਦਾ ਸਿਪਾਹੀ ਬਣ ਕੇ ਮੇਰੀ ਰੂਹ ਨੂੰ ਵਿਖਾਵੇ ਘਰ ਪੂਰੇ, ਦੇਸ਼ ਦਾ ਸਿਪਾਹੀ ਬਣ ਕੇ।

ਇੱਕ ਤੇ ਜੋ ਲਾਡ ਲੁਡਾਇਆ ਬਚਪਨ ਵਿੱਚ ਚੁੰਗਿਆ ਮੈਂ ਤੇਰੇ ਦੁੱਧ ਨੂੰ ਦਾਗ ਨੀ ਲਾਇਆ ਬਚਪਨ ਵਿੱਚ ਚੁੰਗਿਆ ਉਹ ਆਸ ਦੀ

ਅੰਮੀਏ ਵਗਾਲਾ। ਸਰਦਾਰ ਭਗਤ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਸਤਿਕਾਰਯੋਗ ਮਾਤਾ ਜੀ ਕਹਿੰਦੇ, ਪੁੱਤਰਾ ਇਹ ਤੇ ਤੂੰ ਠੀਕ ਕਹਿੰਦਾ, ਪਰ ਮਾਂ ਦੀ ਮਮਤਾ ਨੂੰ ਛੁਪਾਇਆ ਤੇ ਲੁਕਾਇਆ ਨਹੀਂ ਜਾ ਸਕਦਾ। ਮੈਂ ਅਣਖੀ ਘਰਾਣੇ ਦੀ ਨੂੰਹ ਹੋਣ ਦਾ ਮਾਣ

0: ਸਕਦੀ ਹੈ। ਪੁੱਤਰਾ ਮੇਰਾ ਦਿਲ ਬੜਾ ਖੁੱਲ੍ਹਾ ਹੈ, ਘਬਰਾਈ ਨਾ, ਹੱਸ ਹੱਸ ਕੇ ਫਾਂਸੀ 'ਤੇ ਚੜ ਜਾਈ। ਮੈਂ ਆਪਣੇ ਆਪ ਨੂੰ ਬੜੇ ਭਾਗਾਂ ਵਾਲੀ ਸਮਝਾਂਗੀ ਕਿ ਮੇਰਾ ਅਣਖੀ ਬਹਾਦਰ ਪੁੱਤ ਦੇਸ਼ ਕੌਮ 'ਤੇ ਅਣਖ ਲਈ ਸ਼ਹੀਦ ਹੋਇਆ। ਸ਼ਾਇਦ ਇਸੇ ਲਈ ਸਾਡੇ ਦੇਸ਼ ਦਾ ਮਹਾਨ ਵਿਦਵਾਨ ਗਿਆਨੀ ਕਰਤਾਰ ਸਿੰਘ ਬਲੱਗਣ ਬੜੀਆਂ ਸ਼ਾਨਦਾਰ ਸਤਰਾਂ ਲਿਖਦਾ ਹੈ। ਉਹ ਕਹਿੰਦਾ ਦੁਨੀਆਂ ਵਿੱਚ ਇੱਕ ਧਰਤ ਪੰਜਾਬ ਦੀ ਹੈ, ਉਹ ਜਿਹੜੀ ਮੌਤ ਦੀ ਹਿੱਕ 'ਤੇ ਵੱਸਦੀ ਹੈ। ਇੱਕੋ ਮਾਂ ਪੰਜਾਬਣ ਜੋ ਅਣਖ ਬਦਲੇ ਆਪਣੇ ਪੁੱਤ ਮਰਵਾ ਕੇ ਵੀ ਹੱਸਦੀ ਹੈ। ਸਲਾਖਾਂ ਦੇ ਬਾਹਰ ਖੜੀ ਸਤਿਕਾਰਯੋਗ ਮਾਤਾ ਸਰਦਾਰ ਭਗਤ ਸਿੰਘ ਨੂੰ ਜਿਸ ਤਰ੍ਹਾਂ ਦਲੇਰੀ ਦੇ ਰਹੀ ਹੈ, ਉਸ ਵੇਲੇ ਦੀਆਂ ਲੈਣਾ ਕਵੀ ਦੀ ਕਲਮ ਨੇ ਜਿਵੇਂ ਲਿਖੀਆਂ, ਇਹਨਾਂ ਅੱਖਰਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ।
1: ਪੁੱਤ ਦੇ ਸੁਣ ਬਚਨਾਂ ਨੂੰ, ਮਾਂ ਦੇ ਪੀੜਾਂ ਕਾਲ ਜੇ ਉੱਠੀਆਂ, ਹਉ

0: ਬਚੜਿਆ ਉਹ ਜਾਂਦੇ ਨੇ ਠੱਲੇ। ਇੱਕ ਮਾਂ ਦੀ ਮਮਤਾ ਹੈ ਜਿਸ ਦੀ ਤਾਬ ਕੋਈ ਨਾ ਚੱਲੇ।
1: ਦੁਖੀ ਵੇਖ ਜਰਲੇ ਜਗਤ ਵਿੱਚ ਕੋਈ ਐਸੀ ਮਾਂ ਨੀ। ਦੇ ਦੇ ਪੁੱਤ ਲਾਡ ਲਿਆ ਦੇਸ਼ ਲਈ ਹੱਸ ਹੱਸ ਕੇ ਕੁਰਬਾਨੀ।
0: ਬੇਸ਼ੱਕ ਮੈਂ ਸਬਰ ਕਰੂੰ ਫੇਰ ਵੀ ਖੜੀ ਕਸੂਤੇ ਥਾਂ ਦਿਲ ਡੁੱਲ ਡੁੱਲ ਜਾਂਦਾ।

ਓ ਜਦ ਸਖੀਆਂ ਕਹਿਣ ਗਈਆਂ, ਜਦ ਸਖੀਆਂ ਕਹਿਣ ਗਈਆਂ, ਤੁਰ ਗਿਆ ਦੇਸ਼ ਲਈ ਪੁੱਤ ਤੇਰਾ, ਸਿਰ ਉੱਚਾ ਹੋ ਜੂਗਾ ਸੁਣ ਕੇ ਗੌਰ।

ਸਰਦਾਰ ਭਗਤ ਸਿੰਘ 23 ਮਾਰਚ 1931 ਨੂੰ ਫਾਂਸੀ ਦੇ ਤਖਤ ਤੇ ਖਲੋਤਾ, ਜਿਸ ਤਰ੍ਹਾਂ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਵੀਰਾਂ ਨੂੰ ਇੱਕ ਸੰਦੇਸ਼ ਭੇਜਦਾ ਕਿ ਐ ਮਿੱਤਰੋ, ਸਾਡੇ ਤੋਂ ਬਾਅਦ ਆਜ਼ਾਦੀ ਦਾ ਜਿਹੜਾ ਪੜਾਅ ਆਖਰੀ ਦੌਰ ਵਿੱਚ ਪਹੁੰਚ ਚੁੱਕਿਆ, ਉੱਠੋ, ਹਿੰਮਤ ਮਾਰੋ, ਹੰਬਲਾ

0: ਹਿੰਦੂ ਸਿੱਖ ਈਸਾਈ ਰਲ ਕੇ ਭਾਰਤ ਦੇਸ਼ ਨੂੰ ਆਜ਼ਾਦ ਕਰਾਰੋ। ਜਿਸ ਤਰ੍ਹਾਂ ਸਰਦਾਰ ਭਗਤ ਸਿੰਘ ਫਾਂਸੀ ਦੇ ਤਖਤੇ 'ਤੇ ਖੜ੍ਹਾ ਆਪਣੇ ਵੀਰਾਂ ਨੂੰ ਇੱਕ ਹਵਾ ਰਾਹੀਂ ਸੰਦੇਸ਼ਾ ਭੇਜਦਾ, ਉਸ ਵੇਲੇ ਦੀਆਂ ਸਤਰਾਂ ਨੂੰ ਪੰਡਿਤ ਰਾਮ ਸਰੂਪ ਲਾਲਬਾਈ ਵਾਲਿਆਂ ਨੇ ਇਹ ਇਉਂ ਅੰਕਿਤ ਕੀਤਾ ਜੀ।
1: ਫਾਂਸੀ ਦੇ ਤਖਤੇ 'ਤੇ ਲਾ ਕੇ ਇਨਕਲਾਬ ਦਾ ਨਾਰਾ, ਭਾਰਤ ਦੇ ਵੀਰਾਂ ਨੂੰ ਭਗਤ ਸਿੰਘ ਦੇਵੇ।

0: ਵਿੱਚ ਸਖਤ ਜੰਜੀਰੀ ਕੀ ਤੁਸੀਂ ਸਹਾਰੋਗੇ ਲੱਗੀ ਕੇਲੇ ਮੁੱਢ ਕਰੀਰੀ
1: ਅਣਖੀਲੇ ਯੋਧਿਆਂ ਨੂੰ ਸ਼ਰਮ ਦੀ ਗੱਲ ਸਰੀਆਂ ਲੀਆਂ ਗੋਰੀ ਸਰਕਾਰ ਦੀਆਂ ਸੂਰਮੇ ਉੱਠੋ ਹਲਾਓ ਨੀਆਂ
0: ਕੀ ਦੇਸ਼ ਗੁਲਾਮ ਰਹੂ ਛਾਤੀਆਂ ਤਾਂ ਤੁਸੀਂ ਜਦ ਖੜਗੇ ਨਹੀਂ ਦੂਰ ਸੁਤੰਤਰਤਾ ਕਾਲੇ ਗੋਰਿਆਂ ਉੱਪਰ ਚੜ ਗਏ।

0: ਤੁਸੀਂ ਸੁਣ ਰਹੇ ਸੀ ਸੁਖਵਿੰਦਰ ਸਿੰਘ ਸੁਤੰਤਰ ਕਵੀਸ਼ਰ ਦੇ ਸਾਥੀ ਹੋਣ ਦਿਵਸ ਵਿੱਚ ਕਵੀਸ਼ਰੀ ਸ਼ਹੀਦ ਭਗਤ ਸਿੰਘ ਜੀ ਦਾ ਸਾਕਾ। ਹੁਣ ਸੁਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਇਹ ਕਵੀਸ਼ਰੀ ਗਾਇ ਕਲਾਕਾਰ ਸੁਖਵਿੰਦਰ ਸਿੰਘ ਸੁਤੰਤਰ ਕਵੀਸ਼ਰ ਅਤੇ ਸਾਥੀ। ਪ੍ਰੋਗਰਾਮ ਹੈ ਰੰਗਲੀ ਧਰਤੀ।
1: ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨੇਰ ਪਿੰਡ ਪਹੁੰਚੇ ਨੇ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਰਾੜਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ। ਇੱਧਰ ਇੱਕ ਸੂਹੀਏ ਨੇ ਆ ਕੇ ਦਿੱਤੀ ਹੈ ਖਬਰ, ਸੱਚੇ ਪਾਤਸ਼ਾਹ ਵਜੀਦ ਖਾਨ ਬਹੁਤ ਸਾਰੀ ਫੌਜ ਲੈ ਕੇ ਆਪ ਜੀ ਨੂੰ ਫੜਨ ਵਾਸਤੇ ਆ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਈ ਕੋਈ ਗੱਲ ਨਹੀਂ, ਜੇ ਵਜੀਦ ਖਾਨ ਫੌਜਾਂ ਲੈ ਕੇ ਆ ਰਿਹਾ ਅਤੇ ਆਹ ਬਰਾੜ ਸੂਰਮੇ ਅਸੀਂ ਉਹਨਾਂ ਦਾ ਮੂੰਹ ਮੋੜਨ ਵਾਸਤੇ ਆਪਣੀ ਫੌਜ ਵਿੱਚ ਭਰਤੀ ਕੀਤੇ ਨੇ। ਇਹ ਸੁਣ ਕੇ ਬਰਾੜ ਗੱਭਰੂ ਕਹਿਣ ਲੱਗੇ, ਮਹਾਰਾਜ ਜੰਗ ਲੜਨ ਤੋਂ ਪਹਿਲਾਂ ਸਾਡੀਆਂ ਕੋਈ ਸ਼ਰਤਾਂ ਨੇ ਕਿ ਪਹਿਲੀ ਸ਼ਰਤਾਂ ਇਹ ਹੈ ਕਿ ਜੰਗ ਜਿੱਤਣ ਤੋਂ ਬਾਅਦ ਨਾਲ ਦੀ ਨਾਲ ਸਾਨੂੰ ਤਨਖਾਹਾਂ ਦਿੱਤੀਆਂ ਜਾਣ। ਦੂਜੀ ਗੱਲ, ਜਿਹੜਾ ਜੰਗ ਵਿੱਚ ਅਸੀਂ ਸਮਾਨ ਲੁੱਟਾਂਗੇ ਉਹ ਤੁਹਾਨੂੰ ਨਹੀਂ ਦੇਣਾ, ਅਸੀਂ ਆਪਣੇ ਕੋਲ ਰੱਖਾਂਗੇ। ਤੀਜੀ ਗੱਲ, ਮਾਲਵੇ ਵਿੱਚ ਕਾਲ ਪਿਆ ਹੋਇਆ, ਤੁਸੀਂ ਅੰਤਰਜਾਮੀ ਹੋ ਅਤੇ ਕਿਰਪਾ ਕਰਕੇ ਮੀਂਹ ਪਵਾਇਓ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ। ਅਤੇ ਜੇ ਸਾਡੀਆਂ ਤਿੰਨੇ ਸ਼ਰਤਾਂ ਤੁਹਾਨੂੰ ਮਨਜ਼ੂਰ ਹਨ ਤਾਂ ਫਿਰ ਇਕੱਲੇ ਅਸੀਂ ਹੀ ਨਹੀਂ, ਆ ਸਾਰੇ ਇਲਾਕੇ ਵਿੱਚ ਸਾਡੇ ਬਰਾੜ ਗੱਭਰੂ ਵੱਸਦੇ ਨੇ, ਬੜੇ ਸੂਰਮੇ ਨੇ, ਅਸੀਂ ਉਹਨਾਂ ਨੂੰ ਵੀ ਆਪ ਜੀ ਦੀ ਮਦਦ 'ਤੇ ਸੱਦ ਲੈਂਦੇ ਹਾਂ। ਸਾਹਮਣੇ ਖੜ੍ਹੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ

0: ਸਮਰਾਟ ਗੱਭਰੂ ਆਪਣੀਆਂ ਸ਼ਰਤਾਂ ਤੋਂ ਅਤੇ ਆਪਣੇ ਗੱਭਰੂਆਂ ਦੀ ਬਹਾਦਰੀ ਤੋਂ ਜਿਵੇਂ ਜਾਣੂ ਕਰਾ ਰਹੇ ਨੇ, ਉਸ ਵੇਲੇ ਦੀਆਂ ਲੈਣਾ ਇਉਂ ਬੇਨਤੀ ਕੀਤੀ ਜਾ ਰਹੀ ਹੈ।
1: ਅਰਜ ਕਰਨ ਹੱਥ ਜੋੜ ਕੇ ਸਤਿਗੁਰ ਪਾਸ ਬਰਾੜ, ਤੁਰਕ ਫੌਜ ਦਾ ਗੁਰੂ ਜੀ ਦੇਈਏ ਪੰਨ ਪੁਥਾੜ। ਕਹਿੰਦੇ ਦਾਸ ਹਮੇਸ਼ਾ ਨੂੰ ਬਰਾੜ ਗੱਭਰੂ, ਜੋੜ ਕੇ ਤੇ ਹੱਥਾਂ ਨੂੰ ਰੱਖਾਂਗੇ ਮੈਦਾਨ ਜਦ ਦੁਸਾਂ ਦੀ ਅੱਬਰੂ, ਮੀਆਂ ਦੇ ਪਾ ਕੇ ਨੱਥਾਂ ਨੂੰ।

0: ਸੀਵੀਆਂ ਗੰਗਾ ਮੜਕ ਚੋਟੀਆਂ ਫੇਰ ਦੇਣ ਖਾਨਾਂ ਦੇ ਮੂੰਹਾਂ ਤੇ ਰੀਵੀਆਂ ਖੰਡੇ ਖੰਡਾਉਣ ਬੋਟੀਆਂ
1: ਉਹ ਕੱਚੇ ਖਾਣੇ ਮੁਗਲ ਵਰਾੜਾ ਹਾਡੀਆਂ ਸਿਰਾਂ ਦੀ ਗੇਂਦ ਮਾਰਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਮੁਗਲਾਂ ਨੂੰ ਜਾਣ ਦੇ ਜਵਾਨ ਠੱਲਣਾ ਜੁੱਦੋ ਪਵਾਉਂਦੇ ਮੁੱਖ
1: ਨਾ ਕੇ ਸਰੀਰਾਂ ਨੂੰ ਉਡਾਈਏ ਫਾਡੀਆਂ ਪੋਰਿਆਂ ਵਾਂਗੂ ਕੜਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਹਾਂਜੀ ਲੋਹਾਰਾ ਸਾਹਿਬ ਚੰਦ ਤੇ ਭੁਲਾਈ ਆਉਣਾ ਹੈ ਛੱਤੇ ਆਉਣਾ ਆ ਬਲੂ ਉੱਥੋਂ ਦਾ ਜਵਾਨ ਬੜਾ ਜਾ ਰਵਾਣਾ ਹੈ ਕੱਲਾ ਕਈਆਂ ਨੂੰ ਦੱਬ ਲੂ
1: ਕੋਟ ਪੰਜ ਮਾਰ ਦੇ ਵਡਿਆਈਆਂ ਡਾਡੀਆਂ ਉਹਨਾਂ ਨੂੰ ਨਾਲ ਖੜਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਹਾਂਜੀ ਬੱਲੂ ਆਣਾ ਬਹਿਮਣ ਬੁਲਾੜਾ ਮਹਿਮੇ ਆ ਪਿੱਸੀ ਆਣਾ ਤੇ ਗਿਲੀ ਬਾਰਾਂ ਗੋਦੇ ਬੈਠੇ ਆ ਲਗਾਈ ਖੇਮੇ ਆ ਸਾਨੂੰ ਸੂਚਨਾ ਮਿਲੀ
1: ਕੱਲ ਨੂੰ ਖਦਮ ਤਾਂ ਕਰਨ ਤੁਹਾਡੀਆਂ ਯਾਦਲਾਂ ਚ ਵੜਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਕਹਿੰਦੇ ਰੀਜ ਨਾਲ ਸੁਣੋ ਹਾਲਸ ਸਰੋਤੇ ਉਹ ਮੜਕਦਾਰ ਛੰਦਾਂ ਨੂੰ ਲਾਫ ਜਾਂਦੇ ਟੁੱਕ ਲੋ ਫਲਾ।

0: ਗੁਰੂ ਸਾਹਿਬ ਜੀ ਨੇ ਬਰਾੜਾਂ ਦੀਆਂ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ ਤੇ ਖਦਰਾਣੇ ਦੀ ਢਾਬ ਉੱਤੇ ਮੋਰਚਾ ਮੱਲ ਕੇ ਬੈਠ ਗਏ। ਇੱਕ ਪਾਸੇ ਬਰਾੜ ਗੱਭਰੂ ਤੇ ਦੂਜੇ ਪਾਸੇ ਮਾਝੇ ਵੱਲੋਂ ਆਇਆ 500 ਸਿੰਘਾਂ ਦਾ ਜੱਥਾ ਤੇ ਤੀਜੇ ਬੰਨੇ ਸਤਿਗੁਰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਤੋਂ ਟਿੱਬੀ ਸਾਹਿਬ ਤੋਂ ਤੀਰਾਂ ਦੀ ਵਰਖਾ ਕਰ ਰਹੇ ਨੇ। ਵਜੀਦ ਖਾਨ ਦੀ ਫੌਜ ਤੇ ਤਿੰਨ ਪਾਸਿਆਂ ਤੋਂ ਹੋ ਗਿਆ ਹੱਲਾ। ਆਓ ਤੱਕੋ ਜਰਾ ਮੈਦਾਨੇ ਜੰਗ ਵਿੱਚ ਗੱਭਰੂਆਂ ਦਾ ਲੋਹੇ ਤੇ ਲੋਹਾ ਹੈ ਇਉਂ ਖੜਕਦਾ ਜੀ।
1: ਖਿਦਰਾਣੇ ਦੀ ਢਾਬ ਤੇ ਯੁੱਧ ਹੋਇਆ ਕਮਸਾਨ, ਡਰਦੇ ਕੌਮ ਬਰਾੜ ਤੋਂ ਭੱਜੇ ਜਾਣ ਪਠਾਨ। ਗੱਲ 300 ਸਾਲਾਂ ਦੀ ਸੁਣੋ ਜੀ, ਸੰਗ ਦੇ ਗਈ ਜੜ ਜੰਗ ਦੇ ਮੁਗਲੀਆ ਸੈਨ ਲਈਆਂ ਬਨ ਲੈਣ ਬੋਲਦੇ ਦਾਵੇ ਗੁਰੂ ਗੋਬਿੰਦ ਦੇ ਅੱਗੇ ਖੜੇ ਮੋਰਚਾ ਮੇ ਗੁਰੂ

0: ਉਦੇ ਸਿੰਘ ਜੀ ਧਨ ਛਪੈ ਰਿੰਗ ਜੀ ਸੂਰ ਮੇ ਲੜਦੇ ਕਿਸੇ ਨਾ ਨਿੰਦ ਤੇ
1: ਕੰਨ ਬਣ ਕੇ ਖੜ ਗਏ ਸੀ ਛਾਤੀਆਂ ਤਾਣ ਰੋਕਦੇ ਬਾਣ ਕਰਨ ਵਰ ਮੂਰ ਵੇਖ ਕੇ ਦੂਰ ਕਾਬਲੀ ਭੱਜ ਕੇ ਗਏ ਦੇ ਤੀੜਾ ਹੱਦ ਕਰਤੀ ਵਰਾੜਾ ਨੇ ਟਾਪ ਖਦਰਾਣ ਬਬਰ ਜੇ ਛਾਣਿੰਦ ਤੇ ਲਾ ਆਉ ਕਰਤੀਆਂ ਛੀੜਾ
0: ਉਹ ਵਿੱਚ ਵੜ ਕੇ ਸਫਾਂਦੇ ਜੀ ਤੁਸਾਂਦੇ ਯੋਧੇ ਅੰਦਰ ਇੱਕ ਕੋਹਦੇ ਖੜਕ ਦੀਆਂ ਢਾਲਾਂ ਮਾਰ ਕੇ ਛਾਲ ਲਿਆਣ ਦੀ ਨੇਰੀ ਪੱਟਦੀਆਂ ਫੱਟੀਆਂ ਇੱਕ ਇੱਕ ਨੇ ਸੌ ਸੌ ਨੂੰ ਜਾਨ ਤੋਂ ਮਾਰ ਆਪਣੀ ਹਾਰ ਕਰਦ ਜੋ ਅਲ ਨੂੰ ਗਰਦ ਨਾ

0: ਹੱਦ ਕਰਤੀ ਵਰਾੜਾ ਨੇ ਟਾਪ ਖਦਰਾਣੇ ਬੱਬਰ ਜੇ ਛਾਣਿੰਦ ਤੇਲਾ ਆਹੂ ਕਰਤੀਆਂ ਛੀੜਾ
1: ਫਿਰ ਤਰਫੂ ਹਾਥੀਆਂ ਦੀ ਜਿੱਤੇ ਕਰ ਹਮਲੇ ਕਿਸੇ ਨਾ ਥਮਲੇ ਪੂਛਾ ਨੂੰ ਫੜ ਕੇ ਫੀਲ ਤੇ ਚੜ ਕੇ ਸਿਰਾਂ ਵਿੱਚ ਨੇਜੇ ਖੋਬ ਤੇ ਕਰੜੇ ਹਾਥੀ ਚੀਕਾਂ ਮਾਰਦੇ ਜੀ ਪਿਛਾ ਨੂੰ ਦੌੜੇ ਪੈਰ ਜੋ ਚੌੜੇ ਹਿੱਕਾਂ ਦੇ ਧਰ ਕੇ ਤਤਾਰੀ ਦਰੜੇ
0: ਚੀਕਾਂ ਵੱਜਦੀਆਂ ਜੀ ਗਏ ਆ ਲੋੜ ਡਰੇ ਉੱਠ ਘੋੜੇ ਗਿਰੇ ਆ ਸਵਾਰ ਡਿੱਗੇ ਲੈ ਮਾਰ ਡਿੱਗਣ ਗਏ ਹੋਊਗੇ ਲੱਗਦੀਆਂ ਪੀੜਾ ਹੱਦ ਕਰਤੀ ਬਰਾੜਾਂ ਨੇ ਟਾਪ ਖਦਰਾਣੇ ਬੱਬਰ ਜੇ ਛਾਣਿੰਦ ਤੇ ਲਾਇਆ ਉਹ ਕਰਤੀਆਂ ਛੀੜਾਂ
1: ਫਿਰ ਜਥਾਦਾਨ ਸਿੰਘ ਦਾ ਅੱਗੋਂ ਦੀ ਪੈ ਗਿਆ ਘੇਰ ਕੇ ਲੈ ਗਿਆ ਗੱਡੇ ਤੇ ਗੱਡੀਆਂ ਛੋਟੀਆਂ ਵੱਡੀਆਂ ਰਸਤ ਦੀਆਂ ਭਰੀਆਂ ਖੰਡ ਕਿਉਂ ਦਾਲਾਂ ਕੱਟ ਮਾਰੇ ਸਿਪਾਹੀਆਂ ਦੇ ਪਕੜ ਕੇ ਘੋੜੇ ਇੱਕ ਥਾਂ ਜੋੜੇ ਕਿਲੇ ਗੱਡ ਬੰਨ ਦੇ ਲਾਤੀਆਂ

0: ਧਰਤੀ ਭਰਾੜਾ ਨੇ ਢਾਬ ਖਦਰਾਣ ਬੱਬਰ ਜੇ ਛਾਣਿੰਦ ਤੇਰਾ ਆਹੋ ਕਰਤੀਆਂ ਛੀੜਾ
1: ਚਾਲੀ ਸਿੰਘ ਮਾਝੇ ਦੇ ਚੋਲੇ ਇੱਕ ਰੰਗ ਦੇ ਲੜੇ ਵਿੱਚ ਜੰਗ ਦੇ ਕਹੇ ਮਾਂ ਭਾਗੋ ਗੋਲੀਆਂ ਦਾਗ ਕਰੋ ਯੁੱਧ ਐਸਾ ਹੋ ਨ ਖੁਸ਼ਗੁਰ ਜੀ ਦਾਗ ਲੱਗਿਆ ਆਨੰਦਪੁਰ ਤੋਂ ਧੋ ਦੀ ਉਹ ਸ਼ੇਰ ਉੱਤੇ ਜੇ ਹੱਥ ਫੇਰੋ ਗੁਰਾਂ ਨੂੰ ਕਹਿ ਕੇ ਪੜਾਉਣੀ ਪੁਰ ਜੀ
0: ਲੜ ਕੇ ਮਰ ਗਏ ਸੀ।
2: ਗੁਰੂ ਗੋਬਿੰਦ ਸਿੰਘ ਖਿਡਰਾਣੇ ਦੀ ਢਾਬ ਦੀ ਜੰਗ ਇੱਕ ਵਿਸ਼ੀ ਤੋਂ ਸੁਣ ਰਹੇ ਸੀ ਸੁਖਵਿੰਦਰ ਸਿੰਘ ਸੁਤੰਤਰ ਕਵੀਸ਼ਰ ਦੇ ਸਾਥੀ ਹੋਰਾਂ ਦੀ ਆਵਾਜ਼ ਵਿੱਚ। ਇਹ ਸੀ ਪ੍ਰੋਗਰਾਮ ਰੰਗਲੀ ਧਰਤੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਸਾਡੀ ਇਹ ਸਭਾ ਸਮਾਪਤ ਹੁੰਦੀ ਹੈ। ਅਗਲੀ ਸਭਾ ਨਾਲ ਮਿਲਾਂਗੇ 4 ਵਜੇ। ਆਗਿਆ ਚਾਹਾਂਗੇ। ਧੰਨਵਾਦ।
3: DTHDR ਏਅਰ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵਕਤ 3:12 ਹੋ ਚੁੱਕੇ ਨੇ ਅਤੇ ਹੁਣ ਸਮਾਂ ਹੋ ਰਿਹਾ ਹੈ ਨਿਊਜ਼ ਹੈਡਲਾਈਨਸ ਦਾ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਸਿੱਖ ਗੁਰੂ ਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜੱਥਾ ਅੱਜ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਸਾਲ 2015 ਦੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬੀਜੇਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਨੂੰ ਪੁੱਛਗਿੱਛ ਲਈ ਤਲਬ ਕੀਤਾ। ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਇੱਕ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 3 ਕਾਰਕੁਨਾਂ ਨੂੰ 3 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ। ਅਤੇ 3 ਦੇਸ਼ਾਂ ਦੀ ਕ੍ਰਿਕਟ ਲੜੀ ਵਿੱਚ ਭਾਰਤ ਏ ਅਤੇ ਮੇਜ਼ਬਾਨ ਸ਼੍ਰੀਲੰਕਾ ਏ ਵਿਚਕਾਰ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਇਹ ਸੀ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਜ਼।

हाँ जी दोस्तों, प्रोग्राम चल रहा है चिट्ठियाँ मिठियाँ। तो मैं आरजे पूनम सेठी इस वक्त थोड़े नाल जुड़ी हुई हाँ। दोस्तों, तुहाडे दिल विच भी कोई अजिही गल है जो तुसी किसे नू कहना चाहते हो, तां बिना झिझक सानू लिख भेजो, क्योंकि ये मंच तुहाडियां ही चिट्ठियाँ मिठियाँ दा है। तो हुण आपां प्रोग्राम नू अगे वधाउने आ। तो चिट्ठी आई है चाहल कला नवां शहर तों। लिखण वाले ने अमरजीत बंगा, परमिंदर बंगा, राजा बंगा, कुलविंदर कौर, अंबा चाहल। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਭੇਜੀ ਹੈ ਉਹ ਆਈ ਹੈ ਭਾਟਾ ਪਾਰਾ ਦਤਰੰਗੀ ਤੋਂ। ਬਹੁਤ ਦੂਰੋਂ ਚਿੱਠੀ ਆਈ ਹੈ ਭੇਜਣ ਵਾਲੇ ਨੇ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਜਾਵੇਂਦਰ ਕੁਮਾਰ ਸ਼ਰਮਾ। ਇਹਨਾਂ ਤੋਂ ਇਲਾਵਾ ਚਿੱਠੀ ਲਿਖੀ ਹੈ ਸਾਨੂੰ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਅਤੇ ਮੋਹਨ ਸਿੰਘ ਅਤੇ ਜਗਤਾਰ ਟੇਲਰ। ਫਿਰ ਇਸ ਤੋਂ ਇਲਾਵਾ ਚਿੱਠੀ ਆਈ ਹੈ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਵੱਲੋਂ ਚਿੱਠੀ ਆਈ ਹੈ। ਇਹਨਾਂ ਤੋਂ ਇਲਾਵਾ ਚਿੱਠੀ ਆਈ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ। ਲਿਖਣ ਵਾਲੇ ਨੇ ਚਿੱਠੀ ਵਿਨੋਦਪੁਰੀ, ਵੀ ਪੀ ਰਾਂਝੂ, ਅਸ਼ੋਕਪੁਰੀ, ਸੁਸ਼ੀਲਪੁਰੀ, ਨੀਲਮਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਰਾਮਾਪੁਰੀ, ਆਰ ਐੱਸ ਪੁਰੀ। ਅਤੇ ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹ ਆਈ ਹੈ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼, ਦਿਸ਼ਾ, ਸੁਸ਼ਾਂਤ, ਵਿਕਰਮ ਜੈਪਾਲ ਨੇ ਸਾਨੂੰ ਇਹ ਚਿੱਠੀ ਲਿਖੀ ਹੈ। ਅਤੇ ਕਿੱਥੋਂ ਆਈ ਹੈ, ਕਿਹੜੇ ਸ਼ਹਿਰ ਤੋਂ ਆਈ ਹੈ ਇਹ ਨਹੀਂ ਲਿਖਿਆ, ਕੋਈ ਗੱਲ ਨਹੀਂ। ਲੇਕਿਨ ਇਹਨਾਂ ਨੇ ਇੱਕ ਫਰਮਾਇਸ਼ ਕੀਤੀ ਹੈ, ਇਹ ਹਰਭਜਨ ਮਾਨ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨਾ ਚਾਹੁੰਦੇ ਨੇ, ਦਿਲ ਦੀਆਂ ਗੱਲਾਂ। ਅਤੇ ਆਪਾਂ ਤੁਹਾਨੂੰ ਇਹ ਗੀਤ ਜ਼ਰੂਰ ਸੁਣਾਵਾਂਗੇ, ਆਓ ਇੰਜੋਏ ਕਰਦੇ ਹਾਂ ਇਸ ਗੀਤ ਨੂੰ।

ਪੌਰ ਫੁੱਲਾਂ ਦੇ ਖਿਆਲ ਜਾਣ ਭੁੱਲਣੀ, ਪੌਰ ਫੁੱਲਾਂ ਦੇ ਖਿਆਲ ਜਾਣ ਭੁੱਲਣੀ, ਤੇਰੇ ਜਈ ਜੱਟੀ ਪਿੱਛੇ ਪੁੱਤ ਨੀ, ਜੱਟਾਂ ਦਾ ਟਿੱਲੇ ਵਾਲੇ ਦਾ ਬਣ ਗਿਆ ਚੇਲਾ ਨੀ, ਜਈ ਤੇਰੀ ਗੁੱਤ ਵੇ

ਹਾਂਜੀ ਦੋਸਤੋ, ਚਿੱਠੀ ਪਾਉਣ ਵਾਲੇ ਨੇ ਪਤਾ ਨਹੀਂ ਕਿੰਨੇ ਚਾਵਾਂ ਨਾਲ ਲਿਖੀ ਹੋਣੀ ਹੈ। ਆਓ ਇਸ ਦੇ ਹਰ ਇੱਕ ਅੱਖਰ ਦਾ ਸਤਿਕਾਰ ਕਰੀਏ। ਹਾਂਜੀ ਦੋਸਤੋ, ਚਿੱਠੀ ਆਈ ਹੈ ਪਿੰਡ ਖੈਰਕਾਂ ਸਿਰਸਾ ਤੋਂ। ਲਿਖਣ ਵਾਲੇ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ ਅਤੇ ਦਰਸ਼ਨ ਲੋਟ। ਫਿਰ ਚਿੱਠੀ ਆਈ ਹੈ, ਲਿਖਦੇ ਨੇ ਪਿੰਡ ਇਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਲਾਲ ਰਾਠੀ, ਛੱਤਰਪਾਲ ਸਿੰਘ ਖੰਗੂੜਾ, ਰਜਿੰਦਰ ਸਿੰਘ ਖੰਗੂੜਾ, ਬਾਬਾ ਸਿੰਘ ਮੋਹਣੇਵਾਲਾ, ਕਾਕਾ ਭੱਟੀ, ਗੁਰਮੇਜ ਸਿੰਘ ਵਿਰਕ ਪਿੰਡ ਕਮਾਲ ਵਾਲਾ, ਰਣਜੀਤ ਕੌਰ ਭੱਟੀ, ਬੋਹੜ ਸਿੰਘ ਭੱਟੀ, ਸਾਡੀ ਚਿੱਠੀ ਜ਼ਰੂਰ ਪੜ੍ਹਨਾ ਜੀ। ਦੇਖਿਆ, ਮੈਂ ਕਿਹਾ ਸੀ ਨਾ ਬੜੇ ਚਾਅ ਨਾਲ ਲਿਖਦੇ ਨੇ, ਅਤੇ ਉਹਨਾਂ ਨੇ ਮੈਸੇਜ ਵੀ ਲਿਖ ਦਿੱਤਾ ਕਿ ਸਾਡੀ ਚਿੱਠੀ ਜ਼ਰੂਰ ਪੜ੍ਹਨਾ। ਅਤੇ ਇਹ ਫਰਮਾਇਸ਼ ਕਰਦੇ ਨੇ ਕਿ ਇਹ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇੱਕ ਗੀਤ ਹੈ, ਵੇ ਕਬੂਤਰਾ ਕਬੂਤਰਾ ਵੇ ਕਬੂਤਰਾ। ਅਤੇ ਇਸ ਗੀਤ ਨੂੰ ਗੁਰਦਾਸ ਮਾਨ ਜੀ ਦੇ ਨਾਲ ਅਲਕਾ ਯਾਗਨਿਕ ਨੇ ਵੀ ਗਾਇਆ ਸੀ। ਆਓ ਆਪਾਂ ਇਸ ਗੀਤ ਦਾ ਆਨੰਦ ਲੈਂਦੇ ਹਾਂ, ਬਹੁਤ ਹੀ ਸੋਹਣੀ ਜੋੜੀ ਹੈ, ਆਓ ਸੁਣਦੇ ਹਾਂ ਗੀਤ।

بشنه مخبرم. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਕਿਹਾ, ਭਾਰਤ ਜਹਾਜ਼ ਨਿਰਮਾਣ ਖੇਤਰ ਵਿੱਚ ਇੱਕ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ ਹੈ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ 20 ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੇ ਉਸ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 6,550 ਦੀ ਪ੍ਰੋਸੈਸਿੰਗ ਫੀਸ ਨਾਲ 10 ਲੱਖ ਤੱਕ ਦੇ ਕਰਜ਼ੇ ਦਿੱਤੇ ਜਾ ਰਹੇ ਨੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਿਕ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜੱਥਾ ਅੱਜ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਸਾਲ 2015 ਦੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ BJP ਦੇ ਸੀਨੀਅਰ ਆਗੂ ਅਤੇ ਸਾਬਕਾ ਪੰਜਾਬ BJP ਪ੍ਰਧਾਨ ਵਿਜੇ ਸਾਂਪਲਾ ਨੂੰ ਪੁੱਛਗਿੱਛ ਲਈ ਤਲਬ ਕੀਤਾ। ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਇੱਕ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 3 ਕਾਰਕੁਨਾਂ ਨੂੰ 3 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ ਅਤੇ 3 ਦੇਸ਼ਾਂ ਦੀ ਕ੍ਰਿਕਟ ਲੜੀ ਵਿੱਚ ਭਾਰਤ A ਅਤੇ ਮੇਜ਼ਬਾਨ ਸ਼੍ਰੀਲੰਕਾ A ਵਿਚਕਾਰ ਆਖਰੀ ਮੈਚ ਖੇਡਿਆ ਜਾ ਰਿਹਾ ਹੈ।

0: ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।
1: ਸਾਲਾ ਹਮ ਕਲਮ ਕੇ ਸਭੀ ਸਾਮਾਇਨ ਕਾ ਹਮ ਖੈਰ ਮਕਦਮ ਕਰਤੇ ਹੈਂ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 5:30 ਵੱਜ ਚੁੱਕੇ ਨੇ, ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: मन बेध्या दयाल सेती मेरी माई, कौन जाने पीर पराई, हम नाही चिंत पराई। इस शब्द का गायन कीता सी भाई अमरीक सिंह जख्मी ते उन्होंने रागी जत्थे ने। हुण सरवण करदे हां इस शब्द की व्याख्या। व्याख्याकार ने ज्ञानी सिवतार सिंह।
1: ये पावन शब्द श्री गुरु ग्रंथ साहिब जी दे पावन अंग 795 उपर अंकित है। इस शब्द नू बिलावल राग अंदर श्री गुरु नानक देव जी द्वारा उच्चारण किया गया है। गुरु साहिब परमात्मा की बेअंतता नू बयान करदिआं फरमाउंदे हन कि इस संसार अंदर सारे जीवां की संभाल उह परमात्मा खुद कर रहा है। गुरु रामदास साहिब जी बख्शिश करदे हन कि इस लई हे संत जनों, ਉਹ ਪਰਮਾਤਮਾ ਦਾ ਧਿਆਨ ਧਰਿਆ ਕਰੋ। ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਰਿਜਕ ਦਾਤਾ ਹੈ, ਜੋ ਸਾਰੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਰਿਜਕ ਦੇ ਰਿਹਾ ਹੈ। ਗੁਰਵਾਕ ਹੈ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵਹੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਵਿਚਾਰ ਅਧੀਨ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਜੋ ਸ਼ਬਦ ਦਾ ਕੇਂਦਰੀ ਭਾਵ ਹੈ ਇਸ ਪ੍ਰਕਾਰ ਹਨ। ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀਂ ਚਿੰਤ ਪਰਾਈ ਰਹਾਓ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਹੇ ਮੇਰੀ ਮਾਂ, ਇਸ ਸੰਸਾਰ ਵਿੱਚ ਮੈਨੂੰ ਯਕੀਨ ਹੋ ਗਿਆ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਨਹੀਂ ਜੋ ਕਿਸੇ ਦੂਜੇ ਦਾ ਦੁੱਖ ਦਰਦ ਸਮਝ ਸਕਦਾ ਹੋਵੇ। ਇਸ ਲਈ ਮੇਰਾ ਮਨ ਦਇਆ ਦੇ ਘਰ ਪ੍ਰਭੂ ਦੇ ਚਰਨਾਂ ਵਿੱਚ ਵਿੱਝ ਗਿਆ ਹੈ। ਹੁਣ ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਤੂੰ ਸ੍ਰਿਸ਼ਟੀ ਦਾ ਰਚਨਹਾਰ ਹੈ। ਜੋ ਤੂੰ ਕਰਦਾ ਹੈ ਸੋ ਚੰਗਾ ਕਰਦਾ ਹੈ, ਤੇਰਾ ਕੋਈ ਸ਼ਰੀਕ ਨਹੀਂ। ਸ੍ਰਿਸ਼ਟੀ ਦੇ ਇਸ ਸਾਰੇ ਪ੍ਰਪੰਚ ਦਾ ਮੂਲ ਤੂੰ ਆਪ ਹੀ ਹੈ। ਤੂੰ ਦਇਆ ਕਰਨ ਵਾਲਾ ਹੈ, ਇਸ ਲਈ ਸਭ ਜੀਵ ਜੰਤ ਤੈਨੂੰ ਸਿਮਰਦੇ ਹਨ, ਕਿਉਂਕਿ ਤੂੰ ਸਾਰਿਆਂ ਨੂੰ ਦੁੱਖਾਂ ਅਤੇ ਝੋਰਿਆਂ ਤੋਂ ਆਪ ਹੀ ਛਡਾਉਂਦਾ ਹੈ। ਗੌੜੀ ਰਾਗ ਅੰਦਰ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀਂ, ਤੂੰ ਕਰੇ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਹੀ, ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀਂ, ਤੂੰ ਸਾਹਿਬ ਅਗਮ ਦਿਆਲ ਹੈ, ਸਭ ਤੁਧ ਤਿਹਾਈ, ਸਭ ਜੀ ਤੇਰੇ, ਤੂੰ ਸਭ ਸਦਾ, ਤੂੰ ਸਭ ਛਡਾਹੀ। ਇਸ ਲਈ ਹੇ ਭਾਈ, ਅਜਿਹੇ ਪਰਮਾਤਮਾ ਦਾ ਸਦਾ ਨਾਮ ਸਿਮਰਨਾ ਚਾਹੀਦਾ ਹੈ। ਸਦਾ ਪਿਆਰੇ ਪ੍ਰਭੂ ਕੋਲੋਂ ਉਸਦੇ ਨਾਮ ਦੀ ਜਾਚਨਾ ਕਰਨੀ ਚਾਹੀਦੀ ਹੈ। ਪਾਵਨ ਵਾਕ ਹੈ, ਤੁਧ ਬਾਜ ਪਿਆਰੇ ਕੇਵ ਰਹਾਂ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ, ਦੂਜਾ ਨਾਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ। ਵਿਚਾਰ ਅਧੀਨ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਫਰਮਾਨ ਕਰਦੇ ਹਨ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਮੇਰਾ ਮਨ ਪ੍ਰਭੂ ਦੇ ਰਹਿਣ ਲਈ ਮੰਦਰ ਬਣ ਗਿਆ ਹੈ। ਮੇਰਾ ਸਰੀਰ ਭਾਵ ਹਰੇਕ ਗਿਆਨ ਇੰਦਰਾ ਮੰਦਰ ਦੀ ਯਾਤਰਾ ਕਰਨ ਵਾਲਾ ਸਾਧੂ ਬਣ ਗਿਆ ਹੈ। ਭਾਵ ਮੇਰੇ ਗਿਆਨ ਇੰਦਰੇ ਬਾਹਰ ਭਟਕਣ ਦੀ ਥਾਂ ਅੰਦਰ ਵੱਸਦੇ ਪਰਮਾਤਮਾ ਵੱਲ ਪਰਤ ਪਏ ਹਨ। ਹੁਣ ਮੈਂ ਹਿਰਦੇ ਰੂਪੀ ਤੀਰਥ ਉੱਤੇ ਹੀ ਇਸ਼ਨਾਨ ਕਰਦਾ ਹਾਂ। ਹੁਣ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ। ਇਸੇ ਸ਼ਬਦ ਦੀ ਪ੍ਰੋੜਤਾ ਸੂਹੀ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਕਰਦੇ ਹੋਏ ਫਰਮਾਨ ਕਰਦੇ ਹਨ ਕਿ ਪਰਮਾਤਮਾ ਦੀ ਸੂਝ ਪਾਉਣ ਲਈ ਅਜਿਹਾ ਗੁਰੂ ਬੜੇ ਵੱਡੇ ਭਾਗਾਂ ਨਾਲ ਮਿਲਦਾ ਹੈ, ਜੋ ਪਰਮਾਤਮਾ ਦੇ ਨਾਮ ਦੀ ਦਾਤ ਅਤੇ ਹਰੀ ਦੇ ਸੰਤ ਜਨਾਂ ਦੀ ਧੂੜ ਬਖਸ਼ਿਸ਼ ਕਰਕੇ ਜਨਮ ਜਮਾਤਰਾਂ ਦੇ ਗੇੜ ਕੱਟ ਦਿੰਦਾ ਹੈ। ਪਾਵਨ ਵਾਕ ਹੈ, ਐਸਾ ਗੁਰਬਡ ਭਾਗੀ ਪਾਈਐ, ਜਿਤ ਮਿਲਿਆ ਪ੍ਰਭ ਜਾਪੈ ਰਾਮ, ਜਨਮ ਜਨਮ ਕੇ ਕਿਲਵਿਖ ਉਤਰੇ, ਹਰ ਸੰਤ ਧੂੜੀ ਨਿਤ ਜਾ ਨਾਪੈ ਰਾਮ, ਹਰ ਧੂੜੀ ਨਾਈਐ ਪ੍ਰਭੂ ਧਿਆਈਐ, ਬਹੁੜ ਜੋਣ ਨਾ ਆਈਐ। ਇਸ ਲਈ

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਰਿਹਾ ਪਰਿਚੇ ਦਾ, ਯਾਨੀ ਕਿ ਅੱਜ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਵੇਰਵਾ। ਤਾਂ ਉਹ ਇੱਕ ਝਾਤ ਪਾਈਏ ਅੱਜ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ। ਸਾਢੇ 6 ਵਜੇ ਤੁਸੀਂ ਮੀਡੀਅਮ ਵੇਵ ਤੋਂ ਸੁਣੋਗੇ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਦਰਮਿਆਨ ICC T20 ਵੁਮੈਨਸ ਵਰਲਡ ਕੱਪ ਦੀ ਰਨਿੰਗ ਕਮੈਂਟਰੀ ਦਿੱਲੀ ਕੇਂਦਰ ਤੋਂ। ਇਸ ਦੇ ਨਾਲ ਹੀ ਨਿਊਜ਼ ਔਨ AIR ਐਪ ਤੋਂ ਤੁਸੀਂ ਸੁਣੋਗੇ 6:30 ਵਜੇ ਹੀ ਦਿਹਾਤੀ ਪ੍ਰੋਗਰਾਮ, ਜਿਹਦੇ 'ਚ ਕੰਮ ਦੀਆਂ ਗੱਲਾਂ ਤੋਂ ਇਲਾਵਾ ਭਾਰਤੀ ਵਿਰਸੇ ਦੀ ਦੇਣ ਯੋਗ ਇਸ ਵਿਸ਼ੇ 'ਤੇ ਵਿਸ਼ੇਸ਼ ਰੂਪਕ ਸੁਣਵਾਇਆ ਜਾਏਗਾ।

ਰਾਤ 8 ਵਜੇ ਸਮਾਂ ਰਹੇਗਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦਾ। ਅੱਠ ਵੱਜ ਕੇ 45 ਮਿੰਟ 'ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਅਤੇ 9:30 ਵਜੇ ਨਾਟਕਾਂ ਦੇ ਅਖਿਲ ਭਾਰਤੀ ਪ੍ਰੋਗਰਾਮ ਵਿੱਚ ਪ੍ਰਸਾਰਿਤ ਨਾਟਕ ਦਾ ਪੰਜਾਬੀ ਰੂਪਾਂਤਰ ਇਨਸਾਨ ਸੁਣਵਾਇਆ ਜਾਏਗਾ। ਰਾਤ 10 ਵਜੇ ਤੁਸੀਂ ਸੁਣੋਗੇ ਰਵੀਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ ਦਿੱਲੀ ਕੇਂਦਰ ਤੋਂ। ਬਾਕੀ ਖਬਰਾਂ ਦਾ ਪ੍ਰਸਾਰਣ ਹੋਏਗਾ ਆਪੋ ਆਪਣੇ ਸਮੇਂ ਮੁਤਾਬਿਕ। ਇਹ ਸਨ ਸਾਡੇ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸੁਣ ਰਹੇ ਸੀ ਪਰਿਚੇ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਕੁਝ ਦੇਸ਼ ਗਾਣ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।

ਤੁਸੀਂ ਸੁਣ ਰਹੇ ਸੀ ਦੇਸ਼ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ, ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

0: ਵਿਖੇ ਯੋਗ ਸੈਸ਼ਨ 'ਚ ਹਿੱਸਾ ਲਿਆ। ਉਹਨਾਂ ਨੇ ਸੂਬੇ ਦੇ ਲੋਕਾਂ, ਖਾਸਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।
1: पंजाब के लोगों को निश्चित रूप से आज उनके साथ अंतर्राष्ट्रीय योगा दिवस मनाकर वहाँ के युवा साथियों को LPU के अपने सभी संस्था के लोगों के साथ मनाया हूँ। मुझे पूरी उम्मीद है पंजाब अपने भविष्य के लिए, पंजाब जिस प्रकार से अपने संघर्ष, अपने परिश्रम, अपने मेहनत के लिए जाना जाता है, और मैं मानता हूँ कि पंजाब के लोगों ने हमेशा संघर्ष करके अपना मुकाम पाया है, तो निश्चित रूप से इस अंतर्राष्ट्रीय योगा दिवस के अवसर पर ड्रग्स को नो कहेंगे और ड्रग्स को समाप्त करके समाज और युवा साथियों के बीच में निश्चित रूप से उज्ज्वल पंजाब, जहां पर विकसित भारत का सपना है, वहीं विकसित पंजाब बने, इस दिशा में हम आगे बढ़े।
0: सीमा सुरक्षा बल ने अमृतसर विच अटारी वाघा सांझी चैक पोस्ट, गुरदासपुर विच करतारपुर साहिब लांघे, फिरोजपुर विच सांझी चैक पोस्ट हुसैनीवाला अते फाजिलका सरहद ते सादकी चैक पोस्ट तो इलावा सूबे दीआं होरनां इकाईआं दे हैडक्वार्टर ते इस समागम दा जश्न मनाया। प्रसिद्ध सांझी चैक पोस्ट अटारी विखे मुख मेहमान वजों शामिल होए BSF पंजाब फ्रंटियर दे इंस्पैक्टर जनरल डॉक्टर अतुल फुलचेले ने सरहदी पिंड वासियां समेत भागीदारां नूं योग नूं अपनी रोज़मर्रा विच शामिल करन लई उत्साहित कीता। केंद्रीय संचार ब्यूरो ते सूचना ते प्रसारण मंत्रालय दीआं होरनां पंजाब ते चंडीगढ़ स्थित इकाईआं ने भी जागरूकता प्रोग्राम आयोजित कीते। उधर पंजाब ते हरियाणा हाई कोर्ट चंडीगढ़ विखे भी योग दिवस मनाया गया। पंजाब यूनिवर्सिटी चंडीगढ़ च होए अंतरराष्ट्रीय योग दिवस समागम च करीब 500 भागीदारां ने योगासन कीते। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ BJP ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਕਰਨ ਲਈ ਲੁਧਿਆਣਾ ਪਹੁੰਚ ਗਏ ਨੇ। ਲੁਧਿਆਣਾ ਤੋਂ ਸਾਡੀ ਪੱਤਰਕਾਰ ਨੇ ਦੱਸਿਆ ਕਿ ਮੰਡਲ ਅਹੁਦੇਦਾਰਾਂ ਤੋਂ ਲੈ ਕੇ ਸੂਬਾ ਪ੍ਰਧਾਨ ਹਰ ਕੋਈ ਗੱਲਬਾਤ ਦੇ ਸੈਸ਼ਨ ਵਿੱਚ ਹਿੱਸਾ ਲਏਗਾ। ਇਸ ਗੱਲਬਾਤ ਵਿੱਚ ਚੋਣਾਂ ਲੜ ਚੁੱਕੇ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ। ਸ਼੍ਰੀ ਨਵੀਨ ਨੇ ਜ਼ਿਲ੍ਹੇ 'ਚ BJP ਦਫ਼ਤਰ ਦਾ ਉਦਘਾਟਨ ਕੀਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRR ਜਲੰਧਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋ ਰਹੇ ਸਮਾਗਮਾਂ ਦੀ ਸ਼ਮੂਲੀਅਤ ਕਰਨ ਲਈ ਅੱਜ 290 ਸ਼ਰਧਾਲੂਆਂ ਦਾ ਜਥਾ ਖਾਲਸਾਈ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਬਰਸੀ ਸਮਾਗਮਾਂ 'ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਮੰਡੀ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਸ੍ਰੀ ਰੋੜੀ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਅਤੇ ਹੋਰਨਾਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਗੇ। ਉਨ੍ਹਾਂ ਕਿਹਾ ਕਿ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ 'ਚ ਸ਼ਮੂਲੀਅਤ ਕਰਨ ਮਗਰੋਂ 30 ਜੂਨ ਨੂੰ ਜਥੇ ਦੀ ਵਤਨ ਵਾਪਸੀ ਹੋਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿਤਾ ਦਿਵਸ ਦੇ ਮੌਕੇ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸਪੀਕਰ ਨੇ ਕਿਹਾ ਕਿ ਪਿਤਾ ਹਰ ਪਰਿਵਾਰ ਲਈ ਤਾਕਤ, ਸੁਰੱਖਿਆ ਅਤੇ ਕੁਰਬਾਨੀ ਦਾ ਪੁੰਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮਾਂ ਦਾ ਪਿਆਰ ਬੱਚੇ ਦੇ ਮੁੱਢਲੇ ਸਾਲਾਂ ਦੀ ਬੁਨਿਆਦ ਹੁੰਦਾ ਹੈ, ਉੱਥੇ ਹੀ ਪਿਤਾ ਜੀਵਨ ਦੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਲੋੜੀਂਦੀ ਦਿਸ਼ਾ, ਨੈਤਿਕ ਕਦਰਾਂ ਕੀਮਤਾਂ ਦੇ ਰਾਹ ਦਸੇਰੇ ਵਜੋਂ ਕੰਮ ਕਰਦੇ ਨੇ। ਸਪੀਕਰ ਨੇ ਬੱਚਿਆਂ ਨੂੰ ਆਪਣੇ ਮਾਪਿਆਂ, ਖਾਸਕਰ ਪਿਤਾ ਨੂੰ ਪਿਆਰ ਕਰਨ, ਸਤਿਕਾਰ ਦੇਣ ਅਤੇ ਸੁਹਿਰਦਤਾ ਨਾਲ ਉਹਨਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਇਮਾਨਦਾਰੀ ਨਾਲ ਕੰਮ ਕਰਨ ਲਈ ਸਮਰਪਣ ਨਾਲ ਆਪਣੇ ਮਾਪਿਆਂ ਦੀ ਕੁਰਬਾਨੀ ਦਾ ਸਨਮਾਨ ਕਰਨ, ਸਗੋਂ ਸੂਬੇ ਦੀ ਤਰੱਕੀ ਵਿੱਚ ਵੀ ਯੋਗਦਾਨ ਪਾਉਣ। ਹਾਕੀ ਵਿੱਚ ਭਾਰਤ ਨੇ ਅੱਜ ਆਕਲੈਂਡ 'ਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤ ਲਿਆ। ਨਵਨੀਤ ਕੌਰ ਨੇ ਭਾਰਤ ਨੂੰ ਸ਼ੁਰੂਆਤੀ ਲੀਡ ਦਵਾਈ, ਜਿਸ ਤੋਂ ਬਾਅਦ ਸੁਨੇਲਿਤਾ ਟੋਪੋ ਨੇ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ। ਟੀਮ ਨੇ ਲੀਡ ਬਣਾਈ ਰੱਖਣ ਅਤੇ ਖਿਤਾਬ ਜਿੱਤਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਪ੍ਰੋ ਲੀਗ ਦੇ ਅਗਲੇ ਸੀਜ਼ਨ ਟੀਮ ਦੀ ਵਾਪਸੀ ਪੱਕੀ ਹੋ ਗਈ ਹੈ। ਟੀਮ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਲਈ 3-3 ਲੱਖ ਰੁਪਏ ਦਾ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦਾ ਨਕਦ ਇਨਾਮ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਹਾਕੀ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਧਰ ਕ੍ਰਿਕਟ ਵਿੱਚ 3 ਦੇਸ਼ਾਂ ਦੀ ਕ੍ਰਿਕਟ ਲੜੀ ਦੇ ਆਖਰੀ ਮੈਚ ਵਿੱਚ ਭਾਰਤ ਏ ਨੇ ਅੱਜ ਦਾਮੂਲਾ 'ਚ ਮੇਜ਼ਬਾਨ ਸ਼੍ਰੀਲੰਕਾ ਨੂੰ 66 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਏ ਨੇ ਨਿਰਧਾਰਤ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ ਅਤੇ 377 ਦੌੜਾਂ ਬਣਾਈਆਂ। ਵੈਭਵ ਸੂਰਿਆਵੰਸ਼ੀ ਨੇ ਸਿਰਫ 29 ਦੌੜਾਂ 'ਚ 94 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ 47.1 ਓਵਰ 'ਚ 311 ਦੌੜਾਂ 'ਤੇ ਆਊਟ ਹੋ ਗਿਆ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੇ ਦਿਨੀ ਫਿਲੌਰ ਵਿਖੇ ਇੱਕ ਧਾਰਮਿਕ ਮੇਲੇ ਦੌਰਾਨ ਝੂਲੇ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ। ਇਸ ਘਟਨਾ 'ਚ ਝੂਲੇ ਵਿੱਚ ਖਰਾਬੀ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ। SDM ਸਿਮਰਨਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੂੰ ਹਾਦਸੇ ਦੇ ਕਾਰਨਾਂ ਅਤੇ ਪ੍ਰਬੰਧਕਾਂ ਦੀ ਤਰਫ ਤੋਂ ਹੋਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ। ਕਮੇਟੀ ਇਹ ਵੀ ਜਾਂਚ ਕਰੇਗੀ ਕਿ ਕੀ ਇਹ ਸਮਾਗਮ ਕਰਵਾਉਣ ਲਈ ਸਮਰੱਥ ਅਥਾਰਟੀ ਤੋਂ ਲੋੜੀਂਦੀ

0: ਮੈਂ ਕਿਹਾ ਰੁਲੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚੇ ਵਾਲਿਓ, ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁਲੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚੇ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ, ਜਿੱਦਾਂ ਕਹਿੰਦੇ ਆ ਕਿ ਹਰ ਦੇਸ਼ ਪਰਦੇਸ਼ ਹੈ ਨਾ, ਹਰ ਸਮਾਜ ਉਹ ਇੱਕ ਵੱਖਰਤਾ ਸਥਾਪਿਤ ਕਰਦਾ ਹੈ ਉਹਦੀਆਂ ਜਿਹੜੀਆਂ ਆਪਣੀਆਂ, ਜਿੱਦਾਂ ਕਹਿ ਸਕਦੇ ਹਾਂ ਕਿ ਉਹਦੀ ਵਿਰਾਸਤ ਦੇ ਲਿਹਾਜ਼ ਦੇ ਨਾਲ
0: ਵਿਰਸਾ ਹੁੰਦਾ ਹੈ ਨਾ,
1: ਵਿਰਸਾ ਹੁੰਦਾ ਹੈ। ਜਿੱਦਾਂ ਆਪਣਾ ਪੰਜਾਬੀ ਵਿਰਸਾ ਹੈ ਨਾ, ਗਾਉਣ ਵਾਲੇ ਵੀ ਗਾਉਂਦੇ ਹੈ, ਕਿਉਂਕਿ ਆਪਣੇ ਪੰਜਾਬੀ ਵਿਰਸੇ ਦੇ ਵਿੱਚ ਮੁਹਾਂਦਰੇ ਅਲੱਗ ਨੇ। ਸਾਡਾ ਰਹਿਣ ਸਹਿਣ, ਸਾਡਾ ਖਾਣ ਪੀਣ ਹੈ ਨਾ, ਸਾਡੀ ਬੋਲ ਚਾਲ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਦੂਜਿਆਂ ਦੇ ਨਾਲ ਮੇਲ ਨਹੀਂ ਖਾਂਦਾ ਹੈ। ਸਾਰੇ ਮਨੁੱਖ ਹੀ ਨੇ, ਪਰ ਕਿਤੇ ਨਾ ਕਿਤੇ ਤੁਹਾਡਾ ਆਲਾ ਦੁਆਲਾ, ਤੁਹਾਡਾ ਵਾਤਾਵਰਨ, ਤੁਹਾਡਾ ਰਹਿਣ ਸਹਿਣ, ਤੁਹਾਡਾ ਖਾਣ ਪੀਣ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਦੂਜੇ ਤੋਂ ਥੋੜ੍ਹਾ ਵੱਖਰਾ ਸਾਬਤ ਕਰ ਦਿੰਦੀ
0: ਕਰਦੀ ਹਾਂ ਜੀ। ਹੁਣ ਦੇਖੋ ਕਿ ਬਹੁਤ ਸਾਰੇ ਮੁਲਕ ਸਾਡਾ ਜਿਹੜਾ ਹੈ ਉਹ ਪਸੰਦ ਕਰਦੇ ਨੇ ਰਹਿਣੀ ਬਹਿਣੀ ਨੂੰ, ਅਸੀਂ ਜਿਹੜਾ ਹੈ ਉਹ ਪੱਛਮ ਵੱਲ ਬਹੁਤਾ ਭੱਜਦੇ ਹੈ।
1: ਬਿਲਕੁਲ ਬਿਲਕੁਲ ਬਿਲਕੁਲ।
0: ਸੋ ਇਸ ਤਰੀਕੇ ਨਾਲ ਦੇਖੋ, ਅੱਜ ਦਾ ਦਿਨ ਆਪਾਂ ਪੂਰੀ ਦੁਨੀਆਂ 'ਚ ਮਨਾਇਆ ਯੋਗ।
1: ਯੋਗ ਯੋਗ ਦਾ ਤਾਂ ਬੜਾ ਮਹੱਤਵ ਹੈ ਅੱਜ ਦੀ ਜ਼ਿੰਦਗੀ ਦੇ ਵਿੱਚ, ਪੂਰੀ ਦੁਨੀਆ ਕੀ ਪੂਰਾ ਮਨੁੱਖੀ ਸਮਾਜ ਜਿੱਦਾਂ ਕਹਿੰਦੇ ਹਾਂ, ਕਿਉਂਕਿ ਇਹ ਕਿਤੇ ਨਾ ਕਿਤੇ ਚੀਜ਼ ਮਨੁੱਖ ਦੀ ਸਿਹਤ ਨਾਲ ਜੁੜੀ ਹੋਈ ਹੈ। ਇਹ ਪੱਧਤੀ ਐਸੀ ਹੈ ਕਿ ਮਨੁੱਖ ਦਾ ਕੋਈ ਦਾਇਰਾ ਨਹੀਂ ਹੈ, ਕੋਈ ਖਿੱਤਾ ਨਹੀਂ ਹੈ, ਕੋਈ ਖੇਤਰ ਨਹੀਂ ਹੈ, ਉਹ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਰਹਿੰਦਾ ਹੈ ਹੈ ਤਾਂ ਉਹਦੀ ਸਿਹਤ ਨਾਲ।
0: ਤਾਂ ਹੀ ਦੇਖੋ ਆਪਾਂ ਕਿ ਜਿਹੜਾ ਕੌਮਾਂਤਰੀ ਪੱਧਰ 'ਤੇ ਇਹਨੂੰ ਮਾਨਤਾ ਦਿੱਤੀ ਗਈ ਹੈਗੀ ਹੈ, ਅਤੇ ਪਰ ਦੇਖੋ ਕੋਈ ਵੀ ਕੰਮ ਕਰੀਏ ਦੇਖ ਰੇਖ 'ਚ ਕਰਨਾ ਚਾਹੀਦਾ ਹੈਗਾ। ਆਪਾਂ ਜਿਹੜਾ ਇੱਦਾਂ ਹੀ ਨਹੀਂ ਕੰਮ ਨਹੀਂ ਕਰਨਾ ਚਾਹੀਦਾ ਕਿ ਕੋਈ ਮਾੜਾ ਪ੍ਰਭਾਵ ਪੈ ਜਾਵੇ ਸਾਡੇ ਸਰੀਰ 'ਤੇ।
1: ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਸੰਧੂ ਸਾਹਿਬ ਕਿ ਵਿਰਸੇ ਦੀ, ਜਿੱਦਾਂ ਆਪਾਂ ਜ਼ਿਕਰ ਕਰਦੇ ਸੀ ਕਿ ਵਿਰਸਾ ਵੀ ਜਿਹੜਾ ਆਦਾਨ ਪ੍ਰਦਾਨ ਦੇ ਲਿਹਾਜ਼ ਨਾਲ ਚੱਲਦਾ ਹੈ, ਜਿੱਦਾਂ ਕੁਛ ਚੀਜ਼ਾਂ ਜਿਹੜੀਆਂ ਹੈ ਅਸੀਂ ਦੂਜਿਆਂ ਤੋਂ ਲੈਂਦੇ ਹਾਂ, ਕੁਛ ਚੀਜ਼ਾਂ ਅਸੀਂ ਜਿਹੜੀਆਂ ਦੂਜਿਆਂ ਨੂੰ ਦਿੰਦੇ ਹਾਂ, ਅਤੇ ਵਿਰਾਸਤ ਦੇ ਵਿੱਚ ਵੀ ਇਹੀ ਹੈ। ਸਾਡੇ ਵਿਰਸੇ ਦੇ ਵਿੱਚ ਜਿਹੜੇ ਚੰਗੀਆਂ ਚੀਜ਼ਾਂ ਹੈ ਅਸੀਂ ਦੂਜਿਆਂ ਨੂੰ ਦਿੰਦੇ ਹਾਂ, ਉਹਨਾਂ ਦੇ ਵਿਰਸੇ ਦੀਆਂ ਚੰਗੀਆਂ ਚੀਜ਼ਾਂ ਅਸੀਂ ਆਪਣੇ ਇਖਤਿਆਰ ਕਰਦੇ ਹਾਂ। ਇਹ ਜਿੱਦਾਂ ਕਹਿੰਦੇ ਹਾਂ ਕਿ ਬਾਲਟਰ ਸਿਸਟਮ, ਵਟਾਂਦਰਾ ਸਿਸਟਮ, ਇਹ ਚੱਲਦਾ ਆ ਰਿਹਾ, ਮੁੱਢ ਕਦੀਮ ਤੋਂ ਚੱਲਦਾ ਆ ਰਿਹਾ। ਪਰ ਦੇਣਾ ਵੀ ਚੰਗਾ ਹੈ ਔਰ ਇਖਤਿਆਰ ਵੀ ਚੰਗਾ ਕਰਨਾ ਹੈ।
0: ਹਾਂ, ਕਈ ਚੀਜ਼ਾਂ ਸੁਭਾਅਕ ਹੀ ਹੁੰਦੀਆਂ ਨੇ, ਆਪਣੇ ਆਪ ਚਲੇ ਜਾਂਦੀਆਂ ਨੇ, ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਹੁੰਦੀਆਂ ਨੇ।
1: ਸੋ ਇਸ ਕਰਕੇ ਭਾਰਤੀ ਵਿਰਸੇ ਦੀ ਦੇਣ ਯੋਗ, ਇਹ ਇੱਕ ਆਪਣੇ ਕੋਲ ਰੂਪਕ ਹੈ, ਇਹ ਆਪਾਂ ਸਾਂਝਾ ਕਰਦੇ।

0: ਯੋਗ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਸੀ,
1: ਯੋਗ ਹਮਾਰੀ ਪੁਰਾਤਨ ਪਰੰਪਰਿਕ ਅਮੁੱਲ ਦੇਣ ਹੈ। ਯੋਗ ਮਨ ਵ ਸਰੀਰ, ਵਿਚਾਰ ਵ ਕਰਮ, ਸੰਯਮ ਵ ਉਪਲਬਧੀ ਕੀ ਏਕਾਤਮਤਾ ਕਾ ਤਥਾ ਮਾਨਵ ਵ ਪ੍ਰਕਿਰਤੀ ਕੇ ਬੀਚ ਸਾਮੰਜਸ ਕਾ ਮੂਰਤ ਰੂਪ ਹੈ। ਇਹ ਸਵਾਸਥ ਵ ਕਲਿਆਣ ਕਾ ਸਮਗ੍ਰ ਦ੍ਰਿਸ਼ਟੀਕੋਣ ਹੈ। ਯੋਗ ਕੇਵਲ ਵਿਆਯਾਮ ਭਰ ਨ ਹੋਕਰ ਆਪਣੇ ਆਪ ਸੇ ਤਥਾ ਵਿਸ਼ਵ ਵ ਪ੍ਰਕਿਰਤੀ ਕੇ ਸਾਥ ਤਾਦਾਤਮਯ ਕੋ ਪ੍ਰਾਪਤ ਕਰਨੇ ਕਾ ਮਾਧਿਅਮ ਹੈ।
0: ਪ੍ਰਧਾਨ ਮੰਤਰੀ ਵੱਲੋਂ ਯੋਗ ਬਾਰੇ ਆਖੇ ਗਏ ਸ਼ਬਦਾਂ ਨੂੰ ਅੱਜ ਜਨ ਸਾਧਾਰਨ ਵੀ ਸਵੀਕਾਰ ਕਰਦਾ ਹੈ। 21 ਜੂਨ 2015 ਵਾਲੇ ਦਿਨ ਪਹਿਲਾ ਕੌਮਾਂਤਰੀ ਯੋਗ ਦਿਵਸ ਮਨਾਏ ਜਾਣ ਤੋਂ ਲੈ ਕੇ ਅੱਜ ਤੱਕ ਯੋਗ ਵਿਸ਼ਵ ਭਰ ਵਿੱਚ ਲਗਾਤਾਰ ਪ੍ਰਸਿੱਧੀ ਪ੍ਰਾਪਤ ਕਰਦਾ ਜਾ ਰਿਹਾ ਹੈ। ਅੱਜ ਵਿਸ਼ਵ ਭਰ ਵਿੱਚ ਇਸ ਗੱਲ ਨੂੰ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪੁਰਾਤਨ ਵਿਰਸੇ ਤੋਂ ਮਿਲੀ ਯੋਗ ਦੀ ਸਿੱਖਿਆ ਸਾਡੇ ਸਰੀਰ ਤੇ ਮਨ ਦੇ ਲਈ ਅਥਾਹ ਫਾਇਦੇਮੰਦ ਸਾਬਤ ਹੋ ਰਹੀ ਹੈ। ਗੌਰਮੈਂਟ ਆਯੁਰਵੇਦਿਕ ਕਾਲਜ ਪਟਿਆਲਾ ਦੇ ਯੋਗਾ ਇੰਸਟ੍ਰਕਟਰ ਵਿਪਿਨਦੀਪ ਥਾਪਰ ਦੇ ਸ਼ਬਦਾਂ ਵਿੱਚ,
2: ਅਜੋਕੇ ਸਮੇਂ ਦੇ ਵਿੱਚ ਅਸੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਲਈ ਯੋਗ ਆਪਣਾ ਬਹੁਤ ਮਹੱਤਵਪੂਰਨ ਯੋਗਦਾਨ ਦਿੰਦਾ ਜਾ ਰਿਹਾ ਹੈ। ਯੋਗ ਕਰੋਨਾ ਕਾਲ ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਰੋਨਾ ਕਾਲ ਦੇ ਵਿੱਚ ਡਾਕਟਰਸ ਪ੍ਰਸਕ੍ਰਾਈਬ ਕਰਦੇ ਨੇ, ਡਿਸਕ੍ਰਿਪਸ਼ਨ ਦੇ ਵਿੱਚ ਲਿਖਦੇ ਹਨ ਕਿ ਯੋਗ ਇੰਸਟ੍ਰਕਟਰ, ਯੋਗਾ ਕੋਚ, ਯੋਗਾ ਟੀਚਰ ਦੇ ਕੋਲੋਂ ਤੁਸੀਂ ਯੋਗ ਕਰੋ, ਸਾਹ ਦੀਆਂ ਕਿਰਿਆਵਾਂ ਕਰੋ ਜਿਸ ਦੇ ਨਾਲ ਤੁਹਾਡੇ ਲੰਗਸ ਦੀ ਕਪੈਸਿਟੀ ਇੰਪਰੂਵ ਹੋਵੇ, ਤੁਹਾਡੇ ਇਮਿਊਨਿਟੀ ਸਿਸਟਮ ਜੋ ਹੈ ਉਹ ਡਿਵੈਲਪ ਹੋਵੇ ਅਤੇ ਸਰੀਰ ਦੇ ਵਿੱਚ ਖੂਨ ਦਾ ਜੋ ਦੌਰਾ ਚੱਲਦਾ ਹੈ ਉਸ ਖੂਨ ਦੇ ਦੌਰੇ ਨੂੰ ਇੰਪਰੂਵ ਕੀਤਾ ਜਾਵੇ। ਤੇ ਇਸ ਤਰ੍ਹਾਂ ਇਹਨਾਂ ਨੂੰ ਅਭਿਆਸ ਕਰਨ ਦੇ ਨਾਲ ਤੁਸੀਂ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਵਧਦੇ ਹੋ।
0: ਭਾਵੇਂ ਅੱਜ ਯੋਗ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇੱਕ ਵਿਧੀ ਮੰਨਿਆ ਜਾਂਦਾ ਹੈ, ਪਰ ਪੁਰਾਤਨ ਗ੍ਰੰਥਾਂ ਵਿੱਚ ਇਸ ਦਾ ਵਰਣਨ ਯੋਗ ਨੂੰ ਆਤਮਾ ਨਾਲ ਜੋੜ ਕੇ ਵੇਖਦਾ ਹੈ। ਯੋਗ ਪੁਰਾਤਨ ਭਾਰਤ ਵਿੱਚ ਪੈਦਾ ਹੋਈਆਂ ਸਰੀਰਕ, ਮਾਨਸਿਕ ਤੇ ਰੂਹਾਨੀਅਤ ਨਾਲ ਸੰਬੰਧਿਤ ਕਿਰਿਆਵਾਂ ਦਾ ਨਾਮ ਹੈ। ਦੂਜੇ ਪਾਸੇ ਇਸ ਨੂੰ ਭਾਰਤੀ ਦਰਸ਼ਨ ਦੀਆਂ 6 ਆਸਤਿਕ ਪ੍ਰਣਾਲੀਆਂ ਵਿੱਚੋਂ ਇੱਕ ਵੀ ਮੰਨਿਆ ਜਾਂਦਾ ਹੈ। ਮੌਜੂਦਾ ਦੌਰ ਵਿੱਚ ਪੱਛਮੀ ਨਜ਼ਰੀਏ ਤੋਂ ਮਸ਼ਹੂਰ ਨਾਮ ਯੋਗਾ ਅਸਲ ਵਿੱਚ ਪੁਰਾਤਨ ਭਾਰਤ ਦੇ ਯੋਗ ਦਾ ਪ੍ਰਚਲਿਤ ਨਾਮ ਹੈ। ਯੋਗ ਕੁਝ ਆਸਣਾਂ ਤੇ ਪ੍ਰਾਣਾਯਾਮ ਦੀਆਂ ਵਿਧੀਆਂ ਤੋਂ ਮਿਲ ਕੇ ਬਣਦਾ ਹੈ। ਇਹ ਆਸਣ ਤੇ ਸਾਹ ਦੀਆਂ ਕਿਰਿਆਵਾਂ ਸਾਡੇ ਸਰੀਰ ਦੇ ਨਾਲ ਨਾਲ ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ। ਇਸੇ ਲਈ ਤੰਦਰੁਸਤ ਸਰੀਰ ਤੇ ਖੁਸ਼ੀ ਭਰਪੂਰ ਮਨ ਦੇ ਲਈ ਯੋਗ ਨੂੰ ਹੁਣ ਜ਼ਰੂਰੀ ਸਮਝਿਆ ਜਾਂਦਾ ਹੈ। ਪ੍ਰੋਫੈਸਰ ਨਰਿੰਦਰ ਕਾਂਗ ਦੇ ਸ਼ਬਦਾਂ ਵਿੱਚ,
3: ਯੋਗ ਵਿੱਚ ਮਨ ਦਾ ਬਹੁਤ ਮਹੱਤਵ ਹੈ। ਰੋਜ਼ਾਨਾ ਮਨੁੱਖ ਆਪਣੇ ਮਨ ਦੇ ਵਸ ਵਿੱਚ ਹੋ ਕੇ ਸੁੱਖ ਦੁੱਖ ਭੋਗਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ 5 ਵਿਕਾਰਾਂ ਕਰਕੇ ਮਨ ਦੇ ਮਗਰ ਭੱਜਦਾ ਹੋਇਆ ਆਪਣਾ ਮਾਨਸਿਕ ਚੈਨ ਗੁਆ ਲੈਂਦਾ ਹੈ ਅਤੇ ਦੁਖੀ ਰਹਿੰਦਾ ਹੈ। ਪੁਰਾਣੇ ਯੁੱਗ ਵਿੱਚ ਰਿਸ਼ੀ ਮੁਨੀ ਮਨ ਸਾਧਨਾ ਰਾਹੀਂ ਹੀ ਸਿੱਧੀਆਂ ਪ੍ਰਾਪਤ ਕਰਕੇ ਆਪਣੀ ਬਿਰਤੀ ਪ੍ਰਭੂ ਨਾਲ ਜੋੜ ਲੈਂਦੇ ਸਨ, ਜਿਸ ਕਰਕੇ ਉਹਨਾਂ ਦੇ ਮੂੰਹ 'ਚੋਂ ਬੋਲੇ ਚੰਗੇ ਅਤੇ ਮੰਦੇ ਬਚਨ ਵਰ ਜਾਂ ਸਰਾਪ ਹੋ ਨਿਬੜਦੇ ਸਨ। ਮਨ ਜਿੱਥੇ ਯੋਗ ਸਾਧਨਾ ਦੁਆਰਾ ਪਾਈ ਹੋਈ ਸ਼ਕਤੀ ਹੈ ਉੱਥੇ ਰੋਗਾਂ ਦੀ ਆਧਾਰ ਭੂਮੀ ਵੀ ਹੈ। ਪੁਰਾਤਨ ਸਮਿਆਂ ਵਿੱਚ ਲੋਕ ਬਹੁਤ ਘੱਟ ਬਿਮਾਰ ਹੁੰਦੇ ਸਨ ਕਿਉਂਕਿ ਉਹ ਰੋਜ਼ ਯੋਗ ਕਰਕੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਦੇ ਸਨ। ਕਈ ਲੋਕ ਬੁੱਧੀ ਅਤੇ ਮਨ ਦੋਹਾਂ ਨੂੰ ਇੱਕ ਹੀ ਮੰਨਦੇ ਹਨ, ਪਰ ਇਹ ਸੱਚ ਨਹੀਂ। ਮਨ ਇੱਛਾ ਕਰਦਾ ਅਤੇ ਵਿਵੇਕ ਯਾਨੀ ਬੁੱਧੀ ਉਸ ਇੱਛਾ ਦੇ ਠੀਕ ਜਾਂ ਗਲਤ ਹੋਣ ਦਾ ਵਿਸ਼ਲੇਸ਼ਣ ਕਰਦੀ ਹੈ, ਵਿਚਾਰ ਕਰਦੀ ਹੈ। ਸੋ ਆਨੰਦ ਦਾ ਅਹਿਸਾਸ ਤਾਂ ਕੇਵਲ ਮਨ ਹੀ ਕਰ ਸਕਦਾ, ਬੁੱਧੀ ਨਹੀਂ। ਸ਼੍ਰੀ ਕ੍ਰਿਸ਼ਨ ਜੀ ਭਗਵਦ ਗੀਤਾ ਵਿੱਚ ਕਹਿੰਦੇ ਹਨ ਕਿ ਮਨੁੱਖਾ ਦੇ ਹੀ ਰੱਥ ਹੈ ਅਤੇ ਇੰਦਰੀਆਂ ਉਸ ਰੱਥ ਦੇ ਘੋੜੇ ਹਨ। ਮਨ ਰੱਥ ਦਾ ਸਾਰਥੀ ਹੈ, ਆਤਮਾ ਰੱਥ ਦਾ ਸਵਾਮੀ ਅਤੇ ਬੁੱਧੀ ਲਗਾਮ। ਦੇਹ ਰੂਪੀ ਰੱਥ ਨੂੰ ਆਪਣੇ ਟੀਚੇ 'ਤੇ ਪਹੁੰਚਾਉਣ ਲਈ ਇੰਦਰੀਆਂ ਰੂਪੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਵਿਆਸਾ ਦੀ ਵਾਰ ਵਿੱਚ ਕਹਿੰਦੇ ਹਨ, ਨਾਨਕ

0: ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ। ਆਤਮਾ ਇਸ ਸਾਰੇ ਸਫ਼ਰ ਵਿੱਚ ਇੱਕ ਯਾਤਰੂ ਦੀ ਭੂਮਿਕਾ ਨਿਭਾਉਂਦੀ ਹੈ।
1: ਸ਼ਬਦ ਯੋਗਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਯੋਗ ਦਾ ਹੀ ਦੂਜਾ ਰੂਪ ਹੈ, ਜੋ ਕਿ ਯੁੱਜ ਤੋਂ ਨਿਕਲਿਆ ਹੈ। ਯੋਗ ਦਾ ਅਰਥ ਹੁੰਦਾ ਹੈ ਜੋੜਨਾ, ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨਾ। ਪੁਰਾਤਨ ਭਾਰਤ ਦੇ ਵਿਦਵਾਨ ਪਾਣੀਨੀ ਅਨੁਸਾਰ ਯੋਗ ਦਾ ਮਤਲਬ ਹੈ ਯੁੱਜ ਸਮਾਧਾਓ, ਯਾਨੀ ਸਮਾਧੀ ਲਾਉਣੀ। ਇਸੇ ਤਰ੍ਹਾਂ ਰਿਸ਼ੀ ਵੇਦ ਵਿਆਸ ਨੇ ਵੀ ਇਸ ਨੂੰ ਸਮਾਧੀ ਨਾਲ ਜੋੜ ਕੇ ਵੇਖਿਆ ਹੈ। ਜਿਹੜਾ ਵਿਅਕਤੀ ਯੋਗ ਦਰਸ਼ਨ ਨੂੰ ਅਤਿ ਸਮਰਪਣ ਨਾਲ ਅਪਣਾਉਂਦਾ ਹੈ ਉਸ ਨੂੰ ਯੋਗੀ ਜਾਂ ਯੋਗਿਨੀ ਕਿਹਾ ਜਾਂਦਾ ਹੈ। ਵੱਖ ਵੱਖ ਭਾਰਤੀ ਪੁਰਾਤਨ ਸ਼ਾਸਤਰਾਂ ਜਿਵੇਂ ਯੋਗ ਸੂਤਰ, ਕਠੋ ਉਪਨਿਸ਼ਦ, ਭਗਵਦ ਗੀਤਾ ਆਦਿ ਨੇ ਯੋਗ ਨੂੰ ਕਈ ਤਰੀਕਿਆਂ ਨਾਲ ਪ੍ਰਭਾਸ਼ਿਤ ਕੀਤਾ ਹੈ। ਵਿਪਿਨਦੀਪ ਥਾਪਰ ਦੱਸਦੇ ਨੇ,
2: ਯੋਗ ਸ਼ਬਦ ਭਾਰਤ ਦੀ ਸੰਸਕ੍ਰਿਤੀ ਦਾ ਸ਼ਬਦ ਯੁਜ ਧਾਤੂ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਆਪਸ ਦੇ ਵਿੱਚ ਮਿਲਣਾ, ਜੁੜਨਾ, ਜੋ ਕਿ ਸਰੀਰ ਦਾ ਮਨ ਦੇ ਨਾਲ ਜੁੜਨਾ ਹੋ ਸਕਦਾ ਹੈ, ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣਾ ਜੁਲਣਾ ਹੋ ਸਕਦਾ ਹੈ। ਭਗਵਤ ਗੀਤਾ ਦੇ ਅਨੁਸਾਰ ਜੋ ਯੋਗ ਹੈ, ਯੋਗਾ ਕਰਮਸ਼ੁ ਕੌਸ਼ਲਮ, ਜੋ ਕਿ ਦੂਸਰੇ ਅਧਿਆਏ ਦੇ ਵਿੱਚ 48ਵਾਂ ਸਲੋਕ ਹੈ ਅਤੇ ਦੂਸਰੇ ਅਧਿਆਏ ਦਾ 50ਵਾਂ ਸਲੋਕ, ਸਮੱਤਮ ਯੋਗ ਉਚਤੇ, ਕਿ ਹਰ ਸਥਿਤੀ ਦੇ ਵਿੱਚ ਸਮ ਰਹਿਣਾ ਹੀ ਯੋਗ ਹੈ। ਕਿਸੇ ਤਰ੍ਹਾਂ ਦੀ ਵੀ ਸਟੇਜ ਆਏ, ਆਪਸ ਦੇ ਵਿੱਚ ਮੇਲ ਮਿਲਾਪ ਬਣਾ ਕੇ ਰੱਖਣਾ, ਜਿਸ ਤਰ੍ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਆਪਸ ਦੇ ਵਿੱਚ ਪ੍ਰੇਮ ਪਿਆਰ ਖਤਮ ਹੁੰਦਾ ਜਾ ਰਿਹਾ ਹੈ, ਤਾਂ ਯੋਗ ਸਾਨੂੰ ਮਿਲਣਾ ਜੁਲਣਾ ਸਿਖਾਉਂਦਾ ਹੈ, ਆਪਸ ਦੇ ਵਿੱਚ ਭਾਈਚਾਰੇ ਸਿਖਾਉਂਦਾ ਹੈ, ਆਪਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਿਵਹਾਰ ਕਰਨਾ ਹੈ, ਕਿਸ ਤਰ੍ਹਾਂ ਅਸੀਂ ਦੂਸਰਿਆਂ ਦੇ ਨਾਲ ਵਰਤਾਓ ਕਰਨਾ ਹੈ, ਸਮਾਜ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੇ ਨਾਲ ਰਹਿਣਾ ਹੈ, ਇਹ ਸਭ ਚੀਜ਼ਾਂ ਸਾਨੂੰ ਯੋਗ ਹੀ ਸਿਖਾਉਂਦਾ ਹੈ। ਇਸ ਦੇ ਨਾਲ ਨਾਲ ਉਸੇ ਹੀ ਸਮੇਂ ਮਹਾਰਿਸ਼ੀ ਪਤੰਜਲੀ ਜੀ ਹੋਏ ਹਨ, ਜਿਨ੍ਹਾਂ ਨੇ ਬਹੁਤ ਹੀ ਸੁੰਦਰ ਗ੍ਰੰਥ ਪਤੰਜਲੀ ਯੋਗ ਸੂਤਰ ਲਿਖਿਆ ਹੈ, ਜਿਸ ਨੂੰ ਅਸੀਂ ਇੱਕ ਤਰ੍ਹਾਂ ਯੋਗ ਦੇ ਵਿੱਚ ਉਹਨਾਂ ਦੀ ਪੂਜਾ ਕਰਦੇ ਹਾਂ, ਗੁਰੂ ਮੰਨਦੇ ਹਾਂ, ਜਿਨ੍ਹਾਂ ਨੇ ਸਾਨੂੰ ਪਹਿਲੇ ਅਧਿਆਏ ਦੇ ਵਿੱਚ ਦੂਸਰਾ ਸਲੋਕ, ਯੋਗਾ ਚਿੱਤ ਵਰੀਤੀ ਨਿਰੋਧਾ, ਕਿ ਕਿਸੇ ਵੀ ਸਟੇਜ ਦੇ ਵਿੱਚ ਚਿੱਤ ਦੀਆਂ ਜੋ ਵਰੀਤੀਆਂ ਹਨ, ਜੋ ਸਾਡੇ ਮਨ ਦੇ ਵਿੱਚ ਵਾਰ ਵਾਰ ਵਿਚਾਰ ਆਉਂਦੇ ਰਹਿੰਦੇ ਹਨ, ਉਹਨਾਂ ਵਿਚਾਰਾਂ ਨੂੰ ਕੰਟਰੋਲ ਕਰਨਾ ਹੀ ਯੋਗ ਹੈ।
1: ਪੁਰਾਤਨ ਗ੍ਰੰਥਾਂ ਅਨੁਸਾਰ ਯੋਗ ਦਾ ਮਕਸਦ ਮੋਕਸ਼ ਪ੍ਰਾਪਤ ਕਰਨਾ ਹੈ। ਅਸ਼ਟਾਂਗ ਯੋਗ ਦੀ ਪੁਰਾਤਨ ਪ੍ਰਣਾਲੀ ਅਨੁਸਾਰ ਯੋਗ ਰਾਹੀਂ ਸਮਾਧੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਸੰਪੂਰਨ ਜਾਗਰੂਕਤਾ ਦੀ ਅਵਸਥਾ ਤੱਕ ਪਹੁੰਚਿਆ ਜਾ ਸਕਦਾ ਹੈ। ਯੋਗ ਇੱਕ ਅਨੁਸ਼ਾਸਨ ਹੈ। ਇਹ ਇੱਕ ਅਜਿਹੀ ਵਿਧੀ ਹੈ ਜਿਸ ਰਾਹੀਂ ਸਰੀਰ ਤੇ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਭਾਰਤੀ ਸੱਭਿਆਚਾਰ ਦੇ ਜਾਣਕਾਰ ਡੇਵਿਡ ਗੋਰਡਨ ਵਾਈਟ ਅਨੁਸਾਰ 5ਵੀਂ ਸਦੀ ਈਸਵੀ ਪੂਰਵ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਸਮੇਂ ਤੇ ਯੋਗ ਨਾਲ ਸੰਬੰਧਿਤ ਨਿਯਮਾਂ ਨੂੰ ਸਮਝਣ ਤੇ ਸਾਨੂੰ ਕਈ ਨੁਕਤੇ ਪਤਾ ਚੱਲਦੇ ਨੇ। ਭਗਵਦ ਗੀਤਾ, ਯੋਗ ਸੂਤਰ ਅਤੇ ਬਹੁਤ ਸਾਰੇ ਬੋਧੀ ਤੇ ਜੈਨੀ ਗ੍ਰੰਥ ਯੋਗ ਨੂੰ ਪ੍ਰਤੱਖੀ ਕਰਨ ਦੇ ਵਿਕਾਰ ਨੂੰ ਖੋਜਣ ਤੇ ਠੀਕ ਕਰਨ ਦੀ ਵਿਧੀ ਮੰਨਦੇ ਨੇ। ਇਸੇ ਤਰੀਕੇ ਨਾਲ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵੈਦਿਕ ਸਾਹਿਤ, ਮਹਾਕਾਵ, ਮਹਾਭਾਰਤ ਤੇ ਕੁਝ ਬੋਧੀ ਤੇ ਜੈਨੀ ਗ੍ਰੰਥਾਂ ਅਨੁਸਾਰ ਇਹ ਚੇਤਨਾ ਨੂੰ ਖੁਦੀ ਤੋਂ ਉੱਪਰ ਚੁੱਕ ਕੇ ਦੂਜਿਆਂ ਨਾਲ ਸਹਿਹੋਣ ਤੱਕ ਪਹੁੰਚਾਉਣ ਦੀ ਵਿਧੀ ਹੈ। ਇਸੇ ਤਰ੍ਹਾਂ ਨਿਆਏ ਵਿਸ਼ੇਸ਼ਕ ਤੇ ਬੋਧੀ ਮਧਿਅਮਕ ਗ੍ਰੰਥਾਂ ਵਿੱਚ ਇਸ ਨੂੰ ਸਰਵ ਵਿਆਪੀ ਤੇ ਗਿਆਨਵਾਨ ਚੇਤਨਾ ਤੱਕ ਪਹੁੰਚਾਉਣ ਦਾ ਰਾਹ ਦੱਸਿਆ ਗਿਆ ਹੈ। ਇਸੇ ਅਵਸਥਾ ਤੇ ਪਹੁੰਚ ਕੇ ਹੀ ਸਥਾਈ ਅਸਲੀਅਤ ਨੂੰ ਲੱਭਿਆ ਜਾ ਸਕਦਾ ਹੈ। ਯੋਗ ਉਤਪਤੀ ਬਾਰੇ ਪੱਕੇ ਤੌਰ ਤੇ ਦੱਸਣਾ ਮੁਸ਼ਕਿਲ ਹੈ। ਕਈ ਵਿਦਵਾਨ ਇਸ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਦੇ ਦੌਰ ਤੋਂ ਸ਼ੁਰੂ ਹੋਇਆ ਮੰਨਦੇ ਨੇ। ਦੂਜੇ ਪਾਸੇ ਕਈ ਵਿਦਵਾਨਾਂ ਅਨੁਸਾਰ ਇਸ ਦੀ ਉਤਪਤੀ ਵੈਦਿਕ ਕਾਲ ਵਿੱਚ ਹੋਈ ਸੀ, ਪਰ ਲਗਭਗ ਸਾਰੇ ਵਿਦਵਾਨ ਹੀ ਇਸ ਨੂੰ ਭਾਰਤੀ ਦਰਸ਼ਨ ਦੀਆਂ 6 ਆਸਤਿਕ ਵਿਧੀਆਂ ਵਿੱਚੋਂ ਇੱਕ ਮੰਨਦੇ ਨੇ। ਇਹ ਆਸਤਿਕ ਪ੍ਰਣਾਲੀਆਂ ਵੇਦਾਂ ਨੂੰ ਗਿਆਨ ਦਾ ਸੋਮਾ ਮੰਨਦੀਆਂ ਨੇ। ਭਾਰਤੀ ਦਰਸ਼ਨ ਦੀਆਂ ਨਾਸਤਿਕ ਪ੍ਰਣਾਲੀਆਂ ਜਿਵੇਂ ਬੁੱਧ ਮਤ ਤੇ ਜੈਨ ਮਤ ਵੀ ਯੋਗ ਨੂੰ ਮਹੱਤਵ ਦਿੰਦੀਆਂ ਨੇ। ਇਹ ਨਾਸਤਿਕ ਪ੍ਰਣਾਲੀਆਂ ਵੇਦਾਂ ਨੂੰ ਗਿਆਨ ਦਾ ਮੁੱਖ ਸੋਮਾ ਨਹੀਂ ਮੰਨਦੀਆਂ।

0: ਨਰਿੰਦਰ ਕਾਂਗ ਦਾ ਕਹਿਣਾ ਹੈ ਕਿ
1: ਅੱਜ ਦਾ ਮਨੁੱਖ ਆਪਣੇ ਪੂਰਵਜਾਂ ਨਾਲੋਂ ਵੱਖਰਾ ਹੈ। ਬਾਕੀ ਕਾਰਜ ਤਾਂ ਉਹ ਆਪਣੇ ਪੂਰਵਜਾਂ ਵਾਂਗ ਹੀ ਨਿਭਾਉਂਦਾ ਹੈ, ਪਰ ਸਰੀਰਕ ਮਿਹਨਤ ਪੱਖੋਂ ਉਹ ਨਿਠੱਲਾ ਹੋ ਗਿਆ ਹੈ, ਹਾਰ ਗਿਆ ਹੈ। ਪੁਰਾਣੇ ਲੋਕ ਕਿੰਨਾ ਕਿੰਨਾ ਪਿੰਡਾਂ ਪੈਦਲ ਕਰ ਲੈਂਦੇ ਸਨ, ਕਿਉਂਕਿ ਉਦੋਂ ਆਧੁਨਿਕ ਸਾਧਨ ਮੁਹੱਈਆ ਨਹੀਂ ਸਨ। ਸਰੀਰਕ ਮਿਹਨਤ ਕਰਕੇ ਉਹ ਤੰਦਰੁਸਤ ਰਹਿੰਦੇ ਸਨ, ਕੁਦਰਤੀ ਵਾਤਾਵਰਣ ਵਿੱਚ ਵਿਚਰਦੇ ਸਨ ਅਤੇ ਬਿਨਾਂ ਦਵਾਈ ਦੇ ਮਿੱਥੀ ਉਮਰ ਤੱਕ ਤੰਦਰੁਸਤ ਜੀਵਨ ਬਿਤਾਉਂਦੇ ਸਨ। ਜੇ ਮਨੁੱਖ ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਰੱਖੇ, ਆਪਣੇ ਕੰਮ ਅਤੇ ਆਰਾਮ ਦੇ ਸਮੇਂ ਵਿੱਚ ਸੰਤੁਲਨ ਬਣਾ ਕੇ ਰੱਖੇ, ਤਾਂ ਨਿਸ਼ਚੇ ਹੀ ਕਾਫ਼ੀ ਰੋਗਾਂ ਤੋਂ ਛੁਟਕਾਰਾ ਪਾ ਸਕਦਾ ਹੈ। ਮਨੁੱਖ ਦਾ ਸਰੀਰ ਬੜਾ ਵਿਚਿੱਤਰ ਹੈ, ਇਸ ਦੀ ਰਚਨਾ ਵੀ ਬੜੇ ਅਨੋਖੇ ਢੰਗ ਨਾਲ ਹੋਈ ਹੋਈ ਹੈ, ਜਿਸ ਵਿੱਚ ਪਰਮਾਤਮਾ ਨੇ ਕਈ ਦੈਵੀ ਸ਼ਕਤੀਆਂ ਭਰੀਆਂ ਹਨ। ਇਸ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਕਿਰਿਆਵਾਂ ਆਪਣੇ ਆਪ ਹੀ ਹੁੰਦੀਆਂ ਰਹਿੰਦੀਆਂ ਹਨ। ਮਨੁੱਖ ਨੂੰ ਉਸ ਵਾਸਤੇ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ, ਜਿਵੇਂ ਭੋਜਨ ਪਚਾਉਣਾ, ਸਾਹ ਲੈਣਾ, ਛੱਡਣਾ, ਖੂਨ ਦੇ ਸੰਚਾਰ ਦੀ ਕਿਰਿਆ। ਸਾਡੀ ਨੀਂਦ ਦੌਰਾਨ ਵੀ ਇਹ ਕਿਰਿਆਵਾਂ ਨਿਰੰਤਰ ਚੱਲਦੀਆਂ ਰਹਿੰਦੀਆਂ ਹਨ। ਯੋਗੀਆਂ ਅਨੁਸਾਰ ਸਾਰੇ ਸਰੀਰ ਵਿੱਚ ਸਾਡੇ ਕਈ ਚੱਕਰ ਹਨ, ਜੋ ਸਾਡੀਆਂ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਦੇ ਹਨ। ਕੰਟਰੋਲ ਹੀ ਨਹੀਂ ਕਰਦੇ, ਬਲਕਿ ਸਾਡੇ ਅੰਦਰ ਦੀ ਅਪਾਰ ਸ਼ਕਤੀ ਦਾ ਅਹਿਸਾਸ ਕਰਾ ਕੇ ਉਹਦੇ ਅੰਦਰ ਸ਼ਕਤੀਆਂ ਦਾ ਸੰਚਾਰ ਕਰਦੇ ਹਨ। ਜੇ ਯੋਗ ਕਿਰਿਆਵਾਂ ਰਾਹੀਂ ਇਹਨਾਂ ਚੱਕਰਾਂ ਨੂੰ ਜਾਗਰਿਤ ਕੀਤਾ ਜਾਏ, ਤਾਂ ਅਸੀਂ ਅਨੇਕ ਤਰ੍ਹਾਂ ਦੀਆਂ ਸ਼ਕਤੀਆਂ ਗ੍ਰਹਿਣ ਕਰ ਸਕਦੇ ਹਾਂ।
0: ਯੋਗ ਨਾਲ ਸੰਬੰਧਿਤ ਸ਼ਬਦਾਂ ਦੀ ਵਰਤੋਂ ਸਭ ਤੋਂ ਪਹਿਲਾਂ ਸਾਨੂੰ ਰਿਗਵੇਦ ਵਿੱਚ ਮਿਲਦੀ ਹੈ, ਪਰੰਤੂ ਰਿਗਵੇਦ ਵਿੱਚ ਯੋਗ ਦੀ ਵਿਆਖਿਆ ਨਹੀਂ ਮਿਲਦੀ ਕਿ ਇਸ ਤੋਂ ਭਾਵ ਹੈ ਕਿ। ਬ੍ਰਿਹਦਰ ਨਾਇਕ ਉਪਨਿਸ਼ਦ ਵਿੱਚ ਯੋਗ ਨਾਲ ਸੰਬੰਧਿਤ ਅਭਿਆਸਾਂ ਦਾ ਜ਼ਿਕਰ ਮਿਲਦਾ ਹੈ, ਪ੍ਰਾਣਾਯਾਮ ਦਾ ਵੇਰਵਾ ਵੀ ਮਿਲਦਾ ਹੈ। ਛਾਂਦੋਗਯ ਉਪਨਿਸ਼ਦ ਵਿੱਚ ਪ੍ਰਤੀਹਾਰ ਬਾਰੇ ਜਾਣਕਾਰੀ ਮਿਲਦੀ ਹੈ, ਜਿਸ ਦਾ ਅਰਥ ਹੁੰਦਾ ਹੈ ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਨੂੰ ਆਪਣੇ ਆਪ ਤੇ ਕੇਂਦਰਿਤ ਕਰ ਲੈਣਾ। ਇਸੇ ਤਰ੍ਹਾਂ ਜੈਮਿਨੀ ਉਪਨਿਸ਼ਦ ਵਿੱਚ ਮੰਤਰ ਉਚਾਰਣ ਤੇ ਸਵਾਸਾਂ ਨੂੰ ਕੰਟਰੋਲ ਕਰਨਾ ਸਿਖਾਇਆ ਗਿਆ ਹੈ। ਭਗਵਦ ਗੀਤਾ ਵਿੱਚ ਵੀ ਇੱਕ ਪੂਰਾ ਅਧਿਆਇ ਯੋਗ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਇਸ ਗ੍ਰੰਥ ਵਿੱਚ ਤਿੰਨ ਪ੍ਰਕਾਰ ਦੇ ਯੋਗਾਂ ਦੀ ਗੱਲ ਕੀਤੀ ਗਈ ਹੈ, ਕਰਮ ਯੋਗ, ਭਗਤੀ ਯੋਗ ਤੇ ਗਿਆਨ ਯੋਗ। ਪਤੰਜਲੀ ਤੇ ਯੋਗ ਸੂਤਰ ਨੂੰ ਯੋਗ ਬਾਰੇ ਬਿਹਤਰੀਨ ਗ੍ਰੰਥ ਮੰਨਿਆ ਜਾਂਦਾ ਹੈ। ਪਤੰਜਲੀ ਸਾਂਖਿਆ ਤੇ ਯੋਗ ਨੂੰ ਮਿਲਾ ਕੇ ਆਪਣਾ ਦਰਸ਼ਨ ਪੇਸ਼ ਕਰਦਾ ਹੈ। ਹਾਲਾਂਕਿ ਇਹਨਾਂ ਦੋਹਾਂ ਦਰਸ਼ਨਾਂ ਵਿੱਚ ਕੁਝ ਫਰਕ ਵੀ ਹੈ। ਯੋਗ ਨਿੱਜੀ ਪਰਮਾਤਮਾ ਦੇ ਵਿਚਾਰ ਨੂੰ ਮੰਨਦਾ ਹੈ, ਜਦੋਂ ਕਿ ਸਾਂਖਿਆ ਤਰਕਸ਼ੀਲ ਦਰਸ਼ਨ ਦਾ ਕਾਇਲ ਹੈ। ਪਤੰਜਲੀ ਦੇ ਯੋਗ ਦਰਸ਼ਨ ਨੂੰ ਅਸ਼ਟਾਂਗ ਯੋਗ ਵੀ ਆਖਿਆ ਜਾਂਦਾ ਹੈ, ਕਿਉਂਕਿ ਉਹ ਯੋਗ ਦੇ 8 ਅੰਗ ਦੱਸਦਾ ਹੈ। ਇਹ ਅੰਗ ਨੇ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤੀਹਾਰ, ਧਾਰਨਾ, ਧਿਆਨ ਤੇ ਸਮਾਧੀ। ਇਸ ਬਾਰੇ ਵਿਪਿਨਦੀਪ ਥਾਪਰ ਦੱਸਦੇ ਨੇ।
2: ਪਤੰਜਲੀ ਯੋਗ ਸੂਤਰ ਦੇ ਅੰਦਰ 196 ਸਲੋਕ ਦਿੱਸੇ ਗਏ ਹਨ, ਜੋ ਕਿ 4 ਅਧਿਆਇਆਂ ਦੇ ਵਿੱਚ ਡਿਵਾਈਡ ਹਨ। ਇਸੇ ਤਰ੍ਹਾਂ ਹੀ ਅਸ਼ਟਾਂਗ ਯੋਗ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ। ਸਮਾਧੀ ਤੱਕ ਦੀ ਸਟੇਜ ਤੱਕ ਪਹੁੰਚਣ ਦੇ ਲਈ ਸਾਨੂੰ ਇਸ ਅਸ਼ਟਾਂਗ ਯੋਗ ਨੂੰ ਫੋਲੋ ਕਰਨਾ ਪੈਂਦਾ ਹੈ। ਆਪਣੇ ਲਾਈਫ ਸਟਾਈਲ ਦੇ ਵਿੱਚ ਕੁਛ ਬਦਲਾਵ ਲੈ ਕੇ ਆਉਣੇ ਪੈਂਦੇ ਹਨ। ਆਪਣੇ ਸਰੀਰਕ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ। ਸਰੀਰਕ ਕਿਰਿਆਵਾਂ ਨੂੰ ਆਸਨ ਕਿਹਾ ਜਾਂਦਾ ਹੈ, ਜੋ ਕਿ ਅੱਜ ਕੱਲ੍ਹ ਬਹੁਤ ਪਾਪੂਲਰ ਹੋ ਚੁੱਕੇ ਹਨ, ਬਹੁਤ ਹੀ ਮਹੱਤਵਪੂਰਨ ਹਨ ਸਾਡੇ ਸਰੀਰ ਦੇ ਵਿੱਚ ਬਲੱਡ ਦੇ ਸਰਕੂਲੇਸ਼ਨ ਨੂੰ ਚਲਾਉਣ ਦੇ ਲਈ। ਉਸ ਤੋਂ ਬਾਅਦ ਪ੍ਰਾਣਾਯਾਮ ਦਾ ਅਭਿਆਸ, ਜੋ ਕਿ ਸਾਡੀ ਪ੍ਰਾਣਿਕ ਐਨਰਜੀ, ਵਾਈਟਲ ਐਨਰਜੀ ਜਿਹਨੂੰ ਕਹਿ ਦਿੰਦੇ ਹਾਂ, ਜੋ ਸਾਡੀ ਸਵਾਸ ਪ੍ਰਕਿਰਿਆ ਹੈ, ਜੀਵਨੀ ਸ਼ਕਤੀ ਹੈ, ਉਹ ਸਾਡੇ ਸਾਹਾਂ ਦੇ ਉੱਪਰ ਆਧਾਰਿਤ ਹੈ। ਸਾਹਾਂ ਨੂੰ ਕੰਟਰੋਲ ਕਰ ਲੈਣਾ ਹੀ ਸਾਡਾ ਪ੍ਰਾਣਾਯਾਮ ਹੈ। ਪ੍ਰਾਣਾਯਾਮ ਤੋਂ ਬਾਅਦ ਪ੍ਰਤਿਆਹਾਰ ਆਉਂਦਾ ਹੈ, ਜੋ ਕਿ ਸਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਉਹਨਾਂ ਇੰਦਰੀਆਂ ਨੂੰ ਜੇਕਰ ਅਸੀਂ ਆਪਣੇ ਵਸ ਦੇ ਵਿੱਚ ਕਰ ਲੈਂਦੇ ਹਾਂ, ਆਪਣੇ ਕੰਟਰੋਲ ਦੇ ਵਿੱਚ ਕਰ ਲੈਂਦੇ ਹਾਂ, ਤਾਂ ਉਹ ਯੋਗ ਹੈ। ਅਸ਼ਟਾਂਗ ਯੋਗ ਦਾ ਇਹ 5ਵਾਂ ਸਟੈਪ ਹੈ। 6ਵਾਂ ਸਟੈਪ ਹੈ ਧਾਰਨਾ। ਧਾਰਨਾ ਦਾ ਅਰਥ ਹੈ ਕਿ ਤੁਸੀਂ ਕਿਸ ਚੀਜ਼ ਨੂੰ ਪਾਉਣਾ ਚਾਹੁੰਦੇ ਹੋ, ਉਸਦੇ ਲਈ ਕੀ ਐਫਰਟਸ ਕਰ ਰਹੇ ਹੋ, ਕੀ ਤੁਸੀਂ ਉਸਦੇ ਲਈ ਯਤਨ ਕਰ ਰਹੇ ਹੋ। 7ਵਾਂ ਸਟੈਪ ਹੈ ਧਿਆਨ, ਮੈਡੀਟੇਸ਼ਨ ਕਰਨਾ, ਜੋ ਅੱਜ ਕੱਲ੍ਹ ਬਹੁਤ ਪਾਪੂਲਰ ਹੈ। ਲੋਕ ਮੈਡੀਟੇਸ਼ਨ ਕਰਦੇ ਹਨ ਆਪਣੇ ਮਾਇੰਡ ਨੂੰ ਰਿਲੈਕਸ ਕਰਨ ਦੇ ਲਈ, ਆਪਣੀ ਤੰਦਰੁਸਤੀ ਦੇ ਲਈ। ਇਸ ਤੋਂ ਬਾਅਦ ਸਮਾਧੀ। ਸਮਾਧੀ ਦੀ ਅਵਸਥਾ ਬਹੁਤ ਉੱਚ ਦੀ ਅਵਸਥਾ ਹੈ, ਜੋ ਯੋਗ ਦੀ ਸਭ ਤੋਂ ਆਖਰੀ ਸਟੇਜ, ਜਿਸਨੂੰ ਸਮਾਧੀ ਦੀ ਸਟੇਜ ਕਿਹਾ ਜਾਂਦਾ ਹੈ। ਤਾਂ ਉਹ ਸਮਾਧੀ ਦੀ ਸਟੇਜ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਇਹਨਾਂ ਅੰਗਾਂ ਨੂੰ ਫੋਲੋ ਕਰਨਾ ਪੈਂਦਾ ਹੈ। ਇਹ ਅਸ਼ਟਾਂਗ ਯੋਗ ਦਾ ਪਾਠ ਹਨ।
0: ਪ੍ਰੋਫੈਸਰ ਨਰਿੰਦਰ ਕਾਂਗ ਦੇ ਸ਼ਬਦਾਂ ਵਿੱਚ,
1: ਮਨ ਨੂੰ ਇਕਾਗਰ ਕਰਨ ਲਈ ਯੋਗ ਸ਼ਾਸਤਰਾਂ ਵਿੱਚ ਅਨੇਕ ਵਿਧੀਆਂ ਦੱਸੀਆਂ ਗਈਆਂ।

0: ਰਹੀਆਂ ਹਨ। ਇਹ ਵਿਧੀਆਂ ਸਨਾਤਨ ਕਾਲ ਤੋਂ ਚੱਲੀਆਂ ਆ ਰਹੀਆਂ ਹਨ। ਯੋਗ ਸਾਧਕ ਆਪਣੇ ਭੋਜਨ ਪ੍ਰਤੀ ਵੀ ਸਜਾਗ ਰਹੇ, ਇਹ ਬਹੁਤ ਜ਼ਰੂਰੀ ਹੈ। ਤਾਮਸੀ ਗੁਣਾਂ ਵਾਲਾ ਭੋਜਨ ਨਾ ਖਾਏ, ਭੋਜਨ ਦੀ ਮਾਤਰਾ 'ਤੇ ਵੀ ਵਿਸ਼ੇਸ਼ ਧਿਆਨ ਦੇਵੇ, ਥੋੜ੍ਹਾ ਥੋੜ੍ਹਾ ਖਾਏ, ਨਾ ਤਾਂ ਕਮਜ਼ੋਰੀ ਮਹਿਸੂਸ ਹੋਵੇ ਅਤੇ ਨਾ ਹੀ ਵਿਕਾਰ ਪੈਦਾ ਹੋਣ। ਸੰਤੁਲਿਤ ਅਤੇ ਪੌਸ਼ਟਿਕ ਆਹਾਰ ਸਰੀਰ ਦੀ ਬਿਹਤਰੀ ਲਈ ਅਤੇ ਤੰਦਰੁਸਤੀ ਲਈ ਬਹੁਤ ਲੋੜੀਂਦੇ ਹਨ। ਜਿਹੜਾ ਵਿਅਕਤੀ ਯੋਗ ਸਾਧਨਾ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਅਭਿਆਸ ਕਰੀ ਜਾਵੇ, ਉਹ ਰਾਜਯੋਗੀ ਬਣ ਜਾਂਦਾ ਹੈ। ਉਸਦਾ ਸਰੀਰ ਤਾਂ ਤੰਦਰੁਸਤ ਰਹਿੰਦਾ ਹੀ ਹੈ, ਮਨ ਵੀ ਖਿੜਿਆ ਖਿੜਿਆ ਰਹਿੰਦਾ ਹੈ। ਮਨ ਦੀ ਤੰਦਰੁਸਤੀ ਅਤੇ ਸਰੀਰ ਦੀ ਤੰਦਰੁਸਤੀ ਇੱਕ ਦੂਜੇ ਦੇ ਪੂਰਕ ਹਨ। ਜੇ ਸਰੀਰ ਤੰਦਰੁਸਤ ਅਤੇ ਮਨ ਤੰਦਰੁਸਤ, ਅਤੇ ਜੇ ਮਨ ਨਿਘਾੜ ਦੀ ਅਵਸਥਾ ਵੱਲ ਨੂੰ ਤੁਰ ਪਵੇ ਤਾਂ ਪੋਜ਼ੀਟਿਵ ਸੋਚ ਰੱਖਦਾ ਹੋਇਆ ਵੀ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ। ਇੰਝ ਉਹ ਸਰੀਰਕ ਅਤੇ ਮਾਨਸਿਕ ਹਰ ਤਰ੍ਹਾਂ ਦੇ ਰੋਗਾਂ ਤੋਂ ਰੋਗ ਮੁਕਤ ਰਹਿੰਦਾ ਹੈ।
1: ਮੱਧਕਾਲ ਵਿੱਚ ਭਗਤੀ ਲਹਿਰ ਨੇ ਨਿੱਜੀ ਰੱਬ ਦੇ ਸੰਕਲਪ ਨੂੰ ਵਿਕਸਿਤ ਕੀਤਾ। ਇਸੇ ਲਹਿਰ ਦੌਰਾਨ ਸ਼ੈਵ ਅਤੇ ਵੈਸ਼ਨਵ ਪਰੰਪਰਾਵਾਂ ਨੇ ਯੋਗ ਸੂਤਰ ਨੂੰ ਰੱਬੀ ਸਮਰਪਣ ਨਾਲ ਮਿਲ ਕੇ ਯੋਗ ਨੂੰ ਭਗਤੀ ਦਾ ਇੱਕ ਸਾਧਨ ਬਣਾਇਆ। 8ਵੀਂ ਸਦੀ ਦੀਆਂ ਬੋਧੀ ਲਿਖਤਾਂ ਵਿੱਚ ਸਾਨੂੰ ਹੱਠ ਯੋਗ ਦਾ ਹਵਾਲਾ ਮਿਲਦਾ ਹੈ। ਹੱਠ ਯੋਗ ਪਤੰਜਲੀ ਅਤੇ ਯੋਗ ਸੂਤਰ ਨੂੰ ਸਰੀਰਕ ਆਸਣਾਂ ਅਤੇ ਸਾਹ ਕਿਰਿਆਵਾਂ ਨਾਲ ਮਿਲਾਉਂਦਾ ਹੈ। ਹੱਠ ਯੋਗ ਦਾ ਪ੍ਰਚਲਿਤ ਯੋਗ ਆਸਣਾਂ ਅਤੇ ਕਿਰਿਆਵਾਂ ਦੇ ਵਿਕਾਸ ਵਿੱਚ ਯੋਗਦਾਨ ਰਿਹਾ ਹੈ। 11ਵੀਂ ਸਦੀ ਵਿੱਚ ਇਰਾਨੀ ਵਿਦਵਾਨ ਅਲਬਰੂਨੀ ਭਾਰਤ ਆਇਆ ਅਤੇ 16 ਸਾਲ ਇੱਥੇ ਰਿਹਾ। ਉਸਨੇ ਕਈ ਮਹੱਤਵਪੂਰਨ ਸੰਸਕ੍ਰਿਤ ਗ੍ਰੰਥਾਂ ਦਾ ਅਰਬੀ ਅਤੇ ਫਾਰਸੀ ਵਿੱਚ ਅਨੁਵਾਦ ਕੀਤਾ। ਉਸਨੇ ਪਤੰਜਲੀ ਅਤੇ ਯੋਗ ਸੂਤਰ ਦਾ ਵੀ ਅਨੁਵਾਦ ਕੀਤਾ। ਯੋਗ ਦਰਸ਼ਨ ਨੂੰ ਏਕੇਸ਼ਵਰਵਾਦ ਅਨੁਸਾਰ ਢਾਲ ਕੇ ਉਸਨੇ ਇਸਲਾਮੀ ਦੁਨੀਆਂ ਤੱਕ ਪਹੁੰਚਾਇਆ। ਅੱਜ ਵੀ ਬਹੁਤ ਸਾਰੇ ਇਸਲਾਮੀ ਵਿਦਵਾਨ ਅਤੇ ਅਦਾਰੇ ਯੋਗ ਨੂੰ ਰੂਹਾਨੀਅਤ ਦੀ ਥਾਂ ਸਰੀਰਕ ਤੋਂ ਮਾਨਸਿਕ ਤੰਦਰੁਸਤੀ ਦਾ ਵਧੀਆ ਜ਼ਰੀਆ ਮੰਨਦੇ ਨੇ। ਵੱਖ ਵੱਖ ਵਿਦਵਾਨਾਂ ਅਤੇ ਧਰਮ ਸੁਧਾਰਕਾਂ ਨੇ ਆਧੁਨਿਕ ਕਾਲ ਵਿੱਚ ਯੋਗ ਨੂੰ ਮੁੜ ਤੋਂ ਪ੍ਰਚਲਿਤ ਕੀਤਾ। 19ਵੀਂ ਸਦੀ ਵਿੱਚ ਬੰਗਾਲੀ ਵਿਗਿਆਨੀ ਨਵੀਨ ਚੰਦਰਪਾਲ ਨੇ ਟ੍ਰੀਟਿਜ਼ ਔਨ ਯੋਗਾ ਫਿਲੋਸਫੀ ਕਿਤਾਬ ਲਿਖ ਕੇ ਯੋਗ ਨੂੰ ਪ੍ਰਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਸਵਾਮੀ ਵਿਵੇਕਾਨੰਦ ਨੇ 19ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਜਦੋਂ ਅਮਰੀਕਾ ਅਤੇ ਯੂਰਪ ਦਾ ਦੌਰਾ ਕੀਤਾ ਤਾਂ ਪੱਛਮੀ ਦੁਨੀਆ ਨੂੰ ਯੋਗ ਤੋਂ ਜਾਣੂ ਕਰਵਾਇਆ। ਮੈਡਮ ਬਲਾਵਸਕੀ ਅਤੇ ਥਿਓਸਫੀ ਨੇ ਵੀ ਪੱਛਮੀ ਲੋਕਾਂ 'ਤੇ ਯੋਗ ਬਾਰੇ ਕਾਫ਼ੀ ਛਾਪ ਛੱਡੀ। ਯੋਗਾ ਇੰਸਟ੍ਰਕਟਰ ਵਿਪਿਨਦੀਪ ਥਾਪਰ ਦੇ ਸ਼ਬਦਾਂ ਵਿੱਚ,
2: ਬਹੁਤ ਸਾਰੇ ਪੁਰਾਣੇ ਮਹਾਯੋਗੀ ਹੋਏ ਹਨ ਜੋ ਕਿ ਸਾਨੂੰ ਸਮੇਂ-ਸਮੇਂ ਤੇ ਸਮਾਜ ਦੇ ਵਿੱਚ ਆ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ, ਜਿਸ ਤਰ੍ਹਾਂ ਕਿ ਮਸਤੇਂਦਰ ਨਾਥ ਜੀ ਨਾਥ ਪਰੰਪਰਾ ਤੋਂ ਸ਼ੁਰੂ ਹੋਏ ਜੋ ਕਿ 10ਵੀਂ ਸਦੀ ਦੇ ਵਿੱਚ ਹੋਏ ਹਨ। ਉਸ ਤੋਂ ਬਾਅਦ ਗੋਰਖਨਾਥ ਜੀ, ਮਹਾਤਮਾ ਬੁੱਧ ਜੋ ਮੈਡੀਟੇਸ਼ਨ ਦੇ ਵਿੱਚ ਤਿੱਬਤ ਦੇ ਵਿੱਚ ਬਹੁਤ ਫੇਮਸ ਹੋਏ ਹਨ। ਉਸ ਤੋਂ ਬਾਅਦ ਵਿਵੇਕਾਨੰਦ ਜੀ ਜੋ 19ਵੀਂ ਸਦੀ ਦੇ ਵਿੱਚ ਬਹੁਤ ਮਹਾਨ ਸਾਡੇ ਯੋਗੀ ਹੋਏ ਹਨ। ਨਰਿੰਦਰ ਬ੍ਰਹਮਚਾਰੀ ਜੀ, BKS ਅਯੰਗਰ ਜੀ, ਜਿਨ੍ਹਾਂ ਦਾ ਕਿ ਪੋਪੂਲਰ ਨਹੀਂ ਹੋ ਪਾਏ, 2014 ਦੇ ਵਿੱਚ ਡੈਥ ਹੋਈ ਹੈ, ਜਿਨ੍ਹਾਂ ਦੀ ਕਿ ਬੁੱਕ ਹੈਈ ਹੈ ਲਾਈਟ ਔਨ ਯੋਗਾ, ਤੇ ਪਦਮ ਸ਼੍ਰੀ ਅਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ 2014 ਦੇ ਵਿੱਚ, ਜੋ ਐਕਸਪਾਇਰ ਹੋਏ ਹਨ। BKS ਅਯੰਗਰ ਜੀ
1: 2014 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਵਜੋਂ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੇ ਤੌਰ ਤੇ ਸਵੀਕਾਰ ਕੀਤਾ।
3: ਗਤ ਸਤੰਬਰ ਮਹੀਨੇ ਮੈਂ ਯੂਨਾਈਟਿਡ ਨੇਸ਼ਨਸ ਮੈਂ ਸੰਬੋਧਨ ਕਰਤੇ ਹੋਏ ਮੈਨੇ ਇੱਕ ਵਿਸ਼ੇ ਰੱਖਾ ਥਾ ਔਰ ਇੱਕ ਪ੍ਰਸਤਾਵ ਰੱਖਾ ਥਾ ਕਿ 21 ਜੂਨ ਕੋ ਅੰਤਰਰਾਸ਼ਟਰੀ ਯੋਗਾ ਦਿਵਸ ਕੇ ਰੂਪ ਮੈਂ ਮਨਾਨਾ ਚਾਹੀਏ ਔਰ ਸਾਰੇ ਵਿਸ਼ਵ ਕੋ ਅਚਰਜ ਹੋ ਗਿਆ, ਆਪਕੋ ਵੀ ਅਚਰਜ ਹੋਗਾ, 100 ਦਿਨ ਕੇ ਭੀਤਰ ਭੀਤਰ 177 ਦੇਸ਼ੋ ਕੇ ਸਮਰਥਨ ਸੇ ਇਹ ਪ੍ਰਸਤਾਵ ਪਾਰਿਤ ਹੋ ਗਿਆ। ਇਸ ਪ੍ਰਕਾਰ ਕੇ ਪ੍ਰਸਤਾਵ ਮੈਂ ਯੂਨਾਈਟਿਡ ਨੇਸ਼ਨ ਕੇ ਇਤਿਹਾਸ ਮੈਂ ਸਬਸੇ ਜ਼ਿਆਦਾ ਦੇਸ਼ੋ ਕਾ ਸਮਰਥਨ ਮਿਲਾ, ਸਬਸੇ ਕਮ ਸਮੇਂ ਮੈਂ ਪ੍ਰਸਤਾਵ ਪਾਰਿਤ ਹੁਆ ਔਰ ਵਿਸ਼ਵ ਕੇ ਸਭੀ ਭੂ ਭਾਗ ਇਸ ਮੈਂ ਸ਼ਰੀਕ ਹੋਏ। ਕਿਸੀ ਵੀ ਭਾਰਤੀਯ ਕੇ ਲੀਏ ਇਹ ਬਹੁਤ ਬੜੀ ਗੌਰਵਪੂਰਨ ਘਟਨਾ ਹੈ, ਲੇਕਿਨ ਅਬ ਜ਼ਿੰਮੇਵਾਰੀ ਹਮਾਰੀ ਬਨਤੀ ਹੈ। ਕਿਆ ਕਭੀ ਸੋਚਾ ਥਾ ਹਮਨੇ ਕਿ ਯੋਗ ਵਿਸ਼ਵ ਕੋ ਵੀ ਜੋੜਨੇ ਕਾ ਇੱਕ ਮਾਧਿਅਮ ਬਣ ਸਕਤਾ ਹੈ? ਵਸੁਧੈਵ ਕੁਟੁੰਬਕਮ ਹਮਾਰੇ ਪੂਰਵਜੋ ਨੇ ਜੋ ਕਲਪਨਾ ਕੀ ਥੀ, ਉਸਮੇ ਯੋਗ ਇੱਕ ਕੈਟਲਿਕ ਏਜੰਟ ਕੇ ਰੂਪ ਮੈਂ ਵਿਸ਼ਵ ਕੋ ਜੋੜਨੇ ਕਾ ਮਾਧਿਅਮ ਬਣ ਰਹਾ ਹੈ। ਕਿਤਨੇ ਬੜੇ ਗਰਵ ਕੀ ਖੁਸ਼ੀ ਕੀ ਬਾਤ ਹੈ, ਲੇਕਿਨ ਇਸਕੀ ਤਾਕਤ ਤੋ ਤਬ ਬਨੇਗੀ ਜਬ ਹਮ ਸਬ ਬਹੁਤ ਬੜੀ ਮਾਤਰਾ ਮੈਂ ਯੋਗ ਕੇ ਸਹੀ ਸਵਰੂਪ ਕੋ, ਯੋਗ ਕੀ ਸਹੀ ਸ਼ਕਤੀ ਕੋ ਵਿਸ਼ਵ ਕੇ ਸਾਹਮਣੇ ਪ੍ਰਸਤੁਤ ਕਰੇ। ਯੋਗ ਦਿਲ ਔਰ ਦਿਮਾਗ ਕੋ ਜੋੜਤਾ ਹੈ,

0: ਕੱਲ੍ਹ ਦਾ ਕੀ ਪ੍ਰੋਗਰਾਮ ਹੈ ਜੀ?
1: ਸੰਧੂ ਸਾਹਿਬ, ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਫੁੱਲਾਂ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
0: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਸੋਮਵਾਰ ਦਾ ਦਿਹਾੜਾ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ਼ ਪਰਾਇਆ, ਇਹਦੀ 12ਵੀਂ ਕਿਸ਼ਤ ਇਹ ਸਜਣਾ ਨਾਲ ਸਾਂਝੀ ਕਰਾਂਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਮੌਸਮ ਰਲਵਾਂ ਮਿਲਵਾਂ ਪ੍ਰਭਾਵ ਬਣਿਆ ਹੋਇਆ ਹੈ। ਆਪਾਂ ਚੱਲੀਏ ਜੀ, ਜੈ

0: ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ। ਉਹਨਾਂ ਨੇ 3 ਮੈਂਬਰੀ ਜਾਂਚ ਕਮੇਟੀ ਬਣਾਈ ਹੈ ਅਤੇ ਇਸ ਨੂੰ 24 ਘੰਟਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ ਅਤੇ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਅੱਜ ਦੁਨੀਆ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਵਿਖੇ ਇੱਕ ਸਮਾਗਮ ਵਿੱਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ ਵਿੱਚ 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ ਅਤੇ ਯੋਗਾ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਸਮੂਹਕ ਜਸ਼ਨ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਸਿਰਫ ਸਰੀਰਕ ਕਸਰਤ ਨਹੀਂ ਹੈ, ਸਗੋਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਅਤੇ ਕਿਸੇ ਵੀ ਉਮਰ ਸਮੂਹ ਤੱਕ ਸੀਮਿਤ ਨਹੀਂ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਸੰਤੁਲਿਤ ਜੀਵਨ ਜਿਉਣ ਅਤੇ ਮਾਨਸਿਕ ਸਿਹਤ ਰਾਹੀਂ ਸਰੀਰਕ ਸਿਹਤ ਦਾ ਰਾਹ ਲੱਭਣ ਵਿੱਚ ਮਦਦ ਕਰਦਾ ਹੈ।
1: ਯੋਗ ਹਮੇ ਜੀਵਨ ਕੋ ਬੈਲੈਂਸ ਵੇ ਮੇ ਜੀਨੇ ਕੀ ਕਲਾ ਸਿਖਾਤਾ ਹੈ। ਯੋਗ ਹਮੇ ਡੂ ਔਰ ਡੋਂਟ ਸਿਖਾਤਾ ਹੈ। ਔਰ ਜਬ ਹਮ ਹਮਾਰੇ ਸਰੀਰ ਕੋ ਸਹੀ ਢੰਗ ਸੇ ਚਲਾਨਾ ਸਿੱਖ ਲੇਤੇ ਹੈ ਤੋ ਸਵਾਸਥ ਹਮਾਰਾ ਸਵਭਾਵ ਬਣ ਜਾਤਾ ਹੈ। ਸਾਥੀਓ, ਯੋਗ ਕੇਵਲ ਹਮਾਰੇ ਸਰੀਰਕ ਸਵਾਸਥ ਪਰ ਹੀ ਫੋਕਸ ਨਹੀਂ ਕਰਤਾ, ਯੋਗ ਮਾਨਸਿਕ ਸਵਾਸਥ ਸੇ ਸਰੀਰਕ ਸਵਾਸਥ ਕਾ ਮਾਰਗ ਦਿਖਾਤਾ ਹੈ।
0: ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਯੋਗ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਅੱਜ ਲੱਦਾਖ ਦੇ ਲੇਹ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਉਹਨਾਂ ਨੇ ਨਾਗਰਿਕਾਂ ਨੂੰ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸ਼ਾਂਤੀਪੂਰਨ ਸਮਾਜ ਲਈ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਵਿੱਚ ਵੀ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸੈਸ਼ਨ ਕਰਵਾਏ ਗਏ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਆਯੋਜਿਤ ਯੋਗ ਸੈਸ਼ਨ ਵਿੱਚ ਹਿੱਸਾ ਲਿਆ। ਉਹਨਾਂ ਨੇ ਸੂਬੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ।
2: ਪੰਜਾਬ ਦੇ ਲੋਕ ਨਿਸ਼ਚਿਤ ਰੂਪ ਸੇ ਅੱਜ ਉਨਕੇ ਸਾਥ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕਰ ਵਹਾਂ ਕੇ ਯੁਵਾ ਸਾਥੀਓਂ ਕੋ LPU ਕੇ ਆਪਣੇ ਸਭੀ ਸੰਸਥਾ ਕੇ ਲੋਗੋਂ ਕੇ ਸਾਥ ਮਨਾਇਆ ਹੂੰ। ਮੁਝੇ ਪੂਰੀ ਉਮੀਦ ਹੈ ਪੰਜਾਬ ਆਪਣੇ ਭਵਿਸ਼ ਕੇ ਲੀਏ, ਪੰਜਾਬ ਜਿਸ ਪ੍ਰਕਾਰ ਸੇ ਆਪਣੇ ਸੰਘਰਸ਼, ਆਪਣੇ ਪਰਿਸ਼ਰਮ, ਆਪਣੀ ਮਿਹਨਤ ਕੇ ਲੀਏ ਜਾਣਾ ਜਾਤਾ ਹੈ, ਔਰ ਮੈਂ ਮਾਨਤਾ ਹੂੰ ਕਿ ਪੰਜਾਬ ਕੇ ਲੋਗੋਂ ਨੇ ਹਮੇਸ਼ਾ ਸੰਘਰਸ਼ ਕਰਕੇ ਆਪਣਾ ਮੁਕਾਮ ਪਾਇਆ ਹੈ, ਤੋ ਨਿਸ਼ਚਿਤ ਰੂਪ ਸੇ ਇਸ ਅੰਤਰਰਾਸ਼ਟਰੀ ਯੋਗਾ ਦਿਵਸ ਕੇ ਅਵਸਰ ਤੇ ਡਰਗਸ ਕੋ ਨੋ ਕਹੇਂਗੇ ਔਰ ਡਰਗਸ ਕੀ ਮਾਦ ਕੋ ਸਮਾਪਤ ਕਰਕੇ ਸਮਾਜ ਔਰ ਯੁਵਾ ਸਾਥੀਓਂ ਕੇ ਬੀਚ ਮੇਂ ਨਿਸ਼ਚਿਤ ਰੂਪ ਸੇ ਇੱਕ ਉਜਵਲ ਪੰਜਾਬ, ਜਹਾਂ ਪਰ ਵਿਕਸਿਤ ਭਾਰਤ ਕਾ ਸਪਨਾ ਹੈ, ਵਹੀ ਵਿਕਸਿਤ ਪੰਜਾਬ ਬਨੇ, ਇਸ ਦਿਸ਼ਾ ਮੇਂ ਹਮ ਆਗੇ।
0: ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਵਿੱਚ ਅਟਾਰੀ ਵਾਹਗਾ ਸਾਂਝੀ ਚੈੱਕ ਪੋਸਟ, ਕਰਤਾਰਪੁਰ ਸਾਹਿਬ ਕੋਰੀਡੋਰ, ਫਿਰੋਜ਼ਪੁਰ ਵਿੱਚ ਹਸੈਨੀਵਾਲਾ ਸਾਂਝੀ ਚੈੱਕ ਪੋਸਟ ਅਤੇ ਫਾਜ਼ਿਲਕਾ ਸਰਹੱਦ ਤੇ ਸਾਦਕੀ ਚੈੱਕ ਪੋਸਟ ਦੇ ਨਾਲ ਨਾਲ ਰਾਜ ਵਿੱਚ ਹੈੱਡਕੁਆਟਰ ਅਤੇ ਹੋਰ ਯੂਨਿਟਾਂ ਵਿੱਚ ਯੋਗ ਸਮਾਗਮ ਕਰਵਾਏ। ਅਟਾਰੀ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁਣ BS ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜਲੇ ਨੇ ਸਰਹੱਦੀ ਪਿੰਡ ਵਾਸੀਆਂ ਸਮੇਤ ਹਿੱਸਾ ਲੈਣ ਵਾਲੇ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਕੇਂਦਰੀ ਸੰਚਾਰ ਬਿਊਰੋ ਅਤੇ ਪੰਜਾਬ ਅਤੇ ਚੰਡੀਗੜ੍ਹ ਸਥਿਤ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਹੋਰ ਇਕਾਈਆਂ ਨੇ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਨਾਜ਼ੁਕ ਅੰਤਰਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗਨਸਟੋਕ ਵਿੱਚ ਗੱਲਬਾਤ ਸ਼ੁਰੂ ਹੋ ਗਈ ਹੈ। ਇਹ ਗੱਲਬਾਤ ਕਤਰ ਅਤੇ ਪਾਕਿਸਤਾਨ ਦੀ ਸਾਲਸੀ ਹੇਠ ਹੋ ਰਹੀ ਹੈ। ਅਮਰੀਕੀ ਵਫਦ ਦੀ ਅਗਵਾਈ ਉਪ ਰਾਸ਼ਟਰਪਤੀ JD ਵੈਂਸ ਕਰ ਰਹੇ ਨੇ ਅਤੇ ਈਰਾਨੀ ਵਫਦ ਦੀ ਅਗਵਾਈ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਅਤੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਕਰ ਰਹੇ ਨੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਈਰਾਨ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਲੈਬਨਾਨ 'ਤੇ ਲਗਾਤਾਰ ਹਮਲਿਆਂ ਕਾਰਨ ਹੋਰਮੁਜ਼ ਜਲਮਾਰਗ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਅਮਰੀਕੀ ਫੌਜ ਦਾ ਕਹਿਣਾ ਹੈ ਕਿ ਜਲਮਾਰਗ ਸਾਰੇ ਜਹਾਜ਼ਾਂ ਲਈ ਖੁੱਲ੍ਹਾ ਹੈ। ਹਾਕੀ ਵਿੱਚ ਭਾਰਤ ਨੇ ਅੱਜ ਆਕਲੈਂਡ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤੀ ਟੀਮ ਨੇ FIH ਮਹਿਲਾ ਪ੍ਰੋ ਲੀਗ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਨਵਨੀਤ ਕੌਰ ਅਤੇ ਸੁਨੇਲਿਤਾ ਟੋਪੂ ਨੇ ਗੋਲ ਕੀਤੇ। ਭਾਰਤ ਦੀ ਲਾਲ ਰੇਮ ਸਿਆਮੀ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਹ ਭਾਰਤ ਦਾ ਦੂਜਾ ਨੇਸ਼ਨਸ ਕੱਪ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2022 ਵਿੱਚ ਇਹ ਕੱਪ ਜਿੱਤਿਆ ਸੀ। ਟੀਮਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਲਈ 3 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਹਾਕੀ ਕੱਪ ਜਿੱਤਣ

ਵਧਾਈ ਦਿੱਤੀ ਹੈ। ਕ੍ਰਿਕਟ ਵਿੱਚ ਇੰਡੀਆ ਏ ਨੇ ਅੱਜ ਦੰਬੂਲਾ ਵਿੱਚ ਤਿੰਨ ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਸ੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਨਿਰਮਿਤ ਸਮੁੰਦਰੀ ਫੌਜ ਦੇ ਤਿੰਨ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਨੀਟ UG 2026 ਦੀ ਮੁੜ ਪ੍ਰੀਖਿਆ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਵਾਈ ਗਈ। ਤਮਿਲਨਾਡੂ ਦੇ ਪੇਰੀਆਪਲਾਇਮ ਵਿੱਚ ਇੱਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜਾਬ ਸਮੇਤ ਦੁਨੀਆ ਭਰ ਵਿੱਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਪ੍ਰੋਗਰਾਮ ਵੰਨੇ ਜੀਵਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:45 ਹੋ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਵਗਦੇ ਪਾਣੀ। ਅੱਜ ਦੇ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਜਸਵਿੰਦਰ ਦੂਦਾ ਦਾ ਕਵਿਤਾ ਪਾਠ।
1: ਸੋਚਾਂ ਵਿੱਚ ਪੈ ਜਾਵਾਂ ਅਕਸਰ ਆਕੇ ਬੁੱਢੇ ਰੁੱਖਾਂ ਥੱਲੇ। ਸੋਚਾਂ ਵਿੱਚ ਪੈ ਜਾਵਾਂ ਅਕਸਰ ਆਕੇ ਬੁੱਢੇ ਰੁੱਖਾਂ ਥੱਲੇ। ਜੀਵਨ ਦੇ ਆਖਰ ਵਿੱਚ ਆਕੇ ਕੀ ਰਹਿ ਜਾਂਦਾ ਮੇਰੇ ਪੱਲੇ। ਮੇਰਾ ਛਿਕਵਾ ਨਹੀਂ ਕਿਸੇ 'ਤੇ, ਮੇਰੀ ਕਿਸਮਤ ਵਿੱਚ ਹੈ ਲਿਖਿਆ। ਮੇਰਾ ਛਿਕਵਾ ਨਹੀਂ ਕਿਸੇ 'ਤੇ, ਮੇਰੀ ਕਿਸਮਤ ਵਿੱਚ ਹੈ ਲਿਖਿਆ। ਰਾਹਾਂ ਵਿੱਚ ਭਟਕਣਾ ਜਾਰਾ, ਇੱਦਾਂ ਹੀ ਮੈਂ ਕੱਲਮ ਕੱਲੇ। ਸ਼ੁਭ ਇਛਾਵਾਂ ਦੇਤਾ ਕਾਰਡ, ਆਉਂਦੇ ਸਨ ਹਰ ਸਾਲ ਹੀ ਮੈਨੂੰ। ਐ ਪਰ ਕੌਣ ਹੈ ਜਿਸਨੇ ਮੈਨੂੰ ਕਾਰਡ ਦੀ ਥਾਂ ਫੁੱਲ ਨਿਕੱਲੇ। ਜੇ ਮੈਂ ਜੀਵਨ ਵਿੱਚੋਂ ਤੇਰੀਆਂ ਯਾਦਾਂ ਨੂੰ ਕਰ ਦੇਵਾਂ ਮਨਫੀ। ਜੇ ਮੈਂ ਜੀਵਨ ਵਿੱਚੋਂ ਤੇਰੀਆਂ ਯਾਦਾਂ ਨੂੰ ਕਰ ਦੇਵਾਂ ਮਨਫੀ, ਬਾਕੀ ਬਸ ਫਿਰ ਰਹਿ ਜਾਣਾ ਮਿੱਤਰਾ ਮਨਫੀ ਮਨਫੀ ਮੇਰੇ ਪੱਲੇ। ਕਮਰੇ ਵਿੱਚ ਜਦ ਹੋਵਾਂ ਇਕੱਲਾ, ਅਕਸਰ ਹੀ ਮੈਂ ਡਰ ਜਾਂਦਾ ਹਾਂ। ਸ਼ੀਸ਼ੇ ਵਿੱਚੋਂ ਜਾਪੇ ਮੈਨੂੰ, ਤੱਕਦਾ ਕੋਈ ਮੇਰੀ ਵੱਲੇ। ਆਪਣਾ ਰਾਂਝਾ ਰਾਜੀ ਰੱਖੀ, ਆਪਣਾ ਰਾਂਝਾ ਰਾਜੀ ਰੱਖੀ। ਮੇਰੇ ਬਾਰੇ ਨਾ ਤੂੰ ਸੋਚੀ, ਜਿਹੜੀ ਗੱਲੇ ਤੂੰ ਹੈ ਰਾਜੀ, ਰਾਜੀ ਮੈਂ ਵੀ ਉਸੇ ਗੱਲੇ। ਰਲ ਕੇ ਦੇਖੇ ਸੀ ਜੋ ਸੁਪਨੇ, ਰਲ ਕੇ ਦੇਖੇ ਸੀ ਜੋ ਸੁਪਨੇ, ਆਪਾਂ ਆਪਣੇ ਜੀਵਨ ਬਾਰੇ। ਹੁਣ ਵੀ ਸੋਚਾਂ ਵਿੱਚ ਆ ਜਾਂਦੇ, ਭੁੱਲੇ ਭਟਕੇ ਝੱਲੇ ਝੱਲੇ। ਜੀਵਨ ਦੇ ਵਿੱਚ ਕੀ ਕੁਝ ਖੱਟਿਆ, ਜੀਵਨ ਦੇ ਵਿੱਚ ਕੀ ਕੁਝ ਖੱਟਿਆ। ਜਦ ਵੀ ਬਹਿ ਕੇ ਸੋਚਣ ਲੱਗਾਂ, ਹੋਠਾਂ ਉੱਤੇ ਹੋਂਕੇ ਚੱਲੇ, ਅੱਖਾਂ ਵਿੱਚੋਂ ਅੱਥਰੂ ਚੱਲੇ। ਅਗਲੀ ਗਜ਼ਲ ਪੇਸ਼ ਹੈ ਜੀ। ਦੇਵਤੇ ਅਤੇ ਦਾਨਵਾਂ ਵਿੱਚ ਖੜ੍ਹਾ ਇੱਕ ਆਦਮੀ ਹਾਂ। ਦੇਵਤੇ ਅਤੇ ਦਾਨਵਾਂ ਵਿੱਚ ਖੜ੍ਹਾ ਇੱਕ ਆਦਮੀ ਹਾਂ। ਇਸ ਲਈ ਤਾਂ ਸ਼ਹਿਰ ਤੇਰੇ ਵਿੱਚ ਅੱਜ ਵੀ ਅਜਨਬੀ ਹਾਂ। ਕੌਣ ਸੁਣਦਾ ਚੀਕ ਮੇਰੀ, ਕੌਣ ਮੇਰੇ ਕੋਲ ਆਉਂਦਾ। ਵਿਹਲਿਆਂ ਵਿੱਚ ਵੱਜਦੀ ਇੱਕ ਬੇਸੁਰੀ ਮੈਂ ਬੰਸਰੀ ਹਾਂ। ਸ਼ਹਿਰ ਲੈ ਕੇ ਆਈ ਹੈ ਜੰਦਣੀ ਕਤਲ ਕਰਾਵਣ ਨੂੰ ਮੇਰੀ। ਆ ਕੇ ਨਰਸਿੰਗ ਹੋਮ ਵਿੱਚ ਮੈਂ ਜ਼ਿੰਦਗੀ ਨੂੰ ਤਰਸਦੀ ਹਾਂ। ਇਨਕਲਾਬੀ ਤੋਂ ਬਣਾਤਾ ਉਗਰਵਾਦੀ ਮੈਨੂੰ ਜਿਸਨੇ। ਮੌਤ ਦੇ ਫਰਮਾਨ ਉੱਤੇ ਗਲਤ ਪਾਈ ਮੈਂ ਸਹੀ ਹਾਂ। ਜਦ ਵੀ ਉਹ ਮਿਲਦੀ ਹੈ, ਮਿਲ ਕੇ ਮੈਨੂੰ ਅਕਸਰ ਆਖਦੀ ਹੈ, ਦੇਖ ਮੇਰੇ ਵੱਲ ਕਦੇ ਤੂੰ, ਮੈਂ ਤੇਰੇ ਦਿਲ ਦੀ ਖੁਸ਼ੀ ਹਾਂ। ਰਹਿਣ ਮੇਰਾ ਘਰ ਤੇਰੇ ਹੋਣਾ ਨਹੀਂ ਹੈ, ਕਿਉਂਕਿ ਜਾਰਾ। ਝੁੱਗੀਆਂ ਦੀ ਚਮਕ ਦੀ ਮੱਧਮ ਜਿਹੀ ਮੈਂ ਰੌਸ਼ਨੀ ਹਾਂ। ਇਸ ਤਰ੍ਹਾਂ ਤਾਂ ਕੋਹ ਮੈਨੂੰ, ਮਰ ਹੀ ਨਾ ਜਾਵਾਂ ਮੈਂ ਕਿਤੇ, ਦੇਖ ਮੇਰੇ ਵੱਲ ਤੂੰ, ਪੱਥਰ ਨਹੀਂ ਮੈਂ ਇੱਕ ਜ਼ਿੰਦਗੀ ਹਾਂ। ਅਗਲੀ ਗਜ਼ਲ ਹੈ ਜੀ ਮੇਰੀ। ਠੇਡੇ ਖਾਂਦੇ ਖਾਂਦੇ ਅਕਸਰ ਮੰਜ਼ਿਲ ਸਰ ਕਰ ਕੁਰ ਜਾਵਾਂਗੇ, ਜਾਂ ਫਿਰ ਰਾਹਾਂ ਦੇ ਵਿੱਚ ਹੀ ਕਿਧਰੇ ਪਾਗਲ ਹੋ ਮਰ ਮੁਰ ਜਾਵਾਂਗੇ। ਦੂਰੋਂ ਚੱਲ ਕੇ ਤੇਰੇ ਦਰ 'ਤੇ ਆਏ ਹਾਂ ਤੈਨੂੰ ਦੁੱਖ ਦੱਸਣ ਲਈ। ਜੇ ਤੂੰ ਨਾ ਦੁੱਖ ਸੁਣੇ ਸਾਡੇ, ਫਿਰ ਕਿਸ 'ਤੇ ਦਰ ਦੁਰ ਜਾਵਾਂਗੇ। ਚਿੰਤਾ ਕਰਿਆ ਨਾ ਕਰ ਮੇਰੀ, ਚਿੰਤਾ ਕਰਿਆ ਨਾ ਕਰ ਮੇਰੀ, ਮੇਰੀ ਕਿਸਮਤ ਵਿੱਚ ਭਟਕਣ ਹੈ। ਆਖਰ ਤਰਤ ਦੇ ਬੰਦੇ ਹਾਂ, ਹਰ ਦੁੱਖ ਜਰ ਜੁਰ ਜਾਵਾਂਗੇ। ਛੱਡ ਚੱਲਿਆ ਜਾ ਤੂੰ ਵੀ ਯਾਰਾ, ਛੱਡ ਚੱਲਿਆ ਜਾ ਤੂੰ ਵੀ ਯਾਰਾ, ਸਾਡਾ ਸਾਥ ਗਵਾਰਾ ਜੇ ਨਹੀਂ। ਐ ਪਰ ਕਦੇ ਵੀ ਤੂੰ ਨਾ ਸਮਝੀ, ਇਕੱਲੇ ਰਹਿ ਡਰ ਡੁਰ ਜਾਵਾਂਗੇ। ਤੇਰੀ ਨਗਰੀ ਵਿੱਚ ਆਏ ਹਾਂ, ਤੇਰੀ ਨਗਰੀ ਵਿੱਚ ਆਏ ਹਾਂ, ਹੁਣ ਇੱਕ ਪੱਕੀ ਸੋਚ ਬਣਾ ਕੇ ਜਿੱਤ ਕੇ

ਜਾਣਾ ਜਾਂ ਫਿਰ ਚੌਂਕ 'ਚ ਆਪਣਾ ਸਿਰ ਧਰ ਤੁਰ ਜਾਵਾਂਗੇ। ਮੇਰੀ ਚਿੰਤਾ ਛੱਡ ਕੇ ਹੁਣ ਤੂੰ ਆਪ ਕਿਨਾਰੇ ਚੱਲਿਆ ਜਾ, ਮੇਰੀ ਚਿੰਤਾ ਛੱਡ ਕੇ ਤੂੰ ਆਪ ਕਿਨਾਰੇ ਚੱਲਿਆ ਜਾ, ਸਾਡੀ ਕਿਸਮਤ ਵਿੱਚ ਜੇ ਹੋਇਆ ਆਪਾਂ ਵੀ ਤਰ ਤੁਰ ਜਾਵਾਂਗੇ। ਉਮਰਾਂ ਬੀਤੀ ਸਫਰਾਂ ਦੇ ਵਿੱਚ, ਉਮਰਾਂ ਬੀਤੀ ਸਫਰਾਂ ਦੇ ਵਿੱਚ ਜੀਆਂ ਦੇ ਚਿਹਰੇ ਵੀ ਭੁੱਲ ਗਏ, ਕੀ ਘਰ ਦੇ ਜੀ ਪਹਿਚਾਨਣਗੇ, ਵਾਪਸ ਜਦ ਘਰ ਕੁਰ ਜਾਵਾਂਗੇ। ਮਰਮ ਦੇਖ ਕੇ ਉਹਦੇ ਹੱਥਾਂ ਵਿੱਚ ਮੇਰੇ ਦਿਲ ਦੇ ਛਾਲੇ ਬੋਲੇ, ਛੱਡ ਪਰੇ ਹਮਦਰਦੀ ਝੂਠੀ, ਆਪੇ ਹੀ ਭਰਪੁਰ ਜਾਵਾਂਗੇ। ਅਗਲੀ ਗਜ਼ਲ ਹੈ ਜੀ, ਉੱਚੇ ਲੰਮੇ ਰੁੱਖ ਅਸਾਂ ਤਾਂ ਗਮਲਿਆਂ ਜੋਗੇ ਕਰ ਲਏ ਨੇ, ਪਿੱਪਲ ਬੋੜ ਤੂਤ ਸਰੂੰ ਵੀ ਕਮਰਿਆਂ ਦੇ ਵਿੱਚ ਧਰ ਲਏ ਨੇ। ਇੱਛਾ ਬਹੁਤ ਸੀ ਸਾਨੂੰ ਉੱਚਾ ਅਸਮਾਨਾਂ ਵਿੱਚ ਉੱਡਣ ਦੀ, ਇਸੇ ਇੱਛਾ ਦੀ ਧੁਨ ਵਿੱਚ ਤੜਵਾ ਆਪਣੇ ਪਰ ਲਏ ਨੇ। ਹੁਣ ਨਾ ਚਿੜੀਆਂ ਦੀ ਚੀਂਚੀ ਨਾ ਮਸਤ ਹਵਾ ਦੇ ਬੁੱਲੇ ਹਨ, ਕਾਨੇ ਬੱਲੀਆਂ ਦੀ ਛੱਤ ਦੀ ਥਾਂ ਲੈਂਟਰ ਸਿਰ 'ਤੇ ਧਰ ਲਏ ਨੇ। ਮੇਰੇ ਆਪਣੇ ਨੇ ਮਾਰਨਗੇ ਮਲਮ ਵੀ ਲਾਉਣਗੇ ਉਹ, ਮੇਰੇ ਆਪਣੇ ਨੇ ਮਾਰਨਗੇ ਮਲਮ ਵੀ ਲਾਉਣਗੇ ਉਹ, ਇਹੀ ਸੋਚ ਕੇ ਮੈਂ ਫਟ ਸਾਰੇ ਚੁੱਪ ਚੁਪੀਤੇ ਜਰ ਲਏ ਨੇ। ਕਿਸ ਨੂੰ ਹੁਣ ਇਲਜ਼ਾਮ ਦੇਵਾਂਗੇ, ਹੜ੍ਹ ਵਿੱਚ ਰੁੜ ਗਏ ਘਰਾਂ ਦਾ ਸਾਗਰ ਕੰਢੇ ਜਦੋਂ ਰੇਤ ਦੇ ਬਣਾ ਆਪਣੇ ਘਰ ਲਏ ਨੇ। ਕੀ ਉਹਨਾਂ ਨੂੰ ਚੈਨ ਮਿਲੇਗਾ, ਕਿੰਜ ਤਰੱਕੀ ਕਰਨਗੇ ਉਹ, ਜਿਨ੍ਹਾਂ ਆਪਣਿਆਂ ਨੂੰ ਛੱਡ ਕੇ ਮੱਲ ਗੈਰਾਂ ਦੇ ਦਰ ਲਏ ਨੇ। ਜੇ ਉਹਨਾਂ ਦੇ ਸੀਨੇ ਦਿਲ ਹੈ, ਜੇ ਦਿਲ ਵਿੱਚ ਅਹਿਸਾਸ ਹੈ ਤਾਂ ਨੈਣਾਂ ਵਿੱਚ ਡੁੱਬ ਜਾਵਣਗੇ, ਭਾਵੇਂ ਡੂੰਘੇ ਸਾਗਰ ਤਰ ਲਏ ਨੇ। ਤਾਂ ਕਿ ਕਿਸੇ ਦੇ ਜ਼ੁਲਮ ਜਾਂ ਬਖਸ਼ਿਸ਼ ਦਾ ਨਾ ਦਿਲ ਮੁਹਤਾਜ ਰਹੇ, ਖੁਸ਼ੀਆਂ ਛੱਡ ਕੇ ਗਮ ਸਾਰੇ ਆਪਣੇ ਵੱਲ ਕਰ ਲਏ ਨੇ। ਤੇਰੀ ਗੱਲ ਨਾ ਸੁਣੀ ਕਦੇ, ਨਾ ਦੇਖਿਆ ਤੇਰੇ ਵੱਲ ਜਿਨ੍ਹਾਂ ਉਹਨਾਂ ਨੂੰ ਤੂੰ ਤੱਕ ਜਸਵਿੰਦਰ ਤੈਣ ਆਪਣੇ ਕਿਉਂ ਭਰ ਲਏ ਨੇ। ਅਗਲੀ ਗਜ਼ਲ ਹੈ ਜੀ, ਸ਼ਹਿਰ ਤੇਰੇ 'ਚੋਂ ਇਹ ਮੈਨੂੰ ਰੁਤਬਾ ਹੋਇਆ ਹਾਸਲ, ਸ਼ਹਿਰ ਤੇਰੇ 'ਚੋਂ ਇਹ ਮੈਨੂੰ ਰੁਤਬਾ ਹੋਇਆ ਹਾਸਲ, ਦੇਖ ਮੈਨੂੰ ਕਹਿਣ ਲੱਗੇ ਲੋਕ ਪਾਗਲ ਪਾਗਲ, ਚਾਹਿਆ ਜਦ ਮੈਂ ਉਸਨੂੰ ਮਿਲਣਾ ਉਹ ਮੂੰਹ ਫੇਰ ਗਿਆ, ਚਾਹਿਆ ਜਦ ਮੈਂ ਉਸਨੂੰ ਮਿਲਣਾ ਉਹ ਮੂੰਹ ਫੇਰ ਗਿਆ, ਰਹਿ ਨਵਾਂ ਅਖਵਾ ਰਿਹਾ ਹੈ ਜਿਹੜਾ ਬੰਦਾ ਅੱਜ ਕੱਲ੍ਹ। ਮੈਂ ਕਿਹਾ ਲੋਕੋ ਛੱਡੋ ਪੱਥਰ ਅਤੇ ਖੁਦ ਨੂੰ ਪੂਜੋ, ਮੈਂ ਕਿਹਾ ਲੋਕੋ ਛੱਡੋ ਪੱਥਰ ਅਤੇ ਖੁਦ ਨੂੰ ਪੂਜੋ, ਕਹਿਣ ਲੱਗੇ ਬੇਵਕੂਫਾ ਰਾਹ ਇਸ ਤੂੰ ਹੀ ਚੱਲ। ਬਹੁਤ ਚਾਹਾਂ ਸਭ ਝਮੇਲੇ ਛੱਡ ਸਿਧਾਰਥ ਹੋ ਜਾਂ, ਬਹੁਤ ਚਾਹਾਂ ਸਭ ਝਮੇਲੇ ਛੱਡ ਸਿਧਾਰਥ ਹੋ ਜਾਂ, ਛੱਡਦੀ ਨਹੀਂ ਮੈਨੂੰ ਹੈ ਪਰ ਰਿਸ਼ਤਿਆਂ ਦੀ ਦਲ ਦਲ, ਨਾਲ ਮੇਰੇ ਫਰਕ ਨਾ ਕਰਦਾ ਮੇਰਾ ਰਹਿਨਮਾ ਜੇ, ਨਾਲ ਮੇਰੇ ਫਰਕ ਨਾ ਕਰਦਾ ਮੇਰਾ ਰਹਿਨਮਾ ਜੇ, ਮੈਨੂੰ ਵੀ ਮਿਲ ਜਾਣੀ ਸੀ ਹੁਣ ਤੱਕ ਮੇਰੀ ਮੰਜ਼ਿਲ। ਬਾਤ ਪਾਉਂਦੇ ਹੋ ਤੁਸੀਂ ਜਿਸ ਦਰਦ ਦੀ ਅੱਜ ਕੱਲ੍ਹ ਯਾਰੋ, ਬਾਤ ਪਾਉਂਦੇ ਹੋ ਤੁਸੀਂ ਜਿਸ ਦਰਦ ਦੀ ਅੱਜ ਕੱਲ੍ਹ ਯਾਰੋ, ਦਰਦ ਉਹ ਮੈਂ ਆਪ ਹੰਡਾਇਆ ਹੈ ਹਰ ਸਾ ਹਰ ਪਲ। ਮੇਰੀ ਦਿਲਗੀਰੀ ਦਾ ਕਾਰਨ ਆਸ਼ਕੀ ਹੀ ਨਹੀਂ ਸੀ, ਮੇਰੀ ਦਿਲਗੀਰੀ ਦਾ ਕਾਰਨ ਆਸ਼ਕੀ ਹੀ ਨਹੀਂ ਸੀ, ਹੋਰ ਵੀ ਹੋਈ ਹੈ ਯਾਰੋ ਜ਼ਿੰਦਗੀ ਦੇ ਵਿੱਚ ਹਲਚਲ। ਅਗਲੀ ਗਜ਼ਲ ਹੈ ਜੀ, ਥੱਕਿਆ ਟੁੱਟਿਆ ਘਰ ਨੂੰ ਆਵਾਂ, ਘਰ ਵੀ ਆਪਣਾ ਆਪ ਪਾਵਾਂ, ਦੱਸੋ ਘਰ ਦੀ ਤੂੰ ਤੂੰ ਮੈਂ ਤੋਂ ਕਿਧਰੇ ਜਾ ਮੁਕਤੀ ਪਾਵਾਂ। ਧੁੱਪ ਵਿੱਚ ਖੜਕੇ ਲੱਭਦਾ ਹੈ ਪਾਗਲ ਮਨ ਸ਼ਾਂ ਦਾ ਸਰਨਾਵਾ, ਸਿਰ 'ਤੇ ਹੁੰਦਾ ਸੂਰਜ ਹੈ ਜਦ ਲੱਭਦਾ ਨਹੀਂ ਆਪਣਾ ਵੀ ਸਰਨਾਵਾ। ਤੇਰੀ ਨਗਰੀ ਦੇ ਵਿੱਚ ਦੇਖੇ ਲੋਕ ਜਦੋਂ ਸੜਕਾਂ 'ਤੇ ਸੜਦੇ, ਤੇਰੀ ਨਗਰੀ ਦੇ ਵਿੱਚ ਦੇਖੇ ਲੋਕ ਜਦੋਂ ਸੜਕਾਂ 'ਤੇ ਸੜਦੇ, ਉਦੋਂ ਮੇਰਾ ਚਿੱਤ ਕੀਤਾ ਮੈਂ ਇਸ ਨਗਰੀ ਵਿੱਚ ਰੁੱਖ ਬਣ ਜਾਵਾਂ। ਘਰ ਤੋਂ ਬਾਹਰ ਆ ਕੇ ਯਾਰੋ, ਘਰ ਤੋਂ ਬਾਹਰ ਆ ਕੇ ਯਾਰੋ, ਹਰ ਵਾਰੀ ਮੈਂ ਗੁੰਮ ਜਾਂਦਾ ਹਾਂ, ਅਕਸਰ ਹੀ ਭੁੱਲ ਜਾਵਣ ਮੈਨੂੰ ਘਰ ਨੂੰ ਵਾਪਸ ਜਾਂਦੀਆਂ ਰਾਵਾਂ। ਮੇਰੇ ਘਰ ਹੁਣ ਕਿਸਨੇ ਆਉਣਾ, ਮੇਰੇ ਘਰ ਹੁਣ ਕਿਸਨੇ ਆਉਣਾ, ਕੋਈ ਨਹੀਂ ਹੁਣ ਮੇਰਾ ਬੇਲੀ, ਐਵੇਂ ਕਿਉਂ ਤੂੰ ਕਾਂ ਕਾਂ ਲਾਈ ਹੈ ਕੋਠੇ ਉੱਤੋਂ ਉੱਡ ਜਾ ਕਾਵਾਂ। ਜਿਸ ਨੂੰ ਚੇਤੇ ਕਰ ਕਰ ਰੋਵੇਂ, ਜਿਸ ਨੂੰ ਚੇਤੇ ਕਰ ਕਰ ਰੋਵੇਂ, ਰਾਤ ਦਿਨੇ ਪਾਗਲ ਦਿਲ ਮੇਰਾ, ਮੁੜ ਨਾ ਆਉਣਾ ਉਸਨੇ ਕਦੇ ਵੀ, ਮੈਂ ਦਿਲ ਨੂੰ ਕਿੱਦਾਂ ਸਮਝਾਵਾਂ। ਗਮ ਦੇ ਨੇਰੇ ਨੇ ਖਾ ਲੈਣਾ, ਗਮ ਦੇ ਨੇਰੇ ਨੇ ਖਾ ਲੈਣਾ, ਆਖਰ ਇਹ ਵੀ ਇੱਕ ਨਾ ਇੱਕ ਦਿਨ, ਗਮ ਦੇ ਨੇਰੇ ਨੇ ਖਾ ਲੈਣਾ, ਆਖਰ ਇਹ ਵੀ ਇੱਕ ਨਾ ਇੱਕ ਦਿਨ, ਚਮਕੇ ਜੋ ਜੁਗਨੂੰ ਜਸਵਿੰਦਰ, ਸੋਚਾਂ ਦੇ ਵਿੱਚ ਟਾਵਾਂ ਟਾਵਾਂ। ਅਗਲੀ ਗਜ਼ਲ ਹੈ ਜੀ, ਮੁੱਕਣੀ

ਨਾ ਇੰਜ ਆਪਣੀ ਭਟਕਣ ਸੁਣ ਲਾ ਮੇਰੀਏ ਰੂਹੇ, ਮੁੱਕੜੀ ਨਾ ਇੰਜ ਆਪਣੀ ਭਟਕਣ ਸੁਣ ਲਾ ਮੇਰੀਏ ਰੂਹੇ, ਚੱਲ ਉੱਠ ਆਪਾਂ ਜਾ ਕੇ ਮੱਲੀਏ ਦਰਵੇਸ਼ਾਂ ਦੇ ਬੂਹੇ। ਮੇਰੇ ਜੀਵਨ ਵਿੱਚੋਂ ਹਨੇਰਾ, ਮੇਰੇ ਜੀਵਨ ਵਿੱਚੋਂ ਹਨੇਰਾ ਦੂਰ ਨਾ ਹੋਇਆ ਫਿਰ ਵੀ, ਮੇਰੇ ਜੀਵਨ ਵਿੱਚੋਂ ਹਨੇਰਾ ਦੂਰ ਨਾ ਹੋਇਆ ਫਿਰ ਵੀ, ਦੀਵੇ ਬਾਲਣ ਦੀ ਕੋਸ਼ਿਸ਼ ਵਿੱਚ ਆਪਣੇ ਹੱਥ ਵੀ ਲੂਹੇ। ਤੋੜ ਹੀ ਸੁੱਟੇ ਆਖਰ ਤੂੰ ਜੋ ਰੜਕ ਰਹੇ ਸੀ ਤੈਨੂੰ, ਕਿਉਂ ਨਹੀਂ ਤੈਨੂੰ ਪਾਉਂਦੇ ਮੇਰੇ ਵਿਹੜੇ ਦੇ ਫੁੱਲ ਸੂਹੇ। ਐਵੇਂ ਮਾਰੇ ਹੱਕਾਂ ਕਰ ਕਰ ਚੇਤੇ ਕਿਉਂ ਤੂੰ ਰੋਵੇਂ, ਆਉਂਦੇ ਕਦ ਉਹ ਵਾਪਸ ਜਿਹੜੇ ਚਿਣ ਲੱਕੜਾਂ ਵਿੱਚ ਲੂਹੇ। ਜਿੱਥੇ ਬਚਪਨ ਦੇ ਦਿਨ ਗੁੰਮ ਗਏ, ਜਿੱਥੇ ਬਚਪਨ ਦੇ ਦਿਨ ਗੁੰਮ ਗਏ ਵਿਛੜੇ ਜਿੱਥੇ ਆਪਾਂ, ਯਾਰਾ ਤੈਨੂੰ ਅੱਜ ਵੀ ਲੱਭਾਂ ਉਸ ਪੁਰਾਣੇ ਖੂਹੇ। ਤੇਰੇ ਨਾਲ ਵੀ ਡਾਢਾਂ ਮੋਸੀ, ਤੇਰੇ ਨਾਲ ਵੀ ਡਾਢਾਂ ਮੋਸੀ, ਅਲਵਿਦਾ ਹੁਣ ਤੈਨੂੰ, ਫਿਰ ਕਦੇ ਨਾ ਆਉਣਾ ਮੁੜ ਕੇ ਮੈਂ ਮੇਰੇ ਪਿੰਡ ਦੀ ਜੂਹੇ।

0: ਤੇ ਆਪਾਂ ਯਾਰਾ ਤੈਨੂੰ ਅੱਜ ਵੀ ਲੱਭਾਂ ਉਸ ਪੁਰਾਣੇ ਖੂਹੇ ਤੇਰੇ ਨਾਲ ਵੀ ਡਾਢਾ ਮੋਸੀ ਤੇਰੇ ਨਾਲ ਵੀ ਡਾਢਾ ਮੋਸੀ ਅਲਵਿਦਾ ਹੁਣ ਤੈਨੂੰ ਫਿਰ ਕਦੇ ਨਾ ਆਉਣਾ ਮੁੜ ਕੇ ਮੈਂ ਮੇਰੇ ਪਿੰਡ ਦੀ ਅਜੂਹੇ
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਗਦੇ ਪਾਣੀ, ਜਿਸ ਦੇ ਤਹਿਤ ਤੁਸੀਂ ਸੁਣ ਰਹੇ ਸੀ ਜਸਵਿੰਦਰ ਦੂਧਾ ਦਾ ਕਵਿਤਾ ਪਾਠ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨੀ।
3: हेलो,
4: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
5: अजिही कोई भी फोन कॉल फ्रॉड हो सकती है। कोई भी बटन दबण तो पहला 1 मिनट लिए रुको ते सोचो ते पुष्टि जरूर कर लो। सावधान रहो, सुरक्षित रहो।

0: कहानियाँ हम सुनते आए, देखते आए, अब वही वैसी ही कहानी सुनाएगा डिजिटल। डाउनलोड वेव स्कूटी।
1: असि आकाशवाणी दे जलंधर केंद्र तो बोल रहे हैं। पेश है प्रोग्राम, तुहाडी चिट्ठी मिली।
2: प्रोग्राम तुहाडी चिट्ठी मिली लै के मैं सोहन कुमार हाजिर
3: ਤੇ ਮੈਂ ਪ੍ਰਭਜੋਤ ਵੀ ਹਾਜ਼ਰ ਹਾਂ ਜੀ। ਨਮਸਕਾਰ
2: ਨਮਸਕਾਰ ਸਾਡੇ ਸਾਰੇ ਸੁਣਨ ਵਾਲੇ ਨੂੰ ਬਹੁਤ ਬਹੁਤ ਨਮਸਕਾਰ ਤੇ ਪ੍ਰਭਜੋਤ ਜੀ ਤੁਹਾਨੂੰ ਵੀ ਬਹੁਤ ਬਹੁਤ ਨਮਸਕਾਰ।
3: ਤੁਹਾਨੂੰ ਵੀ ਸੋਹਣ ਜੀ ਨਮਸਕਾਰ।
2: ਨਮਸਕਾਰ ਮੈਡਮ, ਬਹੁਤ ਬਹੁਤ ਨਮਸਕਾਰ। ਅੱਜ ਮੈਂ ਦੇਖ ਰਿਹਾ ਕਿ ਤੁਹਾਡੇ ਹੱਥਾਂ ਦੇ ਵਿੱਚ ਈਮੇਲ ਵੀ ਹੈ ਨੇ ਔਰ ਚਿੱਠੀਆਂ ਵੀ ਬਹੁਤ ਜ਼ਿਆਦਾ ਨੇ।
3: ਬਿਲਕੁਲ ਜੀ, ਬਹੁਤ ਸਾਰੀਆਂ ਈਮੇਲਸ ਨੇ, ਬਹੁਤ ਸਾਰੀਆਂ ਚਿੱਠੀਆਂ ਨੇ, ਤੇ ਫਿਰ ਸਿੱਧਾ ਹੀ ਸਿਲਸਿਲਾ ਸ਼ੁਰੂ ਕਰੀਏ।
2: ਜੀ ਜੀ ਬਿਲਕੁਲ।
3: ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਈਮੇਲ ਤੋਂ।
2: ਈਮੇਲ ਤੇ ਚਿੱਠੀਆਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਮੇਰੀ ਗੱਲ ਇੱਕ ਯਾਦ ਆ ਗਈ।
3: ਅੱਛਾ,
2: ਯੋਗਾ ਡੇ ਆ ਰਿਹਾ 21 ਤਰੀਕ ਨੂੰ।
3: 21 ਤਰੀਕ
2: ਤੋਂ ਯੋਗਾ ਡੇ, ਤੁਹਾਨੂੰ ਪਤਾ ਹੈ ਕਿ ਯੋਗਾ ਡੇ ਜਿਹੜਾ ਯੋਗਾ ਯੋਗ ਹੈ ਇਹ ਭਾਰਤੀ ਸੰਸਕ੍ਰਿਤੀ ਦੀ ਬਹੁਤ ਵੱਡੀ ਦੇਣ ਹੈ ਵਿਸ਼ਵ ਨੂੰ।
3: ਬਿਲਕੁਲ ਜੀ,
2: ਪੂਰਾ ਵਿਸ਼ਵ ਦੇ ਵਿੱਚ ਯੋਗਾ ਬਹੁਤ, ਯੋਗ ਬਹੁਤ ਪਾਪੂਲਰ ਹੋ ਰਿਹਾ, ਬਹੁਤ ਮਸ਼ਹੂਰ ਹੋ ਰਿਹਾ, ਬਹੁਤ ਪ੍ਰਸਿੱਧ ਹੋ ਰਿਹਾ
3: ਜੀ। ਔਰ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਠੀਕ ਹੋ ਜਾਂਦੀਆਂ ਨੇ। ਔਰ ਦੇਖੋ, ਜੇ ਤੁਹਾਨੂੰ ਨੀਂਦ ਨਹੀਂ ਆ ਰਹੀ, ਤੁਹਾਨੂੰ ਕੋਈ ਰੈਸਟਲੈਸਨੈਸ ਹੈ ਜਾਂ ਤੁਹਾਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ, ਉਹ ਵੀ ਇਸ ਨਾਲ ਠੀਕ ਹੋ ਜਾਂਦੀ ਹੈ
2: ਜੀ। ਔਰ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਸਾਡਾ, ਜੀਵਨ ਪੱਧਤੀ ਹੋ ਗਈ ਹੈ, ਜੀਵਨ ਜੀਣ ਦਾ ਤਰੀਕਾ ਬਣ ਗਿਆ ਹੈ, ਉਹਦੇ ਵਿੱਚ ਕੀ ਹੈ ਕਿ ਸਰੀਰਕ ਕਸਰਤ ਬਹੁਤ ਘੱਟ ਗਈ ਹੈ
3: ਜੀ। ਔਰ ਸਰੀਰਕ ਕਸਰਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ
2: ਜੀ,
3: ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਨਿਰੋਗ ਰੱਖਣਾ ਹੈ
2: ਜੀ,
3: ਤੇ ਦੇਖੋ ਯੋਗ ਦੇ ਨਾਲ ਤੁਸੀਂ ਨਿਰੋਗ ਰਹਿ ਸਕਦੇ ਹੋ। ਇਸ ਕਰਕੇ ਅੱਜ ਤੋਂ ਹੀ ਸਾਰੇ ਜਾਣੇ ਸ਼ੁਰੂ ਕਰ ਦਿਓ ਜਿਹੜੇ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ
2: ਜੀ ਜੀ।
3: ਔਰ ਜਿਹੜੇ ਪ੍ਰੋਗਰਾਮ ਨਹੀਂ ਸੁਣ ਰਹੇ ਸੋਹਣ ਜੀ,
2: ਉਹ ਆਪਣੇ ਸਾਥੀਆਂ ਨੂੰ ਦੱਸੋ।
3: ਹਾਂ ਬਿਲਕੁਲ,
2: ਉਹ ਆਪਣੇ ਸਾਥੀਆਂ ਤੋਂ ਪੁੱਛਣ ਜੋ ਨਹੀਂ ਸੁਣ ਰਹੇ
3: ਜੀ,
2: ਔਰ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਅਸੀਂ ਪ੍ਰੋਗਰਾਮ ਨਹੀਂ ਸੁਣ ਰਹੇ ਤਾਂ ਕਿੰਨਾ ਕੁਝ ਮਿਸ ਕਰ ਰਹੇ ਹਾਂ।
3: ਔਰ ਪ੍ਰੋਗਰਾਮ ਸੁਣਨਾ ਕਿੰਨਾ ਜ਼ਰੂਰੀ ਹੈ
2: ਜੀ
3: ਜੀ। ਔਰ ਕਰੀਏ ਸਿਲਸਿਲਾ ਸ਼ੁਰੂ।
2: ਹਾਂਜੀ ਹਾਂਜੀ ਬਿਲਕੁਲ।
3: ਤੇ ਇਹ ਮੇਰੇ ਕੋਲ ਪਹਿਲੀ ਈਮੇਲ ਹੈ ਜੀ, ਮਹੇਸ਼ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ ਕੈਰਵ ਤੇ ਗੁਰਮੰਤ
2: ਜੀ ਕੀ ਲਿਖਦੇ ਨੇ।
3: ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ, ਕਹਿੰਦੇ ਬੀਰਿੰਦਰ ਜੀ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਨੇ
2: ਜੀ,
3: ਔਰ ਇਸ ਦੇ ਨਾਲ ਉਮੰਗ ਪ੍ਰੋਗਰਾਮ ਬਹੁਤ ਵਧੀਆ ਹੈ, ਕ੍ਰਿਸ ਕ੍ਰਿਸ ਭਾਰਤ ਵੀ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਹੈ
2: ਜੀ।
3: ਇਸ ਵਾਰ ਦਾ ਅਧਿਆਤੀ ਪ੍ਰੋਗਰਾਮ ਵੀ ਬਹੁਤ ਹੀ ਵਧੀਆ ਸੀ। ਸਾਨੂੰ ਦੱਸਿਆ ਗਿਆ ਕਿ 5 ਦਿਨ ਛੱਡ ਕੇ ਲਾਓ ਫੋਨ
2: ਜੀ,
3: ਤੇ ਵਧੀਆ ਗੱਲ ਹੈ ਕਿ ਸਾਡੇ ਹੋਰ ਭੈਣ ਭਰਾ ਵੀ ਜੁੜ ਜਾਣਗੇ ਤੇ ਤੁਹਾਡਾ ਫੋਨ ਵੀ ਜਿਹੜਾ ਉਹ ਮਿਲ ਜਾਏਗਾ। ਤੇ ਕਹਿੰਦੇ ਸਾਡੇ ਪਰਿਵਾਰ 'ਚ ਕਹਿੰਦੇ ਬਾਰ ਬਾਰ ਅਸੀਂ ਰੇਨਬੋ 'ਤੇ ਜਿਹੜੇ ਰਿੰਗ ਵੱਜੀ ਜਾਂਦੀ ਹੈ ਕੋਈ ਚੁੱਕਦਾ ਨਹੀਂ ਹੈ, ਇਸ ਦਾ ਸਾਨੂੰ ਜ਼ਰੂਰ ਦੱਸੋ।
2: ਨਹੀਂ ਦੇਖੋ, ਪਹਿਲਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡਾ ਖਤ ਸਾਨੂੰ ਮਿਲਿਆ, ਈਮੇਲ ਸਾਨੂੰ ਮਿਲੀ ਹੈ ਸੋਮ ਦੱਤ ਜੀ, ਔਰ ਇਸ ਦੇ ਵਿੱਚ ਤੁਸੀਂ ਸਾਡੇ ਪ੍ਰੋਗਰਾਮ ਸੁਣ ਕੇ ਕਈ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਔਰ ਦਿਹਾਤੀ ਪ੍ਰੋਗਰਾਮ ਦੀ ਵੀ ਤੁਸੀਂ ਤਾਰੀਫ ਕੀਤੀ ਹੈ। ਜਿਹੜਾ ਅਸੀਂ ਇਹ ਸਿਸਟਮ ਬਣਾਇਆ ਨਾ ਕਿ 5 ਦਿਨ ਛੱਡ ਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਫੋਨ ਕਰੋ, ਉਹਦੇ 'ਚ ਇਹ ਹੈ ਕਿ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹਨਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਫੋਨ ਕਰਦੇ ਹਾਂ ਪਰ ਸਾਡਾ ਫੋਨ ਮਿਲਦਾ ਨਹੀਂ ਹੈ। ਉਹ ਇਸੇ ਕਰਕੇ ਕਿ ਕੁਝ ਸਾਡੇ ਸਾਥੀ ਨੇ ਉਹ ਇੰਨੇ ਨਿਪੁੰਨ ਹੋ ਗਏ ਨੇ ਫੋਨ ਕਰਨ ਦੇ ਵਿੱਚ, ਜਦੋਂ ਫੋਨ ਮਿਲਾਉਂਦੇ ਨੇ ਉਸੇ ਵੇਲੇ ਫੋਨ ਉਹਨਾਂ ਦਾ ਮਿਲ ਜਾਂਦਾ। ਪਰ ਬਹੁਤ ਸਾਰੇ ਸਾਥੀ ਇਸ ਤਰ੍ਹਾਂ ਦੇ ਨੇ, ਸਾਡੇ ਸਰੋਤੇ ਇਸ ਤਰ੍ਹਾਂ ਦੇ ਨੇ ਜਿਹੜੇ ਕਦੇ ਕਦੇ ਫੋਨ ਕਰਦੇ ਨੇ, ਉਹ ਕਦੇ ਕਦੇ 1-2-4 ਵਾਰੀ ਡਾਇਲ ਕੀਤਾ ਨਹੀਂ ਮਿਲਿਆ ਅਤੇ ਫਿਰ ਉਹ ਹਤਾਸ਼ ਅਤੇ ਨਿਰਾਸ਼ ਹੋ ਕੇ ਬਹਿ ਜਾਂਦੇ ਨੇ
3: ਜੀ।
2: ਇਸੇ ਕਰਕੇ ਸਾਡੀ ਇਸ ਸਾਰੀ ਸਾਰੇ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣਾ ਫੋਨ ਜਦੋਂ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੋ, ਸ਼ਾਮਿਲ ਹੋਣਾ ਚਾਹੋ, ਤਾਂ 5 ਦਿਨ ਦਾ ਗੈਪ ਜ਼ਰੂਰ ਰੱਖੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ, ਵੱਧ ਤੋਂ ਵੱਧ ਸਰੋਤਿਆਂ ਨੂੰ ਸਾਡੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋਣ ਦੀ ਸਹੂਲਤ ਮਿਲ ਸਕੇ, ਮੌਕਾ ਮਿਲ ਸਕੇ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
3: ਔਰ ਦੇਖੋ, ਹੁਣ ਇਹ ਗੱਲ ਸਮਝ ਗਏ ਹੋਣਗੇ ਔਰ ਇਹ ਮੰਨਣਗੇ ਵੀ, ਹੈ ਨਾ
2: ਜੀ।
3: ਔਰ ਇਹ ਲਿਖਣ ਵਾਲੇ ਨੇ ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ
2: ਜੀ,
3: ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰਿਣਵਾ, ਹਜ਼ਾਰੀ ਲਾਲ ਸ਼ਰਮਾ
2: ਜੀ।
3: ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ, 14 ਤਰੀਕ ਨੂੰ ਸਾਡੇ ਦੇਸ਼ ਦੀਆਂ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਵਰਲਡ ਕੱਪ ਟੂਰਨਾਮੈਂਟ ਜਿੱਤ ਨਾਲ ਸ਼ੁਰੂਆਤ ਕੀਤੀ। ਬਹੁਤ ਬਹੁਤ ਮੁਬਾਰਕਾਂ ਹੋਵਣ। ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਸਾਨੂੰ ਆਕਾਸ਼ਵਾਣੀ ਜਲੰਧਰ ਤੋਂ ਇਸ ਮੈਚ ਦੀ ਕਮੈਂਟਰੀ ਸੁਣਨ ਨੂੰ ਮਿਲੀ
2: ਜੀ ਜੀ।
3: ਇਸੇ ਤਰ੍ਹਾਂ ਹੀ 17 ਤਰੀਕ ਨੂੰ ਨੀਦਰਲੈਂਡ ਨੂੰ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਉਮੀਦ ਕਰਦਿਆਂ ਕਹਿੰਦੇ ਕਿ ਆਉਣ ਵਾਲੇ ਐਤਵਾਰ 'ਚ ਜਿਹੜਾ ਦੱਖਣੀ ਅਫਰੀਕਾ ਨਾਲ ਮੈਚ ਹੋਵੇਗਾ, ਉਸ ਵਿੱਚ ਵੀ ਸਾਡੇ ਦੇਸ਼ ਦੀਆਂ ਮਹਿਲਾ ਕ੍ਰਿਕਟ ਟੀਮ ਜਿੱਤ ਹਾਸਲ ਕਰੇਗੀ। 16 ਤਰੀਕ ਨੂੰ ਰਾਤੀਂ ਖੇਡ ਸੰਸਾਰ ਵਿੱਚ ਬੀਰਿੰਦਰ ਜੀ ਨੇ ਏਸ਼ੀਅਨ ਚੈਂਪੀਅਨ ਰੋਇੰਗ ਵਿੱਚ ਖਿਡਾਰੀ ਜਸਬੀਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗੀ। 17 ਤਰੀਕ ਨੂੰ ਸ਼ਾਮੀ 7 ਵਜੇ ਯੁਵਾਣੀ ਦੇ ਸੈਗਮੈਂਟ ਯੰਗਿਸਤਾਨ ਵਿੱਚ ਆਰ ਜੇ ਰਿਤਿਕਾ ਜੀ ਨੇ ਵੋਇਸ ਆਫ ਪੰਜਾਬ ਦੇ ਵਿਜੇਤਾ

0: ਅਭਿਜੀਤ ਭੰਡਾਰੀ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗੀ। ਇਹ ਕਹਿੰਦੇ ਫੀਫਾ ਵਿਸ਼ਵ ਕੱਪ ਦੇ ਮੈਚਾਂ ਦੀ ਜਾਣਕਾਰੀ ਹਰ ਰੋਜ਼ ਸ਼ਾਮੀ 7:30 ਵਜੇ FM ਰੇਨਬੋ ਜਲੰਧਰ 'ਤੇ ਸਾਨੂੰ ਸੁਣਨ ਨੂੰ ਮਿਲ ਰਹੀ ਹੈ। ਤੁਹਾਡਾ ਕਹਿੰਦੇ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਬਾਕੀ ਪ੍ਰੋਗਰਾਮ ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਵੱਜਦੇ ਵੇੜੇ ਪ੍ਰੋਗਰਾਮ ਸਾਨੂੰ ਕਹਿੰਦੇ ਸਾਰੇ ਹੀ ਮਨੋਰੰਜਨ ਦੇ ਰਹੇ ਨੇ ਔਰ ਬਹੁਤ ਹੀ ਵਧੀਆ ਲੱਗਦੇ ਨੇ।
1: ਇਹਨਾਂ ਦੇ ਖਾਤੇ ਤੋਂ ਨਾ ਮੈਨੂੰ ਇੱਕ ਗੱਲ ਧਿਆਨ ਵਿੱਚ ਆਈ ਹੈ
0: ਜੀ
1: ਕਿ ਇਹ ਪੂਰਾ ਪਰਿਵਾਰ ਮਿਲ ਕੇ ਸਾਡੇ ਪ੍ਰੋਗਰਾਮ ਸੁਣਦਾ ਹੈ, ਔਰ ਇਹ ਨਹੀਂ ਹੈ ਵੀ ਇੱਕ ਤਰ੍ਹਾਂ ਦੇ ਪ੍ਰੋਗਰਾਮ ਸੁਣਦੇ ਨੇ, ਸਾਰੇ ਤਰ੍ਹਾਂ ਦੇ ਪ੍ਰੋਗਰਾਮ ਸੁਣਦੇ ਨੇ। ਜੇ ਖੇਡਾਂ ਦੇ ਪ੍ਰੋਗਰਾਮ ਸੁਣਦੇ ਨੇ ਤਾਂ ਉਸ ਦੇ ਨਾਲ ਨਾਲ ਇਹ ਸਾਡੇ ਬਾਕੀ ਪ੍ਰੋਗਰਾਮ ਵੀ ਸੁਣਦੇ ਨੇ, ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਵੀ ਸੁਣਦੇ ਨੇ। ਤੋ ਆਪਣਾ ਗੁਦਾਰਾ, ਸੁਭਾਸ਼ ਗੁਦਾਰਾ ਜੀ, ਬਿਮਲਾ ਗੁਦਾਰਾ ਜੀ ਅਤੇ ਇੰਦੂ ਪਾਰਵਤੀ, ਇਹਨਾਂ ਦੇ ਹੋਰ ਵੀ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਨੇ ਜਿਨ੍ਹਾਂ ਨੇ ਸਾਨੂੰ ਮਿਲ ਕੇ ਖਤ ਲਿਖਿਆ ਹੈ, ਔਰ ਇਸ ਦੇ ਵਿੱਚ ਜਿਹੜੇ ਸਾਡੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਸਾਡੇ ਸਟੇਸ਼ਨ ਵੱਲੋਂ ਆਕਾਸ਼ਵਾਣੀ ਜਲੰਧਰ ਵੱਲੋਂ, ਉਹ ਇਹਨਾਂ ਨੇ ਪਸੰਦ ਕੀਤੇ ਨੇ। ਪ੍ਰੋਗਰਾਮ ਪਸੰਦ ਕਰਨ ਵਾਸਤੇ, ਪ੍ਰੋਗਰਾਮ ਸੁਣਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹੋਗੇ ਔਰ ਸਾਡੇ ਪ੍ਰੋਗਰਾਮਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ, ਸਾਨੂੰ ਖਤ ਵੀ ਇਸੇ ਤਰ੍ਹਾਂ ਲਿਖਦੇ ਰਹੋਗੇ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ
0: ਜੀ। ਅਤੇ ਇਹ ਲਿਖਣ ਵਾਲੇ ਨੇ ਪੁਰਸ਼ੋਤਮ ਕੁਮਾਰ ਭੱਦਰਵਾ ਤੋਂ
1: ਜੀ।
0: ਕਾਰਜਕ੍ਰਮ ਪ੍ਰਸਤੁਤਕਰਤਾ ਕੋ ਨਮਸਕਾਰ, ਆਪਕੇ ਸਭੀ ਕਾਰਜਕ੍ਰਮ ਨੰਬਰ 1 ਚੱਲ ਰਹੇ ਹੈ ਔਰ ਆਕਾਸ਼ਵਾਣੀ ਜਲੰਧਰ ਭਾਰਤ ਕਾ ਜਾਨਾ ਮਾਨਾ ਕੇਂਦਰ ਹੈ। ਕਾਰਜਕ੍ਰਮ ਆਪਕੇ ਸਭੀ ਮਸਤ ਚੱਲ ਰਹੇ ਹੈ ਔਰ ਅੱਜ ਕੱਲ੍ਹ ਭੱਦਰਵਾ ਮੇਂ ਬਹੁਤ ਬਾਰਿਸ਼ ਹੋ ਰਹੀ ਹੈ, ਠੰਡ ਸੇ ਬੁਰਾ ਹਾਲ ਹੋ ਗਿਆ ਹੈ। ਮੈਂ ਇਸ ਕਾਰਜਕ੍ਰਮ ਸੇ ਬਹੁਤ ਪੁਰਾਣਾ ਜੁੜਾ ਹੂੰ, ਇਸ ਕਾਰਜਕ੍ਰਮ ਕੋ ਐਸੇ ਹੀ ਚੱਲਨੇ ਦੇ ਤਾਂ ਕਿ ਮੇਰਾ ਔਰ ਆਪਕਾ ਤਾਲਮੇਲ ਐਸੇ ਹੀ ਬਣਾ ਰਹੇ।
1: ਇਸੀ ਤਰ੍ਹਾਂ ਸੇ ਪ੍ਰੋਗਰਾਮ ਚਲਤਾ ਰਹੇਗਾ। ਪੁਰਸ਼ੋਤਮ ਕੁਮਾਰ ਜੀ ਭੱਦਰਵਾ ਤੋਂ ਤੁਸੀਂ ਸਾਨੂੰ ਖਤ ਲਿਖਿਆ ਹੈ, ਔਰ ਦੇਖੋ ਮੈਡਮ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਇਹਨਾਂ ਨੇ ਲਿਖਿਆ ਹੈ ਕਿ ਠੰਡ ਸੇ ਬੁਰਾ ਹਾਲ ਹੋ ਗਿਆ। ਸਾਡੇ ਇੱਥੇ ਸੁਣਨ ਨੂੰ ਮਿਲਦਾ ਕਿ ਗਰਮੀ ਨਾਲ ਬੁਰਾ ਹਾਲ ਹੋ ਗਿਆ, ਹੈ ਬੁਰਾ ਹਾਲ ਉੱਥੇ ਠੰਡ ਨਾਲ, ਇੱਥੇ ਗਰਮੀ ਨਾਲ।
0: ਜੀ ਜੀ, ਤੇ ਦੇਖੋ ਜੀ ਜੇ ਬੁਰਾ ਹਾਲ ਆਪਣਾ ਠੀਕ ਕਰਨਾ ਹੈ ਤਾਂ ਫਿਰ ਯੋਗ ਸ਼ੁਰੂ ਕਰ,
1: ਯੋਗ ਸ਼ੁਰੂ ਕਰੋ, ਯੋਗ ਸ਼ੁਰੂ ਕਰੋ, ਔਰ ਜਿਹੋ ਜਿਹਾ ਵੀ ਮੌਸਮ ਹੈ ਉਸ ਦੇ ਹਿਸਾਬ ਨਾਲ ਉਸੇ ਤਰ੍ਹਾਂ ਦੇ ਕੱਪੜੇ ਪਾ ਕੇ ਆਪਣਾ ਬਚਾਅ ਕਰਨਾ ਚਾਹੀਦਾ ਹੈ, ਔਰ ਜੇ ਗਰਮੀ ਹੈ ਤਾਂ ਤੁਹਾਨੂੰ ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਖਾਣ ਪੀਣ ਵੀ ਸਾਨੂੰ ਉਸੇ ਤਰ੍ਹਾਂ ਦੀ ਰੱਖਣਾ ਪਏਗਾ, ਔਰ ਗਰਮੀ ਤੋਂ ਬਚਾਉਣ ਬਚਣ ਵਾਸਤੇ ਵੀ ਤੁਹਾਨੂੰ ਲੂਹ ਦੇ ਜਿਸ ਤਰ੍ਹਾਂ ਆਪਾਂ ਬਚਾਅ ਦੇ ਸਾਧਨ ਦੱਸਦੇ ਹਾਂ, ਕਾਰਨ ਦੱਸਦੇ ਹਾਂ, ਤਰੀਕੇ ਕਿ ਗਰਮੀ ਧੁੱਪ ਦੇ ਵਿੱਚ ਜ਼ਿਆਦਾ ਲੂਹ ਚੱਲਣ ਵੇਲੇ ਤੁਸੀਂ ਘਰੋਂ ਬਾਹਰ ਨਾ ਨਿਕਲੋ ਔਰ ਆਪਣਾ ਬਚਾਅ ਕਰੋ। ਵੈਸੇ ਜਿਹੜੀ ਪਿੱਛੇ ਬਾਰਿਸ਼ ਹੋਈ ਹੈ ਇਹਦੇ ਨਾਲ ਟੈਂਪਰੇਚਰ ਥੋੜ੍ਹਾ ਜਿਹਾ ਡਾਊਨ ਆਇਆ।
0: ਤੇ ਸੋਨ ਜੀ, ਮੇਰੇ ਖਿਆਲ ਠੰਡ ਵਿੱਚ ਵੀ ਅਸੀਂ ਇਹੀ ਕਹਿੰਦੇ ਹਾਂ
1: ਜੀ ਜੀ,
0: ਜੇ ਬਹੁਤ ਠੰਡ ਹੈ ਤਾਂ ਘਰੋਂ ਬਾਹਰ ਨਾ ਨਿਕਲੋ,
1: ਘਰੋਂ ਬਾਹਰ ਨਾ ਨਿਕਲੋ, ਔਰ ਜੇ ਬਹੁਤ ਜ਼ਰੂਰੀ ਹੈ ਤਾਂ ਆਪਣੇ ਆਪ ਨੂੰ ਢੱਕ ਕੇ
0: ਜੀ
1: ਔਰ ਕਵਰ ਕਰਕੇ ਫਿਰ ਨਿਕਲੋ।
0: ਬਿਲਕੁਲ।
1: ਤੇ ਸਾਡੀ ਪੁਰਸ਼ੋਤਮ ਕੁਮਾਰ ਜੀ, ਤੁਹਾਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਆਪਣੀ ਸਿਹਤ ਦਾ ਬਹੁਤ ਖਿਆਲ ਰੱਖੋ ਜੀ, ਬਹੁਤ ਬਹੁਤ ਸ਼ੁਕਰੀਆ ਖਤ ਲਿਖਣ ਵਾਸਤੇ।
0: ਤੇ ਇਹ ਵੀ ਪੁਰਸ਼ੋਤਮ ਸ਼ਰਮਾ ਨੇ ਕਪੂਰਥਲਾ ਤੋਂ
1: ਜੀ, ਇਹ ਕੀ ਲਿਖਦੇ ਨੇ?
0: ਲਿਖ ਰਹੇ ਜੀ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਕਾਸ਼ਵਾਣੀ ਜਲੰਧਰ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਹੇ ਨੇ, ਸਰੋਤਿਆਂ ਤੱਕ ਮਨੋਰੰਜਨ, ਜਾਣਕਾਰੀ ਅਤੇ ਹੋਰ ਸਮਾਜਿਕ ਪ੍ਰੋਗਰਾਮ ਬਹੁਤ ਚੰਗੇ ਤਰੀਕੇ ਨਾਲ ਪਹੁੰਚਾਏ ਜਾ ਰਹੇ ਨੇ। ਜਦੋਂ ਕੋਈ ਰੇਡੀਓ ਸੁਣਨ ਲੱਗ ਜਾਵੇ ਤਾਂ ਬਾਕੀ ਸਾਰੇ ਹੀ ਸੋਸ਼ਲ ਮੀਡੀਆ ਤੇ ਹੋਰ ਟੀਵੀ ਚੈਨਲਾਂ ਤੇ ਆਉਂਦੇ ਪ੍ਰੋਗਰਾਮ ਭੁੱਲ ਜਾਂਦਾ ਹੈ।
1: ਆਹ ਦੇਖੋ ਨਾ, ਇਹਨਾਂ ਨੇ ਕਿੰਨੀ ਵੱਡੀ ਗੱਲ ਲਿਖੀ ਹੈ ਕਿ ਜਦੋਂ ਰੇਡੀਓ ਦੇ ਪ੍ਰੋਗਰਾਮ ਸੁਣਨ ਲੱਗ ਜਾਈਏ ਇੱਕ ਵਾਰੀ ਤਾਂ ਬਾਕੀ ਸਾਰੇ ਮੀਡੀਆ ਭੁੱਲ ਜਾਈਦਾ
0: ਜੀ।
1: ਤੇ ਸਾਡੀ ਵੀ ਤੁਹਾਨੂੰ ਇਹ ਗੁਜ਼ਾਰਿਸ਼ ਹੈ ਕਿ ਤੁਸੀਂ ਆਪ ਤੇ ਸੁਣਦੇ ਹੀ ਹੋ, ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਇਹ ਗੱਲ ਜ਼ਰੂਰ ਸਾਂਝੀ ਕਰਿਆ ਕਰੋ ਕਿ ਰੇਡੀਓ ਦੇ ਪ੍ਰੋਗਰਾਮ ਸੁਣਨੇ ਚਾਹੀਦੇ
0: ਜੀ। ਔਰ ਅੱਗੇ ਲਿਖਿਆ ਹੈ ਕਿ ਨਾ ਇਸ ਵਿੱਚ ਕੋਈ ਖਰਚਾ
1: ਜੀ,
0: ਨਾ ਕੋਈ ਮਾਨਸਿਕ ਪਰੇਸ਼ਾਨੀ
1: ਜੀ,
0: ਤੇ ਨਾ ਹੀ ਕੰਮ ਵਿੱਚ ਰੁਕਾਵਟ। 10 ਜੂਨ ਨੂੰ ਵਸਦੇ ਵੜੇ ਪ੍ਰੋਗਰਾਮ ਤਹਿਤ CA ਗੌਰਵ ਛਾਬੜਾ ਜੀ ਨਾਲ ਪੂਨਮ ਜੀ ਵੱਲੋਂ ਕੀਤੀ ਗੱਲਬਾਤ ਆਰਥਿਕ ਸੋਚ, ਆਰਥਿਕ ਦਬਾਅ ਤੇ ਆਤਮ ਨਿਰਭਰਤਾ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ। ਗੱਲਬਾਤ ਤੋਂ ਜਾਣਕਾਰੀ ਮਿਲੀ ਕਿ ਹਰ ਇਨਸਾਨ ਨੂੰ ਬੱਚਤ ਕਰਨੀ ਚਾਹੀਦੀ ਹੈ, ਚਾਹੇ ਉਹ ਪਾਣੀ, ਪੈਟਰੋਲ, ਡੀਜ਼ਲ ਜਾਂ ਫਿਰ ਹੋਰ ਆਰਥਿਕ ਸਾਧਨ ਹੋਣ। ਪ੍ਰਧਾਨ ਮੰਤਰੀ ਜੀ ਦਾ ਸੰਦੇਸ਼ ਵੀ ਦਿੱਤਾ ਗਿਆ ਕਿ ਸਾਨੂੰ ਵਿਦੇਸ਼ੀ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ,
1: ਗੁਰੇਜ਼ ਕਰਨਾ ਚਾਹੀਦਾ,
0: ਜੇ ਨਾ ਹੀ ਖਰੀਦੋ ਤਾਂ ਹੀ ਚੰਗੀ ਗੱਲ ਹੈ
1: ਜੀ।
0: ਇਸੇ ਦਿਨ ਕਹਿੰਦੇ ਪ੍ਰੋਗਰਾਮ ਸ਼ਕਤੀ ਰੂਪਾ ਤਹਿਤ ਕਰਨਾਟਕ ਦੀ ਜੰਪਲ ਸਾਲੂ ਖੇਮਕਾ ਜੀ ਦੀ ਜੀਵਨੀ ਦੀ ਬਹੁਤ ਜ਼ਿਆਦਾ ਸਾਨੂੰ ਪ੍ਰੇਰਣਾਦਾਇਕ ਸੀ, ਬਹੁਤ ਵਧੀਆ ਲੱਗੀ। ਦਿਹਾਤੀ ਪ੍ਰੋਗਰਾਮ ਦੌਰਾਨ ਪੇਸ਼ ਕੀਤਾ ਜਾਂਦਾ ਅਵਤਾਰ ਸਿੰਘ ਬਲਿੰਗ ਜੀ ਦੇ ਲੜੀਵਾਰ ਨਾਟਕ ਹੋਇਆ ਦੇਸ ਪਰਾਇਆ ਬਹੁਤ ਹੀ ਵਧੀਆ ਨਾਟਕ ਹੈ। ਇਸ ਦੀ 10ਵੀਂ ਅਤੇ 11ਵੀਂ ਕੜੀਆਂ ਬਹੁਤ ਹੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਸਨ। ਸਾਡੇ ਸਮਾਜ ਵਿੱਚ ਕੀ ਵਾਪਰਦਾ ਹੈ, ਉਸ ਵੇਲੇ ਦੇ ਹਾਲਾਤ ਕਿੱਦਾਂ ਦੇ ਸਨ, ਸਭ ਕੁਝ ਸੁਣ ਸਰੋਤਾ ਆਪਣੇ ਆਪ ਹੀ ਪਾਤਰਾਂ ਦੀਆਂ ਤਸਵੀਰਾਂ ਖੁਦ ਬਖੁਦ ਆਪਣੇ

0: ਆਗ ਵਿੱਚ ਬਣਾਉਣਾ ਸ਼ੁਰੂ ਕਰ ਦਿੰਦਾ ਹੈ।
1: ਜੀ
0: ਪੇਸ਼ਕਰਤਾ ਤੇ ਕਹਿੰਦੇ ਇਸ ਦਾ ਪ੍ਰੋਡਕਸ਼ਨ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ।
1: ਜੀ ਬਹੁਤ ਹੀ ਮਿਹਨਤ ਲੱਗਦੀ ਹੈ ਜਦੋਂ ਇਸ ਤਰ੍ਹਾਂ ਦਾ ਸੀਰੀਅਲ ਪੇਸ਼ ਕਰਨਾ ਹੁੰਦਾ
0: ਜੀ
1: ਹੈ, ਉਸਦਾ ਨਿਰਮਾਣ ਕਰਨਾ ਹੁੰਦਾ ਹੈ, ਬਹੁਤ ਮਿਹਨਤ ਆਪਣੀ ਵੀ ਲੱਗਦੀ ਹੈ ਔਰ ਪੂਰੇ ਸਟਾਫ ਦੀ ਵੀ, ਜਿਹੜੇ ਜਿਹੜੇ ਸ਼ਾਮਿਲ ਹੁੰਦੇ ਨੇ ਕਲਾਕਾਰਾਂ ਦੀ ਵੀ।
0: ਜੀ ਔਰ ਅੱਗੇ ਲਿਖਿਆ 11 ਜੂਨ ਨੂੰ ਪ੍ਰੋਗਰਾਮ ਰੇਡੀਓ ਡਾਕਟਰ ਤਹਿਤ ਚਮੜੀ ਦੇ ਰੋਗਾਂ ਦੇ ਹੋਮੋਪੈਥਿਕ ਡਾਕਟਰ ਡਾਕਟਰ ਹਰਭਜਨ ਸਿੰਘ ਜੀ ਨਾਲ ਪੂਨਮ ਜੀ ਨੇ ਗੱਲਬਾਤ ਕੀਤੀ। ਲੰਬੀ ਚੌੜੀ ਗੱਲਬਾਤ ਸੀ, ਬਹੁਤ ਜਾਣਕਾਰੀ ਮਿਲੀ।
1: ਜੀ
0: ਚਮੜੀ ਦੇ ਰੋਗ ਕਿਉਂ ਹੋ ਜਾਂਦੇ ਨੇ, ਇਹਨਾਂ ਦਾ ਇਲਾਜ ਬਹੁਤ ਹੀ ਸੋਹਣੇ ਢੰਗ ਨਾਲ ਦੱਸਿਆ। ਕਹਿੰਦੇ ਰੇਡੀਓ ਡਾਕਟਰ ਮੇਰਾ ਮਨਪਸੰਦ ਪ੍ਰੋਗਰਾਮ ਹੈ। ਇਸੇ ਤਰ੍ਹਾਂ ਹੀ ਕਥਾ ਲੋਕ ਦੇ ਤਹਿਤ ਸਾਂਝ ਕਹਾਣੀ ਸੁਣੀ, ਕਹਿੰਦੇ ਬਹੁਤ ਹੀ ਵਧੀਆ ਲੱਗੀ
1: ਜੀ।
0: ਔਰ ਕਹਿੰਦੇ ਕਿ ਸਾਨੂੰ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਹੈ। 12 ਜੂਨ ਨੂੰ ਵਸਦੇ ਵੇਲੇ ਪ੍ਰੋਗਰਾਮ ਦੌਰਾਨ ਅਸਿਸਟੈਂਟ ਕਮਿਸ਼ਨਰ ਜਲੰਧਰ ਪ੍ਰਦੀਪ ਜੀ ਨਾਲ ਗੱਲਬਾਤ ਕੀਤੀ। ਬਾਲ ਮਜ਼ਦੂਰੀ ਬਾਰੇ ਕਹਿੰਦੇ ਬਹੁਤ ਵਧੀਆ ਜਾਣਕਾਰੀ ਸੀ ਔਰ ਸਾਨੂੰ ਕਹਿੰਦੇ ਸੱਚਮੁੱਚ ਪਤਾ ਲੱਗਿਆ ਕਿ 14 ਸਾਲ ਤੋਂ ਥੱਲੇ ਬੱਚਿਆਂ ਤੋਂ ਕੰਮ ਕਰਾਉਣਾ ਅਪਰਾਧ ਹੈ ਤੇ ਇਹਨਾਂ ਨੂੰ ਐਜੂਕੇਸ਼ਨ ਦਾ ਪੂਰਾ ਹੱਕ ਹੈ। ਬਾਲ ਮਜ਼ਦੂਰੀ ਕਰਾਉਣ ਦੇ ਜੁਰਮਾਨਾ ਅਤੇ ਸਜ਼ਾ
1: ਦੋਵੇਂ
0: ਹੀ ਹੋ
1: ਸਕਦੇ ਹੋ ਸਕਦੇ ਨੇ।
0: 15 ਜੂਨ ਨੂੰ ਸੋਹਣੀ ਸਵੇਰ ਪ੍ਰੋਗਰਾਮ ਦੌਰਾਨ ਕਹਿੰਦੇ ਬੀਰਿੰਦਰ ਜੀ ਨੇ ਬਜ਼ੁਰਗਾਂ ਦੀ ਦੇਖਭਾਲ ਬਾਰੇ ਐਡਵੋਕੇਟ GPS ਰਾਣਾ ਜੀ ਨਾਲ ਗੱਲਬਾਤ ਕੀਤੀ, ਬਹੁਤ ਚੰਗੀ ਲੱਗੀ। ਇਸੇ ਤਰ੍ਹਾਂ ਜੀ ਇਹਨਾਂ ਨੇ 17 ਜੂਨ ਦਾ ਪ੍ਰੋਗਰਾਮ ਵਸਦੇ ਵੇੜੇ ਦੇ ਤਹਿਤ ਹਰਲੀਨ ਕੌਰ ਐਡਵੋਕੇਟ ਜੀ ਨਾਲ ਜਿਹੜਾ ਪ੍ਰੋਗਰਾਮ ਸਾਂਝ ਦੇ ਤਹਿਤ ਕੰਮਕਾਜੀ ਥਾਵਾਂ ਤੇ ਔਰਤਾਂ ਦੇ ਹੋ ਰਹੇ ਸ਼ੋਸ਼ਣ ਬਾਰੇ ਜਿਹੜਾ ਗੱਲਬਾਤ ਸੀ, ਕਹਿੰਦੇ ਸਾਨੂੰ ਬਹੁਤ ਵਧੀਆ ਲੱਗੀ। ਔਰ ਇਸੇ ਤਰ੍ਹਾਂ ਹੀ ਪ੍ਰੋਗਰਾਮ ਕਹਿੰਦੇ ਆਕਾਸ਼ਵਾਣੀ ਦੇ ਅਸੀਂ ਧੰਨਵਾਦੀ ਹਾਂ ਕਿ ਉਹ ਇਸੇ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਪੇਸ਼ ਕਰਦੇ ਰਹਿਣ।
1: ਇਹਨਾਂ ਦੇ ਖਤ ਦੇਖੋ ਕਿੰਨਾ ਲੰਬਾ ਇਹਨਾਂ ਨੇ ਖਤ ਲਿਖਿਆ। ਇਹਨਾਂ ਨੇ ਸਾਰੇ ਪ੍ਰੋਗਰਾਮ ਸੁਣੇ ਨੇ
0: ਜੀ,
1: ਚਾਹੇ ਉਹ ਸਵੇਰੇ ਜਿਹੜਾ ਸਾਡਾ ਪ੍ਰੋਗਰਾਮ ਹੈ ਉਸ ਦੇ ਵਿੱਚ ਪੇਸ਼ ਕੀਤੇ ਹੋਏ ਸਿਲਸਿਲੇ ਹੋਣ, ਜਾਂ ਦੁਪਹਿਰੇ ਜਿਹੜਾ ਪ੍ਰੋਗਰਾਮ ਹੈ ਵਸਦੇ ਵਿਹੜੇ ਉਸ ਦੇ ਵਿੱਚ ਪੇਸ਼ ਕੀਤੇ ਗਏ ਵੱਖ ਵੱਖ ਸਿਲਸਿਲੇ ਇਹਨਾਂ ਨੇ ਪਸੰਦ ਕੀਤੇ ਨੇ, ਅਤੇ ਇਸੇ ਤਰ੍ਹਾਂ ਦਿਹਾਤੀ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੇ ਹੋਏ ਸਿਲਸਿਲੇ ਉਹ ਪਸੰਦ ਕੀਤੇ ਨੇ, ਔਰ ਉਸ ਦੇ ਨਾਲ ਨਾਲ ਜਿਹੜਾ ਉੱਥੇ ਨਾਟਕ ਪੇਸ਼ ਕੀਤਾ ਜਾਂਦਾ ਦਿਹਾਤੀ ਪ੍ਰੋਗਰਾਮ ਦੇ ਵਿੱਚ, ਉਹ ਨਾਟਕ ਦੀ ਆਪਣਾ ਕਈ ਕੜੀਆਂ ਇਹਨਾਂ ਨੇ ਪਸੰਦ ਕੀਤੀਆਂ ਨੇ, ਔਰ ਇਸੇ ਤਰ੍ਹਾਂ ਹੀ ਡਾਕਟਰ ਰੇਡੀਓ ਡਾਕਟਰ ਪ੍ਰੋਗਰਾਮ ਹੈ ਉਹਨੂੰ ਵੀ ਪਸੰਦ ਕੀਤਾ ਹੈ, ਅਤੇ ਐਡਵੋਕੇਟ ਹਰਲੀਨ ਕੌਰ ਜੀ ਨਾਲ ਕੀਤੀ ਹੋਈ ਗੱਲਬਾਤ ਵੀ ਇਹਨਾਂ ਨੇ ਪਸੰਦ ਕੀਤੀ ਹੈ। ਸਾਡੇ ਸਾਰੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਅਤੇ ਸਾਨੂੰ ਉਸ ਦੇ ਬਾਰੇ ਲਿਖ ਕੇ ਭੇਜਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਸਾਡੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ ਪੁਰਸ਼ੋਤਮ ਸ਼ਰਮਾ ਜੀ, ਔਰ ਸਾਨੂੰ ਖਤ ਵੀ ਇਸੇ ਤਰ੍ਹਾਂ ਲਿਖਦੇ ਰਹੋਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਲੋ ਜੀ, ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮਨ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ, ਪਿੰਡ ਪੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ। ਕਹਿੰਦੇ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਹੀ ਚੰਗਾ ਲੱਗਦਾ ਹੈ, ਚਾਹੇ ਉਹ ਵਸਦੇ ਵਿਹੜੇ ਹੋਣ, ਚਾਹੇ ਚਿੱਠੀਆਂ ਮਿੱਠੀਆਂ, ਦਿਹਾਤੀ ਪ੍ਰੋਗਰਾਮ, ਹੈਲੋ ਫਰਮਾਇਸ਼, ਤਮਕ ਜਲੰਧਰ ਪੈਂਦੀ ਔਰ ਰੰਗਲੀ ਧਰਤੀ, ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦੇ। ਕਹਿੰਦੇ ਇੱਕ ਗੱਲ ਹੈ ਕਿ ਤੁਸੀਂ ਮੁਹੰਮਦ ਸਦੀਕ ਹੋਣਾ ਦੇ ਨਾਲ ਕੀਤੀ ਗੱਲਬਾਤ ਜਿਹੜੀ ਹੈ ਉਹ ਸਾਨੂੰ ਦੁਬਾਰਾ ਸੁਣਾ ਦਿਓ, ਸਾਡਾ ਬਹੁਤ ਮਨ ਕਰਦਾ ਜੀ ਸੁਣਨ ਨੂੰ।
1: ਪਿੰਡ ਪੰਘਾਲਾ ਤੁਸੀਂ ਸਾਨੂੰ ਖਤ ਲਿਖਿਆ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਦਾਰ ਗਿੱਲ, ਗੁਰਮੀਤ ਗਿੱਲ ਅਤੇ ਨਾਜ਼ਮ ਗਿੱਲ
0: ਜੀ,
1: ਦੋ ਹੋਰ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ। ਸਾਡੇ ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ, ਪ੍ਰੋਗਰਾਮਾਂ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਜਿਹੜੇ ਵੱਖਰੇ ਵੱਖਰੇ ਸਿਲਸਿਲੇ ਨੇ ਉਹ ਵੀ ਪਸੰਦ ਕਰਦੇ ਹੋ, ਜਿਵੇਂ ਦਿਹਾਤੀ ਪ੍ਰੋਗਰਾਮ ਦੇ ਵਿੱਚ ਹੈਲੋ ਫਰਮਾਇਸ਼, ਤਮਕ ਜਲੰਧਰ ਅਤੇ ਹੋਰ ਸਾਰੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ। ਪ੍ਰੋਗਰਾਮ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਔਰ ਜਿਹੜਾ ਤੁਸੀਂ ਲਿਖਿਆ ਹੈ ਕਿ ਮੁਹੰਮਦ ਸਦੀਕ ਜੀ ਦੇ ਨਾਲ ਕੀਤੀ ਹੋਈ ਮੁਲਾਕਾਤ ਇੱਕ ਵਾਰ ਦੁਬਾਰਾ ਸੁਣਾਉਣ ਵਾਸਤੇ, ਬੜੀ ਜਲਦੀ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏਗੀ। ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਵਾਸਤੇ। ਸਾਨੂੰ ਇਸੇ ਤਰ੍ਹਾਂ ਖਤ ਲਿਖਦੇ ਰਹੋ ਔਰ ਸਾਡੇ ਪ੍ਰੋਗਰਾਮਾਂ ਨੂੰ ਇਸੇ ਤਰ੍ਹਾਂ ਸੁਣਦੇ ਰਹੋ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਨਵਾਂ ਸ਼ਹਿਰ ਤੋਂ ਲਿਖਣ ਵਾਲੇ ਨੇ ਅਮਰਜੀਤ ਸਿੰਘ ਅੰਬਾ ਅਤੇ ਇਹ ਚਾਹਲ ਕਲਾਂ ਤੋਂ ਲਿਖ ਰਹੇ ਨੇ
1: ਜੀ।
0: ਕਹਿੰਦੇ ਕਿ ਸਾਡੀ ਇੱਕ ਸ਼ਿਕਾਇਤ ਹੈ ਕਿ ਤੁਸੀਂ ਸ਼ੁੱਕਰਵਾਰ ਨੂੰ ਜਿਹੜਾ ਪ੍ਰੋਗਰਾਮ ਸਭ ਦੀ ਪਸੰਦ ਹੈ
1: ਜੀ,
0: ਉਹ ਤੁਸੀਂ ਕਹਿੰਦੇ ਕਿਉਂ ਨਹੀਂ ਪੇਸ਼ ਕਰ ਰਹੇ, ਕਿਉਂ ਸਾਨੂੰ ਨਹੀਂ ਸੁਣਾ ਰਹੇ। ਔਰ ਸਰ ਜੀ ਇਹਨਾਂ ਨੇ ਇੱਕ ਹੋਰ ਗੱਲ ਲਿਖੀ ਹੈ ਸੋਨ ਜੀ ਕਿ ਚਾਂਜਰਾਂ ਦੇ ਬੋਰ ਪ੍ਰੋਗਰਾਮ ਕਹਿੰਦੇ ਸਮਾਂ 12:05 ਤੋਂ ਕਹਿੰਦੇ ਤੁਸੀਂ ਸਵੇਰੇ 10 ਵਜੇ ਕਰ ਦਿਓ ਹਰ ਬੁੱਧਵਾਰ। ਇਹ ਤਾਂ ਮੇਰੇ ਖਿਆਲ 'ਚ ਵਸਦੇ ਵੇੜੇ ਦਾ ਇੱਕ ਸੈਗਮੈਂਟ ਹੈ, ਉਹਦੇ ਵਿੱਚ ਚੱਲਦਾ।
1: ਦੇਖੋ ਜਿਹੜਾ ਸਾਡਾ ਕੰਪੋਜ਼ਿਟ ਪ੍ਰੋਗਰਾਮ ਹੁੰਦਾ ਨਾ ਵਸਦੇ ਵੇੜੇ, ਅਤੇ ਉਸੇ ਤਰ੍ਹਾਂ ਹੀ ਦਿਹਾਤੀ ਪ੍ਰੋਗਰਾਮ ਸਾਡਾ ਕੰਪੋਜ਼ਿਟ ਪ੍ਰੋਗਰਾਮ ਹੈ, ਉਸ ਦੇ ਵਿੱਚ ਜਿਹੜੇ ਵੱਖ ਵੱਖ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਔਰ ਉਹ ਉਹਨਾਂ ਦੀ ਡਿਜ਼ਾਇਨਿੰਗ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਜਦੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇ ਤਾਂ ਸਾਡੇ ਉਹਨਾਂ ਸਰੋਤਿਆਂ ਦਾ ਵੀ ਮਨੋਰੰਜਨ ਕੀਤਾ ਜਾਵੇ ਜਿਹੜੇ ਉਸ ਪ੍ਰੋਗਰਾਮ ਨੂੰ ਸੁਣਦੇ ਨੇ। ਸੋ ਇਸ ਕਰਕੇ ਜੇ ਤੁਸੀਂ ਫਰਮਾਇਸ਼ ਹੀ ਸੁਣਨੀ ਹੈ ਤਾਂ ਫਰਮਾਇਸ਼ ਵਾਸਤੇ ਸਾਡੇ ਹੋਰ ਪ੍ਰੋਗਰਾਮ ਬਹੁਤ ਹੈਗੇ ਨੇ
0: ਜੀ, ਬਿਲਕੁਲ
1: ਹੈ ਨਾ, ਉਹ ਤੁਸੀਂ ਸੁਣ ਸਕਦੇ ਹੋ ਔਰ ਸਾਡੇ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ। ਪ੍ਰੋਗਰਾਮ ਪਸੰਦ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ।

0: ਬਹੁਤ ਬਹੁਤ ਧੰਨਵਾਦ ਜੀ।
1: ਜ਼ਿਲ੍ਹਾ ਫਾਜ਼ਿਲਕਾ ਪਿੰਡ ਬਾਜੀਦਪੁਰ ਭੋਮਾ ਤੋਂ ਬਲਜੀਤ ਸਿੰਘ
0: ਜੀ
1: ਕਹਿੰਦੇ ਚਿੱਠੀਆਂ ਜਿਹੜੀ ਹੈ ਤੁਹਾਡਾ ਪ੍ਰੋਗਰਾਮ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਹੈ
0: ਜੀ,
1: ਉਸ ਵਿੱਚ ਕਹਿੰਦੇ ਮੈਂ 7 ਚਿੱਠੀਆਂ ਪਾ ਚੁੱਕਾ, ਸਾਡਾ ਕੋਈ ਜਵਾਬ ਨਹੀਂ ਆਇਆ, ਸਾਡਾ ਖਤ ਜ਼ਰੂਰ ਸ਼ਾਮਿਲ ਕਰਿਆ ਕਰੋ, ਅਤੇ ਕਹਿੰਦੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਇਆ
0: ਇੰਨੇ ਲਿਖਿਆ ਜੀ ਇਹਨਾਂ ਨੇ
1: ਜੀ,
0: ਬਸ
1: ਬਸ ਇੰਨੇ ਲਿਖਿਆ
0: ਦੇਖੋ ਤੁਸੀਂ 7 ਲਿਖੀਆਂ ਨੇ, ਤੁਹਾਡੀ 8 ਜੂਨ ਦੀ ਲਿਖੀ ਹੋਈ ਚਿੱਠੀ ਸਾਡੇ ਕੋਲ ਪਹੁੰਚੀ ਹੈ। ਅਸੀਂ ਇਹਨੂੰ 8ਵੀਂ ਚਿੱਠੀ ਤਾਂ ਨਹੀਂ ਕਹਾਂਗੇ, ਅਸੀਂ ਇਹ ਕਹਾਂਗੇ ਕਿ 7 ਚਿੱਠੀਆਂ ਦੀ 8ਵੀਂ ਰਸੀਦ ਸਾਡੇ ਕੋਲ ਪਹੁੰਚ
1: ਜੀ
0: ਗਈ।
1: ਬਿਲਕੁਲ,
0: ਠੀਕ ਹੈ ਜੀ,
1: ਵੈਸੇ ਸੋਨ ਜੀ ਇਸ ਤਰ੍ਹਾਂ ਕਦੀ ਹੁੰਦਾ ਨਹੀਂ ਹੈ ਕਿ ਸਾਡੇ ਕੋਲ ਕੋਈ ਚਿੱਠੀ
0: ਔਰ ਅਸੀਂ ਉਹਦਾ
1: ਅਸੀਂ
0: ਜਵਾਬ ਨਾ ਦਈਏ। ਹੁਣ ਦੇਖੋ 8 ਜੂਨ ਵਾਲੀ ਚਿੱਠੀ ਜੇ ਸਾਡੇ ਕੋਲ ਪਹੁੰਚੀ ਹੈ, ਜੇ ਪਹਿਲਾਂ ਪਹੁੰਚੀਆਂ ਹੁੰਦੀਆਂ ਸਾਡੇ ਕੋਲ, ਅਸੀਂ ਉਹਨਾਂ ਦਾ ਜ਼ਰੂਰ ਜਵਾਬ ਦਿੰਦੇ ਜੀ। ਚਲੋ ਫਿਰ ਵੀ ਕੋਈ ਗੱਲ ਨਹੀਂ, ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋਗੇ, ਨਵੇਂ ਖਤ ਹੋਰ ਲਿਖ ਕੇ ਪਾਓਗੇ। ਬਹੁਤ ਬਹੁਤ ਸ਼ੁਕਰੀਆ ਜੀ
1: ਨਹੀਂ
0: ਖਤ
1: ਜੀ,
0: ਲਿਖਣ
1: ਅਸੀਂ
0: ਵਾਸਤੇ।
1: ਜਦੋਂ ਇਹ ਅੱਜ ਪ੍ਰੋਗਰਾਮ ਸੁਣਨਗੇ
0: ਜੀ ਜੀ
1: ਔਰ ਸਾਨੂੰ ਜ਼ਰੂਰ ਲਿਖ ਕੇ ਭੇਜਣਗੇ ਕਿ ਅਸੀਂ ਅੱਜ ਪ੍ਰੋਗਰਾਮ ਸੁਣਿਆ, ਸਾਡੀ ਚਿੱਠੀ
0: ਸ਼ਾਮਲ
1: ਹੋਈ,
0: ਹੋਈ ਬਿਲਕੁਲ ਠੀਕ ਹੈ ਜੀ।
1: ਅਸੀਂ
0: ਦੇਖੋ ਨਾ,
1: ਇਸਦਾ ਇੰਤਜ਼ਾਰ ਕਰਾਂਗੇ
0: ਜੇ ਇਹਨਾਂ ਨੇ ਚਿੱਠੀ ਨਾ ਪੇਸ਼ ਹੋਣ ਦੀ ਸ਼ਿਕਾਇਤ ਕੀਤੀ ਹੈ,
1: ਜੀ
0: ਤਾਂ ਚਿੱਠੀ ਸ਼ਾਮਲ ਹੋਣ ਬਾਰੇ ਵੀ ਸਾਨੂੰ ਜ਼ਰੂਰ ਭੇਜਣਗੇ।
1: ਬਿਲਕੁਲ, ਅਸੀਂ ਇੰਤਜ਼ਾਰ ਕਰਾਂਗੇ ਜੀ
0: ਜੀ
1: ਇਹਨਾਂ ਦਾ।
0: ਜੀ ਜੀ,
1: ਨਹਿਰ ਕਿਨਾਰੇ ਢਾਣੀ ਫਤਿਹਵਾਲੀ ਤੋਂ ਰਾਮ ਸਿੰਘ ਰੁਪਾਲ, ਖੁਸ਼ਪ੍ਰੀਤ ਅਤੇ ਇਹਨਾਂ ਦੇ ਦਾਦੀ ਜੀ ਨਸੀਬ ਕੌਰ ਅਤੇ ਇਹਨਾਂ ਦੇ ਚਾਚਾ ਜੀ ਗੁਰਮੀਤ ਰੁਪਾਲ ਲਿਖ ਰਹੇ ਨੇ, ਕਹਿੰਦੇ ਕਿ ਰੰਗਲੀ ਧਰਤੀ ਪ੍ਰੋਗਰਾਮ ਵਿੱਚ ਕੁਲਦੀਪ ਮਾਨਕ ਦੀਆਂ ਕਲੀਆਂ ਸੁਣਨ ਨੂੰ ਮਿਲੀਆਂ, ਕਹਿੰਦੇ ਬਹੁਤ ਹੀ ਵਧੀਆ ਲੱਗਾ ਕਿ ਕਾਫੀ ਚਿਰਾਂ ਦੇ ਬਾਅਦ ਕਹਿੰਦੇ ਅਸੀਂ ਇਹ ਪ੍ਰੋਗਰਾਮ ਸੁਣਿਆ। ਦਿਹਾਤੀ ਪ੍ਰੋਗਰਾਮ ਦੇ ਕਹਿੰਦੇ ਸਾਨੂੰ ਬਹੁਤ ਚੰਗਾ ਲੱਗਦਾ, ਇਸੇ ਤਰ੍ਹਾਂ ਹੀ ਜੀ ਸਾਨੂੰ ਸਾਰੇ ਸਿਲਸਿਲੇ ਪ੍ਰੋਗਰਾਮ ਜਿਹੜੇ ਨੇ ਬਾਕੀ ਦੇ ਪ੍ਰੋਗਰਾਮ ਨੇ ਸਾਨੂੰ ਬਹੁਤ ਜ਼ਿਆਦਾ ਚੰਗੇ ਲੱਗਦੇ।
0: ਇਹ ਖਤ ਲਿਖਣ ਵਾਲੇ ਜੀ ਸਾਡੇ ਦੇਖੋ ਬੜੀ ਦੂਰ ਉਹਨਾਂ ਨੇ ਖਤ ਲਿਖਿਆ ਸਾਨੂੰ, ਰਾਮ ਸਿੰਘ ਜੀ ਨੇ ਲਿਖਣ ਵਾਲੇ, ਰਾਮ ਸਿੰਘ ਰੁਪਾਲ ਜੀ
1: ਜੀ
0: ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਮੈਂਬਰ ਨੇ। ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ ਔਰ ਸਵੇਰ ਦੇ ਪ੍ਰੋਗਰਾਮ, ਦੁਪਹਿਰੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਔਰ ਸ਼ਾਮ ਦੇ ਪ੍ਰੋਗਰਾਮਾਂ, ਦਿਹਾਤੀ ਪ੍ਰੋਗਰਾਮ ਦੀ ਤੁਸੀਂ ਤਾਰੀਫ ਕੀਤੀ ਹੈ, ਔਰ ਇਸੇ ਤਰ੍ਹਾਂ ਉਸ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਵੱਖ ਵੱਖ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹਨਾਂ ਦੀ ਵੀ ਤੁਸੀਂ ਰੱਜ ਕੇ ਤਾਰੀਫ ਕੀਤੀ ਹੈ ਪ੍ਰੋਗਰਾਮ ਸੁਣਨ ਵਾਸਤੇ ਔਰ ਉਹਨਾਂ ਦੇ ਬਾਰੇ ਲਿਖ ਕੇ ਭੇਜਣ ਵਾਸਤੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਕਿ ਸਾਡੇ ਪ੍ਰੋਗਰਾਮ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋਗੇ ਔਰ ਸਾਨੂੰ ਦੂਜੀ ਤਰ੍ਹਾਂ ਦੇ ਖਤ ਵੀ ਲਿਖੋਗੇ ਵੀ ਸਾਨੂੰ ਮੈਂ ਇਹ ਪ੍ਰੋਗਰਾਮ ਸੁਣਿਆ ਸੀ, ਮੈਨੂੰ ਚੰਗਾ ਨਹੀਂ ਲੱਗਿਆ, ਤਾਂ ਕਿ ਅਸੀਂ ਆਪਣੇ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾ ਸਕੀਏ। ਠੀਕ ਹੈ, ਤਾਰੀਫ ਤਾਂ ਤੁਸੀਂ ਕਰਦੇ ਹੋ ਪਰ ਜੇ ਸਾਡੇ ਤੁਸੀਂ ਜਿਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ, ਸਾਹਿਤ ਦੇ ਪ੍ਰੋਗਰਾਮ ਨੇ, ਵਿਗਿਆਨ ਦੇ ਪ੍ਰੋਗਰਾਮ ਨੇ, ਖੇਡ ਸੰਸਾਰ ਪ੍ਰੋਗਰਾਮ ਹੈ ਸਾਡਾ, ਹਫ਼ਤੇ ਦੇ ਵਿੱਚ 2 ਵਾਰੀ ਪੇਸ਼ ਕੀਤਾ ਜਾਂਦਾ ਹੈ, ਉਹਨਾਂ ਨੂੰ ਵੀ ਜ਼ਰੂਰ ਸੁਣੋ ਔਰ ਉਹਨਾਂ ਦੇ ਬਾਰੇ ਵੀ ਆਪਣੀ ਰਾਏ ਸਾਨੂੰ ਲਿਖ ਕੇ ਭੇਜੋ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਸੋਨ ਜੀ, ਵੈਸੇ ਤਾਂ ਅਸੀਂ ਸਾਰਿਆਂ ਨੂੰ ਹੀ ਕਵਾਂਗੇ ਕਿ ਤੁਸੀਂ ਸਾਨੂੰ ਜ਼ਰੂਰ ਆਲੋਚਨਾ ਕਰਕੇ ਜ਼ਰੂਰ ਭੇਜਿਆ ਕਰੋ
0: ਜੀ ਜੀ
1: ਕਿ ਪ੍ਰੋਗਰਾਮ 'ਚ ਕੀ ਨਹੀਂ ਚੰਗਾ
0: ਲੱਗਾ,
1: ਤਾਂ ਕਿ ਅਸੀਂ ਕੁਝ ਦਾ ਸੁਧਾਰ ਉਹਦਾ ਕਰ ਸਕੀਏ।
0: ਜੀ ਜੀ,
1: ਔਰ ਜੋ ਚੰਗਾ ਲੱਗਦਾ ਉਹ ਤਾਂ ਲਿਖਦੇ ਹੀ ਨੇ,
0: ਕਹਿੰਦੇ ਨੇ ਨਾ ਕਿ ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਔਰ ਇਹੀ ਤਰੱਕੀ ਦਾ ਆਧਾਰ ਹੈ
1: ਜੀ, ਬਿਲਕੁਲ,
0: ਪ੍ਰੋਗਰੈਸ ਦਾ ਆਧਾਰ ਵੀ ਇਹੀ ਹੈ ਵੀ ਇੱਕ ਸੁਣਨ ਵਾਲੇ ਨੇ ਕਿਸੇ ਹੋਰ ਐਂਗਲ ਤੋਂ ਦੇਖ ਕੇ ਕ੍ਰਿਟੀਸਾਈਜ਼ ਕੀਤਾ ਅਤੇ ਅਸੀਂ ਉਸ ਦੇ ਹਿਸਾਬ ਨਾਲ ਉਹਨੂੰ ਪ੍ਰੋਗਰਾਮ ਆਪਣੇ ਨੂੰ ਇੰਪਰੂਵ ਕੀਤਾ, ਵਧੀਆ ਬਣਾਇਆ ਅਤੇ ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਹੋਰ ਵਧੀਆ ਵਧੀਆ ਹੁੰਦਾ ਜਾਏਗਾ।
1: ਬਿਲਕੁਲ ਜੀ, ਕਿਉਂਕਿ ਸੁਣ ਜੀ ਸਾਡਾ ਪ੍ਰੋਗਰਾਮ ਸਰੋਤਿਆਂ ਦੇ ਸਿਰ 'ਤੇ ਹੀ ਚੱਲਦੇ ਨੇ, ਕਿਉਂਕਿ ਸਰੋਤੇ ਹੀ ਸਾਡੇ ਸੁਣਨ ਵਾਲੇ ਨੇ,
0: ਸੁਣਨ ਵਾਲੇ ਨੇ ਔਰ ਉਹਨਾਂ ਵਾਸਤੇ ਹੀ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ
1: ਜੀ, ਔਰ ਜੋ ਸਾਨੂੰ ਉਹ ਦੱਸਣਗੇ ਅਸੀਂ ਉਹ ਸੁਝਾਅ ਜਿਹੜੇ ਨੇ ਜ਼ਰੂਰ ਨੋਟ ਕਰਦੇ ਹਾਂ ਔਰ ਸ਼ਾਮਿਲ ਕਰਦੇ ਹਾਂ,
0: ਸ਼ਾਮਿਲ ਕਰਦੇ ਹਾਂ, ਉਹਨਾਂ ਦੇ ਹਿਸਾਬ ਨਾਲ ਆਪਣੇ ਪ੍ਰੋਗਰਾਮਾਂ ਨੂੰ ਢਾਲਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ, ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ।
1: ਔਰ ਦੇਖੋ ਬਹੁਤ ਸਾਰੀਆਂ ਚਿੱਠੀਆਂ ਵੀ ਹੁਣ ਸੀਗੀਆਂ ਸਾਡੇ ਕੋਲ, ਪਰ ਹੁਣ
0: ਹੋ ਚੁੱਕੀਆਂ ਨੇ, ਹੁਣ ਇੱਕ ਆਪਾਂ ਹੋਰ ਗੱਲ ਕਰਨੀ ਹੈ
1: ਜੀ ਜੀ,
0: ਜਿਹੜੀ ਆਪਾਂ ਸ਼ੁਰੂ 'ਚ ਕੀਤੀ ਸੀ ਕਿ ਯੋਗ ਦਿਵਸ ਹੈ 21 ਤਰੀਕ ਨੂੰ, ਯੋਗ ਦਿਵਸ ਦੇ ਨਾਲ ਨਾਲ ਸਵੇਰੇ 6:30 ਵਜੇ ਦੇ ਕਰੀਬ ਰਿਲੇ ਸ਼ੁਰੂ ਹੋਏਗਾ ਟੀਵੀ ਦੇ ਉੱਪਰ, ਔਰ ਉਹ ਵੈਸੇ ਵੀ ਯੋਗ ਨੂੰ ਤਾਂ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣਾ ਲੈਣਾ ਚਾਹੀਦਾ। ਅੱਜ ਕੱਲ੍ਹ ਤਾਂ ਬਹੁਤ ਸੋਰਸ ਨੇ, ਬਹੁਤ ਸਾਧਨ ਨੇ, ਟੀਵੀ ਦੇ ਉੱਪਰੋਂ, ਨੈੱਟ ਦੇ ਉੱਪਰੋਂ ਤੁਸੀਂ ਯੋਗ ਦੀਆਂ ਜਿਹੜੀਆਂ ਨੇ ਕਿਰਿਆਵਾਂ ਦੇਖ ਕੇ ਸਿੱਖ ਕਰ ਸਕਦੇ ਹੋ।
1: ਸੋ ਜੀ, ਹੁਣ ਵੇਲਾ ਮੁੱਕਦਾ ਪਿਆ
0: ਜੀ,
1: ਤੇ ਫਿਰ ਲਈਏ ਇਜਾਜ਼ਤ
0: ਜੀ,
1: ਨਮਸਕਾਰ।
2: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਹ ਹੁਣ ਸੁਣਦੇ ਹਾਂ ਕੁਝ ਫਿਲਮੀ ਗੀਤ ਵੱਖ ਵੱਖ ਕਲਾਕਾਰਾਂ ਦੇ ਗਾਏ। ਸੁਣਦੇ ਹਾਂ ਇਸ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼, ਆਵਾਜ਼ ਕਿਸ਼ੋਰ ਕੁਮਾਰ, ਫਿਲਮ ਯਾਰਾਨਾ।

ਇਹ ਗੀਤ ਤੁਸੀਂ ਸੁਣ ਰਹੇ ਸੀ ਫਿਲਮ ਆਨੰਦ ਤੋਂ, ਆਵਾਜ਼ ਸੀ ਮੁਕੇਸ਼ ਕੁਮਾਰ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:45 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ, ਹੁਣ ਪ੍ਰਸਾਰਣ ਦਿੱਲੀ ਤੋਂ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਨੂੰ ਵੱਜ ਚੁੱਕੇ ਨੇ, ਆਉਣ ਸੁਣਦੇ ਹਾਂ ਨਾਟਕਾਂ ਦੇ ਅਖਿਲ ਭਾਰਤੀ ਕਾਰਿਕਰਮ ਵਿੱਚ ਪ੍ਰਸਾਰਿਤ

0: ਇਸ ਲਈ ਤੁਸੀਂ ਪਹਿਲਾ ਕੰਮ ਇਹ ਕਰਦੇ ਹੋ ਕਿ ਦਿਮਾਗ ਤੇ ਧਰਮ ਦੀ ਮਜ਼ਹਬ ਦੀ ਅਫੀਮ ਚਟਾ ਦਿੰਦੇ ਹੋ। ਇਸ ਤਰ੍ਹਾਂ ਉਹ ਤੁਹਾਡੇ ਜਾਦੂ ਦੇ ਚੱਕਰ 'ਚ ਫਸ ਜਾਂਦਾ ਹੈ।
1: ਇਸ ਦਾ ਮਤਲਬ ਹੈ ਕਿ ਤੇਰੀ ਬੁੱਧੀ ਨੂੰ ਸ਼ੈਤਾਨ ਨੇ ਇਸ ਹੱਦ ਤੱਕ ਜਕੜ ਲਿਆ।
0: ਸ਼ੈਤਾਨ? ਕੌਣ ਸ਼ੈਤਾਨ?
1: ਉਹ ਖੁਦਾ ਦਾ ਦੁਸ਼ਮਣ ਹੈ ਬੇਟਾ, ਮਜ਼ਹਬ ਦਾ ਬੈਰੀ ਹੈ।
0: ਅੱਛਾ, ਪਰ ਤੁਸੀਂ ਤਾਂ ਕਹਿੰਦੇ ਹੋ ਕਿ ਖੁਦਾ ਸਭ ਤੋਂ ਜ਼ਿਆਦਾ ਤਾਕਤਵਰ ਹੈ, ਉਸ ਦੀ ਨੂਰ ਦੀ ਅੱਖ ਵਿੱਚ ਚੱਲ ਕੇ ਸਭ ਕੁਝ ਪਾਕ ਸਾਫ ਹੋ ਜਾਂਦਾ ਹੈ, ਫਿਰ ਇਹ ਸ਼ੈਤਾਨ ਕਿਵੇਂ ਜ਼ਿੰਦਾ ਹੈ? ਤੁਹਾਡੇ ਖੁਦਾ ਦੇ ਹੁੰਦੇ ਹੋਏ ਮੇਰੇ ਤੇ ਸ਼ੈਤਾਨ ਦਾ ਅਸਰ ਕਿਵੇਂ ਹੋ ਗਿਆ?
1: ਇਸ ਲਈ ਕਿ ਤੇਰੀ ਰੂਹ ਵਿੱਚ ਖੋਟ ਹੈ ਬੇਟਾ, ਉਸ ਵਿੱਚ ਪਾਪ ਦਾ ਅਸਰ ਸ਼ਾਮਿਲ ਹੈ।
0: ਪਰ ਮੇਰੀ ਰੂਹ 'ਚ ਖੋਟ ਆਇਆ ਕਿੱਥੋਂ? ਤੁਸੀਂ ਤਾਂ ਕਹਿੰਦੇ ਹੋ ਕਿ ਰੂਹ ਖੁਦਾ ਦੀ ਬੇਟੀ ਹੈ। ਜੇਕਰ ਇਹ ਸੱਚ ਹੈ ਤਾਂ ਮੇਰੀ ਇਸ ਖੁਦਾ ਦੀ ਬੇਟੀ 'ਚ ਇਹ ਖੋਟ ਆਈ ਕਿੱਥੋਂ? ਕੀ ਖੁਦਾ ਕੋਲ ਇੰਨੀ ਵੀ ਤਾਕਤ ਨਹੀਂ ਕਿ ਇਸ ਬੁਰਾਈ ਨੂੰ ਖਤਮ ਕਰ ਸਕੇ?
1: ਤੂੰ ਇਹ ਕੀ ਬਕ ਰਿਹਾ ਬੇਟਾ?
0: ਮੈਂ ਸਿਰਫ ਤੇਰੇ ਧੋਖੇ ਵਿੱਚ ਆਉਣ ਤੋਂ ਬਚ ਰਿਹਾ।
1: ਗੁਸਤਾਖ, ਬੇਅਦਬ, ਤੂੰ ਮੇਰੇ ਆਸਮਾਨੀ ਇਲਮ ਨੂੰ ਧੋਖਾ ਕਹਿੰਦਾ।
0: ਆਸਮਾਨੀ ਇਲਮ? ਬੁੱਢਿਆ, ਲੱਗਦਾ ਏ ਦੂਸਰਿਆਂ ਨੂੰ ਇਮਾਨ ਦੀ ਅਫੀਮ ਚਟਾਉਂਦੇ ਚਟਾਉਂਦੇ ਆਪਣਾ ਵਜੂਦ ਭੁਲਾ ਬੈਠਾ ਹੈ। ਬਿਹਤਰ ਹੋਏਗਾ ਕਿ ਤੂੰ ਯਾਦ ਰੱਖੇ ਕਿ ਤੇਰਾ ਵਜੂਦ ਆਸਮਾਨ ਨਹੀਂ, ਜ਼ਮੀਨ ਹੈ।
1: ਕੀ ਕਿਹਾ ਗੁਸਤਾਖ?
0: ਇਹੀ ਕਿ ਤੈਨੂੰ ਜ਼ਮੀਨ ਨੇ ਜਨਮ ਦਿੱਤਾ ਹੈ, ਅਸੀਂ ਇਨਸਾਨਾਂ ਨੇ ਜਨਮ ਦਿੱਤਾ ਹੈ।
1: ਓਏ, ਤੇਰੀ ਇਹ ਜੁਰਅਤ?
0: ਜੁਰਅਤ ਨਹੀਂ ਹੈ, ਹਕੀਕਤ ਬਿਆਨੀ ਹੈ ਬਜ਼ੁਰਗ ਬਾਬਾ। ਤੂੰ ਮੇਰੇ ਹੀ ਵਰਗੇ ਚੰਦ ਇਨਸਾਨਾਂ ਦੇ ਜ਼ਹਿਨ ਦਾ ਇੱਕ ਖਿਆਲ ਹੈ, ਐਸਾ ਖਿਆਲ ਜਿਹੜਾ ਸਦੀਆਂ ਪਹਿਲਾਂ ਪੇਸ਼ ਕੀਤਾ ਗਿਆ ਸੀ ਪਰ ਅੱਜ ਦੇ ਹਾਲਾਤ 'ਚ ਕਾਫੀ ਹੱਦ ਤੱਕ ਪੁਰਾਣਾ ਹੋ ਗਿਆ। ਬੁੱਢਾ, ਥੱਕਿਆ ਹੋਇਆ, ਤਕਰੀਬਨ ਬੇਕਾਰ। ਇਸ ਲਈ ਤੂੰ ਇੱਥੋਂ ਚਲਿਆ ਜਾ। ਮੈਂ ਤੇਰੀ ਕੋਈ ਗੱਲ ਵੀ ਕਬੂਲ ਕਰਨ ਲਈ ਤਿਆਰ ਨਹੀਂ। ਜਾਓ ਬਜ਼ੁਰਗਵਾਰ, ਚਲੇ ਜਾਓ, ਚਲੇ ਜਾਓ ਇੱਥੋਂ, ਚਲੇ ਜਾਓ।

0: ਗਈ ਸੀ ਅਤੇ ਉਸ ਤੋਂ ਬਾਅਦ ਤੂੰ ਕਰੋਨਾ ਮਹਾਂਮਾਰੀ ਭੇਜੀ, ਮੌਤ ਦਾ ਤਾਂਡਵ ਨਾਚ ਕੀਤਾ ਤੂੰ, ਪਰ ਹੋਇਆ ਕੀ? ਕੁਝ ਵੀ ਨਹੀਂ। ਬੜੀ ਬੀਬੀ, ਹੁਣ ਮੈਂ ਤੇਰੇ ਬਹੁਤ ਸਾਰੇ ਹਮਲੇ ਬੇਕਾਰ ਕਰਕੇ ਤੈਨੂੰ ਟਾਲ ਦੇਣਾ।
1: ਮੈਨੂੰ ਤੂੰ ਟਾਲੇਗਾ?
0: ਹਾਂ ਬੀਬੀ, ਮੈਂ। ਯਾਦ ਹੈ ਤੈਨੂੰ, ਕੁਝ ਸਾਲ ਪਹਿਲਾਂ ਤੈਨੂੰ ਟਾਲਣਾ ਔਖਾ ਹੁੰਦਾ ਸੀ। ਤੇਰਾ ਹਮਲਾ ਕਾਮਯਾਬ ਹੁੰਦਾ ਸੀ, ਤੂੰ ਬਿਮਾਰੀ ਭੇਜਦੀ ਸੀ, ਲੱਖਾਂ ਆਦਮੀ ਤੇਰਾ ਸ਼ਿਕਾਰ ਹੋ ਕੇ ਮਰ ਜਾਂਦੇ ਸੀ। ਪਰ ਅੱਜ ਤੇਰਾ ਮਲੇਰੀਆ, ਪਲੇਗ, ਤਪੇਦਿਕ, ਕਰੋਨਾ ਵਰਗੇ ਘਾਤਕ ਹਥਿਆਰ ਸਭ ਬੇਕਾਰ ਹੋ ਗਏ ਨੇ। ਅੱਜ ਉਹਨਾਂ ਦੇ ਵਾਰ ਤੋਂ ਮੈਂ ਬਚ ਜਾਣਾ ਹੈ। ਅੱਜ ਤੇਰੀ ਮਾਰਨ ਦੀ ਤਾਕਤ ਬਹੁਤ ਹੱਦ ਤੱਕ ਖਤਮ ਹੋ ਚੁੱਕੀ ਹੈ।
1: ਫੇਰ ਵੀ ਤੂੰ ਤੇ ਤੇਰੀ ਨਸਲ ਮੇਰੇ ਤੋਂ ਬਚ ਨਹੀਂ ਸਕਦੀ।
0: ਹਾਂ, ਤੂੰ ਬਸ ਬੁੱਢਿਆਂ, ਕਮਜ਼ੋਰਾਂ ਅਤੇ ਕਮੀਆਂ ਤੋਂ ਪੈਦਾ ਹੋਣ ਵਾਲੀ ਆਖਰੀ ਕਹਾਣੀ ਹੈ, ਬਨਾਵਟ ਵਿੱਚ ਖਾਮੀ ਦਾ ਨਤੀਜਾ।
1: ਇਹ ਕੀ ਬਕਵਾਸ ਕਰ ਰਿਹਾ ਤੂੰ?
0: ਇਹ ਬਕਵਾਸ ਨਹੀਂ ਹੈ ਬੀਬੀ, ਤੇਰੀ ਅਸਲੀਅਤ ਹੈ। ਜੋ ਵੀ ਇਸ ਦੁਨੀਆਂ 'ਚ ਆਇਆ ਹੈ, ਉਸਨੇ ਇੱਕ ਨਾ ਇੱਕ ਦਿਨ ਖਤਮ ਹੋਣਾ ਹੀ ਹੈ। ਤੂੰ ਕੁਝ ਨਹੀਂ, ਬਸ ਉਹਨਾਂ ਚੀਜ਼ਾਂ ਦੀ ਸੱਚਾਈ ਹੈ ਜਿਨ੍ਹਾਂ ਨਾਲ ਇਨਸਾਨੀ ਸਰੀਰ ਬਣਿਆ। ਹਰ ਚੀਜ਼ ਇੱਕ ਦਿਨ ਨਸ਼ਟ ਹੋ ਹੀ ਜਾਣੀ ਹੈ, ਇਸ ਸਿਧਾਂਤ ਦੀ ਉਪਜ ਹੈ। ਤੈਨੂੰ ਬਣਾਉਣ ਵਾਲੇ ਦੇ ਹੁਨਰ ਦੇ ਕੱਚੇਪਨ ਦਾ, ਕਮਜ਼ੋਰੀ ਦਾ ਨਤੀਜਾ ਹੈ।
1: ਇਹ ਸਭ ਬਕਵਾਸ ਹੈ, ਤੇਰਾ ਸਭ ਬਕਵਾਸ ਹੈ, ਹੋਰ ਕੁਝ ਵੀ ਨਹੀਂ।
0: ਬੀਬੀ, ਜ਼ਰਾ ਧਿਆਨ ਨਾਲ ਸੁਣ ਮੇਰੀ ਗੱਲ। ਇਨਸਾਨ ਕਿਸ ਲਈ ਮਰਦਾ ਹੈ? ਚੀਜ਼ਾਂ ਕਿਉਂ ਟੁੱਟਦੀਆਂ ਨੇ? ਇਹ ਇਸ ਲਈ ਨਹੀਂ ਹੁੰਦਾ ਕਿ ਤੂੰ ਉਹਨਾਂ ਨੂੰ ਬਣਾਉਂਦੀ ਹੈ ਜਾਂ ਤੋੜਦੀ ਹੈ। ਇਹ ਇਸ ਲਈ ਹੁੰਦਾ ਹੈ ਕਿ ਜਿਸ ਚੀਜ਼ ਨਾਲ ਉਹ ਬਣੀ ਹੈ, ਜਾਂ ਤਾਂ ਖਰਾਬ ਹੁੰਦੀ ਹੈ, ਜਾਂ ਫਿਰ ਜਿਸ ਢੰਗ ਨਾਲ ਉਹ ਬਣਾਈ ਗਈ ਹੈ, ਉਸ ਵਿੱਚ ਦੋਸ਼ ਹੁੰਦਾ ਹੈ।
1: ਤੂੰ ਸਾਫ ਸਾਫ ਕਹਿ ਜੋ ਵੀ ਕਹਿਣਾ ਚਾਹੁੰਦਾ ਹੈ।
0: ਮੈਂ ਸਾਫ ਸਾਫ ਹੀ ਤਾਂ ਕਹਿ ਰਿਹਾ ਬੀਬੀ, ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਕੁਦਰਤ ਆਪਣਾ ਕੰਮ ਚੰਗੀ ਤਰ੍ਹਾਂ ਕਰਦੀ, ਯਾਨੀ ਇਨਸਾਨ ਦੇ ਅੰਗ ਇੰਨੇ ਮਜ਼ਬੂਤ ਬਣਾਉਂਦੀ ਕਿ ਉਹ ਕਦੇ ਪੁਰਾਣੇ ਅਤੇ ਕਮਜ਼ੋਰ ਨਾ ਹੁੰਦੇ, ਅਤੇ ਇਨਸਾਨ ਹਮੇਸ਼ਾ ਹਮੇਸ਼ਾ ਲਈ ਜ਼ਿੰਦਾ ਰਹਿੰਦਾ, ਅਤੇ ਤੇਰੀ ਹੋਂਦ, ਤੇਰਾ ਅਸਤਿਤਵ ਹੀ ਨਾ ਹੁੰਦਾ।
1: ਇਹ ਸਭ ਬਕਵਾਸ ਹੈ, ਬਕਵਾਸ ਹੈ, ਇਹ ਤੇਰੇ ਮਨ ਦਾ ਵਹਿਮ ਹੈ। ਮੈਂ ਜ਼ਿੰਦਗੀ ਦੀ ਮਾਲਕ ਹਾਂ।
0: ਤੂੰ ਸਿਰਫ ਜ਼ਿੰਦਗੀ ਦੀ ਨੌਕਰ ਹੈ।
1: ਕੀ ਕਿਹਾ ਗੁਸਤਾਖ?
0: ਹਾਂ, ਤੂੰ ਜ਼ਿੰਦਗੀ ਦੀ ਨੌਕਰ ਹੈ, ਨੌਕਰ, ਇੱਕ ਮਾਮੂਲੀ ਜਿਹੀ ਨੌਕਰ, ਜਿਸ ਦਾ ਕੰਮ ਜ਼ਿੰਦਗੀ ਨੂੰ ਹਮੇਸ਼ਾ ਜਵਾਨ ਤੇ ਤਾਜ਼ਾ ਰੱਖਣਾ।
1: ਤੂੰ ਪਾਗਲ ਤਾਂ ਨਹੀਂ ਹੋ ਗਿਆ ਸਨਕੀ ਇਨਸਾਨ?
0: ਬੀਬੀ, ਹਕੀਕਤ ਕਦੇ ਕਦੇ ਇੰਜ ਵੀ ਹੁੰਦੀ ਹੈ, ਉਸਦੀ ਸੱਚਾਈ ਮੰਨਣ ਨੂੰ ਜੀ ਨਹੀਂ ਕਰਦਾ, ਪਰ ਹਕੀਕਤ ਹਕੀਕਤ ਹੀ ਰਹਿੰਦੀ ਹੈ। ਤੇ ਤੇਰੇ ਲਈ ਹਕੀਕਤ ਇਹੀ ਹੈ ਕਿ ਜ਼ਿੰਦਗੀ ਤੇ ਤੇਰਾ ਕੋਈ ਅਖਤਿਆਰ ਨਹੀਂ।
1: ਅਖਤਿਆਰ? ਮੈਂ ਉਹਨੂੰ ਮਾਰ ਸਕਦੀ ਹਾਂ?
0: ਨਹੀਂ, ਬਿਲਕੁਲ ਨਹੀਂ।
1: ਤੂੰ ਦੇਖ, ਮੈਂ ਐਸੇ ਹੀ ਪਲ ਤੈਨੂੰ ਦਿਖਾਉਣੀ ਆਪਣੀ ਤਾਕਤ।
0: ਅੱਛਾ, ਉਹ ਕਿਵੇਂ?
1: ਤੈਨੂੰ ਮਾਰ ਕੇ, ਤੈਨੂੰ ਫਨਾ ਕਰਕੇ।
0: ਗਲਤ ਬੀਬੀ, ਗਲਤ। ਪਹਿਲਾਂ ਤਾਂ ਤੂੰ ਮੈਨੂੰ ਮਾਰ ਹੀ ਨਹੀਂ ਸਕਦੀ। ਜੇ ਮੰਨ ਲਓ ਤੂੰ ਮੈਨੂੰ ਮਾਰ ਹੀ ਦਿੱਤਾ, ਤਾਂ ਮੈਂ ਮਰ ਕੇ ਵੀ ਨਹੀਂ ਮਰਾਂਗਾ।
1: ਇਹ ਤੂੰ ਕੀ ਕਹਿ ਰਿਹਾ?
0: ਇਹੀ ਕਿ ਮੈਂ ਮਰ ਕੇ ਵੀ ਨਹੀਂ ਮਰਾਂਗਾ। ਤੇਰੇ ਖਿਆਲ 'ਚ ਮਰਨ ਤੋਂ ਬਾਅਦ ਮੇਰਾ ਕੀ ਹੋਏਗਾ? ਮੈਨੂੰ ਜਾਂ ਤਾਂ ਦਫ਼ਨ ਕੀਤਾ ਜਾਏਗਾ, ਜਾਂ ਜਲਾ ਦਿੱਤਾ ਜਾਏਗਾ। ਕਬਰ 'ਚ ਦੱਬ ਕੇ ਮੇਰਾ ਜਿਸਮ ਖਾਦ ਬਣ ਜਾਏਗਾ, ਅਤੇ ਅੱਗ 'ਚ ਜਲਨ ਤੋਂ ਬਾਅਦ ਸਵਾਹ ਅਤੇ ਧੂੰਆਂ ਬਣ ਜਾਏਗਾ। ਖਾਦ ਅਤੇ ਸਵਾਹ ਨਾਲ ਸਬਜ਼ੀਆਂ ਉੱਗਣਗੀਆਂ, ਅਤੇ ਧੂੰਆਂ ਬੱਦਲ ਬਣ ਕੇ ਮੀਂਹ ਵਰੇਗਾ, ਅਤੇ ਸਬਜ਼ੀ

0: ਸਬਜ਼ੀਆਂ ਨੂੰ ਪ੍ਰਵਾਨ ਚੜ੍ਹਾਏਗਾ, ਫਿਰ ਇਹਨਾਂ ਸਬਜ਼ੀਆਂ ਨੂੰ ਖੁਰਾਕ ਦੇ ਰੂਪ 'ਚ ਇਨਸਾਨ ਖਾਏਗਾ। ਉਹਨਾਂ ਨੂੰ ਖਾ ਕੇ ਜਿਸਮ ਇਸ ਲਾਇਕ ਹੋ ਜਾਣਗੇ ਕਿ ਉਹ ਨਵੀਆਂ ਜਾਨਾਂ ਨੂੰ ਜਨਮ ਦੇ ਸਕਣ। ਮੈਂ ਖਤਮ ਜਾਂ ਫਨਾ ਹੋਣ ਦੀ ਬਜਾਏ ਇੱਕ ਨਵੇਂ ਤਾਜ਼ਾ ਬਦਲੇ ਹੋਏ ਰੂਪ ਵਿੱਚ ਫੇਰ ਆ ਜਾਵਾਂਗਾ।
1: ਮੈਂ ਇੰਨੀ ਬੇਕਾਰ ਤੇ ਬੇਮਤਲਬ ਹਾਂ, ਇਹਦਾ ਮਤਲਬ ਮੈਂ ਤਾਂ ਕੁਝ ਵੀ ਨਹੀਂ।
0: ਨਹੀਂ ਬੀਬੀ, ਐਸੀ ਗੱਲ ਤਾਂ ਨਹੀਂ। ਦਰਅਸਲ ਤੂੰ ਸੋਨਾ ਚਾਂਦੀ ਪਿਘਲਾਉਣ ਵਾਲੀ ਮਿੱਟੀ ਦਾ ਬਰਤਨ ਯਾਨੀ ਕੁਠਾਲੀ ਹੈ।
1: ਕੁਠਾਲੀ?
0: ਹਾਂ, ਕੁਠਾਲੀ, ਜਿਸ ਵਿੱਚ ਸੁਨਿਆਰਾ ਟੁੱਟੇ ਫੁੱਟੇ ਗਹਿਣੇ ਪਾ ਦਿੰਦਾ ਹੈ, ਉਸ ਨੂੰ ਗਲਾ ਕੇ ਸੋਨੇ 'ਚੋਂ ਮਿਲਾਵਟ ਅਲੱਗ ਕਰ ਦਿੰਦਾ ਹੈ ਅਤੇ ਉਸ ਵਿੱਚ ਪਏ ਹਰ ਖੋਟ ਨੂੰ ਕੱਢ ਦਿੰਦਾ ਹੈ।
1: ਮੈਂ ਤੇ ਕੁਠਾਲੀ?
0: ਤੈਨੂੰ ਨਹੀਂ ਪਤਾ? ਤੂੰ ਇਹੀ ਕੰਮ ਕਰਦੀ ਹੈ ਬੀਬੀ ਜਦ ਸਰੀਰ ਕਮਜ਼ੋਰ ਹੋ ਜਾਂਦਾ ਹੈ।

0: ਹੁਣੇ ਤੁਸੀਂ ਸੁਣ ਰਹੇ ਸੀ ਨਾਟਕਾਂ ਦੇ ਅਖਿਲ ਭਾਰਤੀ ਪ੍ਰੋਗਰਾਮ ਦੇ ਵਿੱਚ ਨਾਟਕ ਇਨਸਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
1: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ ਰਵੀ ਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਏ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਤੁਹਾਡਾ ਦੋਸਤ ਸ਼ਾਮ ਸ਼ਰਮਾ ਹਾਜ਼ਰ ਹੋ ਚੁੱਕਿਆ ਅੱਜ ਦਾ ਸੌਗਾਤ ਪ੍ਰੋਗਰਾਮ ਲੈ ਕੇ ਜੀ ਦੋਸਤੋ ਬਿਲਕੁਲ ਸੌਗਾਤ ਪ੍ਰੋਗਰਾਮ ਦੇ ਵਿੱਚ ਸਿਰਫ ਤੇ ਸਿਰਫ ਤੁਹਾਡੀ ਹੀ ਹਾਜ਼ਰੀ ਹੋਏਗੀ ਔਰ ਤੁਹਾਡੇ ਹੀ ਦੁਆਰਾ ਪ੍ਰੋਗਰਾਮ ਜਾਰੀ ਰਹੇਗਾ ਯਾਨੀ ਕਿ ਤੁਹਾਡੀਆਂ ਫੋਨ ਕਾਲਸ ਦੇ ਨਾਲ ਪ੍ਰੋਗਰਾਮ ਦੇ ਵਿੱਚ ਪੰਜਾਬੀ ਗੀਤਾਂ ਦੀ ਫਰਮਾਇਸ਼ ਹੋਏਗੀ ਔਰ ਤੁਹਾਡੇ ਹੀ ਵਟਸਐਪ ਮੈਸੇਜ ਦੇ ਰਾਹੀਂ ਪੰਜਾਬੀ ਗੀਤਾਂ ਦੀ ਫਰਮਾਇਸ਼ ਅਸੀਂ ਸ਼ਾਮਿਲ ਕਰਾਂਗੇ ਅਤੇ ਇਸ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਮੇਜ਼ਬਾਨ ਹੋਵੋਗੇ 0181-2342-171 ਨੰਬਰ ਡਾਇਲ ਕਰਕੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਨੀ ਹੈ ਔਰ 94-655-36-077 ਇਸ ਨੰਬਰ 'ਤੇ ਆਪਣੇ ਤੁਸੀਂ ਵਟਸਐਪ ਮੈਸੇਜ ਭੇਜ ਸਕਦੇ ਹੋ ਜੀ ਦੋਸਤੋ ਅੱਜ ਵੈਸੇ ਤਾਂ ਕਹਿੰਦੇ ਨੇ ਨਾ ਖਾਸ ਤਿੰਨ ਦਿਨ ਇੱਕ ਦਿਨ ਦੇ ਵਿੱਚ ਤਿੰਨ ਖਾਸ ਚੀਜ਼ਾਂ ਨੇ ਔਰ ਉਹ ਖਾਸ ਚੀਜ਼ਾਂ ਜਿਹੜੀਆਂ ਹੈ ਉਹ ਤੁਸੀਂ ਬਲੀਬੰਦੀ ਜਾਣਦੇ ਹੋ ਕਿ ਉਹ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਯਾਨੀ ਕਿ ਇੱਕ ਚੀਜ਼ ਤਾਂ ਇਹ ਹੈ ਕਿ ਅੱਜ ਵੱਡਾ ਦਿਨ ਸੀ 21 ਜੂਨ ਸੀ ਔਰ ਇਸ 21 ਜੂਨ ਦੇ ਨਾਲ ਨਾਲ ਅੱਜ ਯੋਗਾ ਡੇ ਵੀ ਸੀ ਇਸ ਕਰਕੇ ਤੁਸੀਂ ਸਾਰਿਆਂ ਨੇ ਯੋਗਾ ਵੀ ਕੀਤਾ ਹੋਣਾ ਔਰ ਦੋਸਤੋ ਅੱਜ ਇੱਕ ਹੋਰ ਖਾਸ ਦਿਨ ਯਾਨੀ ਕਿ ਉਹ ਖਾਸ ਦਿਨ ਕਿਹੜਾ ਦਿਨ ਸੀ ਅੱਜ ਉਹ ਖਾਸ ਦਿਨ ਸੀ ਫਾਦਰਸ ਡੇ ਯਾਨੀ ਕਿ ਪਿਤਾ ਜੀ ਦਾ ਦਿਨ ਜਿਹੜਾ ਕਿ ਆਪਾਂ ਇਗਨੋਰ ਕਿਸੇ ਵੇਲੇ ਕਰ ਦਿੰਦੇ ਹਾਂ ਲੇਕਿਨ ਇਹ ਬਹੁਤ ਇੰਪੋਰਟੈਂਟ ਦਿਨ ਹੁੰਦਾ ਹੈ ਜੀ ਦੋਸਤੋ ਅੱਜ ਇਹਨਾਂ

ਦਿਨਾਂ ਦੇ ਵਿੱਚ ਜਿਹੜੀ ਇਸ ਦਿਨ ਦੇ ਜਿਹੜੀਆਂ ਤਿੰਨ ਖਾਸ ਚੀਜ਼ਾਂ ਮੈਂ ਤੁਹਾਨੂੰ ਦੱਸ ਚੁੱਕਿਆ ਔਰ ਪਹਿਲੀ ਚੀਜ਼ ਤਾਂ ਇਹੀ ਹੈ ਕਿ ਜੀ ਅੱਜ ਬਹੁਤ ਗਰਮੀ ਵਾਲਾ ਦਿਨ ਹੁੰਦਾ 21 ਜੂਨ ਨੂੰ ਕਿਉਂਕਿ ਸੂਰਜ ਧਰਤੀ ਦੇ ਬਿਲਕੁਲ ਨੇੜੇ ਹੁੰਦਾ ਇਸ ਕਰਕੇ ਇਹ ਜਿਹੜਾ ਦਿਨ ਹੈ ਗਰਮ ਬਹੁਤ ਜ਼ਿਆਦਾ ਹੁੰਦਾ ਔਰ ਅੱਜ ਆਪਾਂ ਸਾਰਿਆਂ ਨੇ ਗਰਮੀ ਦਾ ਅਹਿਸਾਸ ਵੀ ਕੀਤਾ ਹੋਏਗਾ ਔਰ ਤੁਸੀਂ ਸਾਰਿਆਂ ਨੇ ਗਰਮੀ ਦਾ ਲੁਤਫ ਵੀ ਮਨਾਇਆ ਹੋਏਗਾ ਔਰ ਦੂਸਰਾ ਜੀ ਇਹ ਜਿਹੜਾ ਤੁਸੀਂ ਅੱਜ ਗੱਲ ਕਰ ਰਹੇ ਸੀਗੇ ਫਾਦਰਸ ਡੇ ਵਾਲੀ ਫਾਦਰਸ ਡੇ ਦੇ ਵਿੱਚ ਤਾਂ ਦੋਸਤੋ ਜਿਵੇਂ ਮੈਂ ਕਹਿੰਦਾ ਨਾ ਕਿ ਆਪਾਂ ਇਸ ਦਿਨ ਨੂੰ ਅਣਗੌਲਿਆ ਕਰ ਦਿੰਦੇ ਹਾਂ ਪਰ ਸਾਡੀ ਜ਼ਿੰਦਗੀ ਵਿੱਚ ਮਾਂ ਦੀ ਤਰ੍ਹਾਂ ਹੀ ਪਿਤਾ ਦਾ ਰੋਲ ਵੀ ਬਹੁਤ ਅਹਿਮ ਹੁੰਦਾ ਪਿਤਾ ਉਹ ਅਹਿਮ ਥੰਮ ਹੁੰਦਾ ਜੋ ਬਿਨਾਂ ਕਿਸੇ ਸ਼ਿਕਾਇਤ ਦੇ ਆਪਣੇ ਪਰਿਵਾਰ ਦੀ ਖੁਸ਼ੀ ਦੇ ਲਈ ਸਾਰੀ ਜ਼ਿੰਦਗੀ ਮਿਹਨਤ ਕਰਦਾ ਉਹ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਆਪਣੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਪਿਤਾ ਸਾਡਾ ਸਭ ਤੋਂ ਪਹਿਲਾ ਅਧਿਆਪਕ ਹੁੰਦਾ ਸਾਡਾ ਮਾਰਗਦਰਸ਼ਕ ਹੁੰਦਾ ਸਾਡਾ ਗਾਈਡ ਹੁੰਦਾ ਉਹ ਸਾਨੂੰ ਦੁਨੀਆ ਦੀਆਂ ਮੁਸ਼ਕਲਾਂ ਦੇ ਨਾਲ ਲੜਨਾ ਅਤੇ ਸਹੀ ਰਸਤੇ 'ਤੇ ਚੱਲਣਾ ਸਿਖਾਉਂਦਾ ਭਾਵੇਂ ਉਹ ਬਾਹਰੋਂ ਸਖਤ ਦਿਖਾਈ ਦੇਣ ਪਰ ਅੰਦਰੋਂ ਉਹਨਾਂ ਦਾ ਦਿਲ ਬਹੁਤ ਹੀ ਕੋਮਲ ਅਤੇ ਪਿਆਰ ਦੇ ਨਾਲ ਭਰਿਆ ਹੁੰਦਾ ਦੁਨੀਆ ਭਰ ਵਿੱਚ ਪਿਤਾ ਦਿਵਸ ਵੱਖ ਵੱਖ ਮਰਹੱਲਿਆਂ 'ਚ ਮਨਾਇਆ ਜਾਂਦਾ ਪਰ ਭਾਰਤ ਵਿੱਚ ਜਿਹੜਾ ਹੈ ਉਹ ਕਈ ਦੇਸ਼ਾਂ ਵਿੱਚ ਇਹ ਜੂਨ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਇਸ ਦਿਨ ਬੱਚੇ ਆਪਣੇ ਪਿਤਾ ਨੂੰ ਤੋਹਫੇ ਵੀ ਦਿੰਦੇ ਨੇ ਅਤੇ ਕਹਿੰਦੇ ਨੇ ਜੀ ਕਿ ਪਿਤਾ ਸਭ ਤੋਂ ਵੱਡਾ ਸਹਾਰਾ ਹੈ ਸਾਨੂੰ ਹਮੇਸ਼ਾ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਪਿਤਾ ਇੱਕ ਇਸ ਤਰ੍ਹਾਂ ਦਾ ਹੈ ਜਿਹੜਾ ਆਪ ਤਾਪ ਸਹਿ ਲੈਂਦਾ ਲੇਕਿਨ ਬੱਚਿਆਂ ਨੂੰ ਉਹ ਤਾਪ ਦੇ ਨੇੜੇ ਨਹੀਂ ਜਾਣ ਦਿੰਦਾ ਬੱਚਿਆਂ ਨੂੰ ਕੋਈ ਵੀ ਮੁਸ਼ਕਲਾਂ ਨਹੀਂ ਆਉਣ ਦਿੰਦਾ ਇਸ ਕਰਕੇ ਉਹ ਪਿਤਾ ਜਿਸ ਨੇ ਇੰਨੀ ਜ਼ਿਆਦਾ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਭਵਿੱਖ ਦੇ ਲਈ ਉਹ ਸਭ ਕਰ ਦਿੰਦਾ ਪਰ ਜਦੋਂ ਬੱਚਿਆਂ ਦਾ ਟਾਈਮ ਆਉਂਦਾ ਹੈ ਯਾਨੀ ਕਿ ਜਿਵੇਂ ਪਿਤਾ ਜੀ ਨੂੰ ਲੋੜ ਹੁੰਦੀ ਹੈ ਬੱਚਿਆਂ ਦੀ ਕਿ ਉਹ ਬੱਚੇ ਉਸ ਵੇਲੇ ਪਿਤਾ ਦੇ ਨਾਲ ਚੱਲਦੇ ਨੇ ਜਾਂ ਪਿਤਾ ਦਾ ਸਹਾਰਾ ਬਣਦੇ ਨੇ ਜਾਂ ਉਸ ਵੇਲੇ ਜਦੋਂ ਮੁਸ਼ਕਲਾਂ ਆਉਂਦੀ ਹੈ ਕਿ ਬੱਚੇ ਆਪਣੇ ਪਾਪਾ ਜੀ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੇ ਨੇ ਇਹ ਤਾਂ ਹੁਣ ਸੋਚਣ ਵਾਲੀ ਗੱਲ ਹੈ ਕਿ ਕਿੰਨਾ ਜ਼ਿਆਦਾ ਇਸ ਦੇ ਲਈ ਜਿਹੜੇ ਪਿਤਾ ਜੀ ਨੇ ਉਹ ਸਫਲ ਹੋਏ ਨੇ ਆਪਣੀ ਪ੍ਰੀਖਿਆ ਦੇ ਵਿੱਚ ਜਿਵੇਂ ਕਹਿੰਦੇ ਨੇ ਨਾ ਜਦੋਂ ਪਿਤਾ ਜੀ ਹੁੰਦੇ ਨੇ ਸਾਨੂੰ ਕਿੰਨਾ ਆਤਮ ਵਿਸ਼ਵਾਸ ਹੁੰਦਾ ਸੈਲਫ ਕੰਫੀਡੈਂਸ ਹੁੰਦਾ ਅਤੇ ਇਸ ਕਰਕੇ ਪਿਤਾ ਜੀ ਦੇ ਦੱਸੇ ਹੋਏ ਪੂਰਨਿਆਂ 'ਤੇ ਸਾਨੂੰ ਚੱਲਣਾ ਚਾਹੀਦਾ ਔਰ ਅੱਜ ਦਾ ਦਿਨ ਯੋਗ ਦਾ ਵੀ ਸੀ ਔਰ ਤੁਸੀਂ ਉਮੀਦ ਹੈ ਜੀ ਸਾਰਿਆਂ ਨੇ ਯੋਗਾ ਕੀਤੀ ਹੋਣੀ ਹੈ ਯੋਗਾ ਤਾਂ ਦੋਸਤੋ ਆਪਣੀ ਸਿਹਤ ਦੇ ਲਈ ਕਿੰਨਾ ਜ਼ਰੂਰੀ ਹੈ ਔਰ ਵੈਸੇ ਵੀ ਯੋਗ ਕਰਨ ਦੇ ਨਾਲ ਜਿਹੜੀ ਕਹਿੰਦੇ ਨਾ ਆਤਮਾ ਅਤੇ ਸਰੀਰ ਦਾ ਮਿਲਣ ਹੁੰਦਾ ਇਹਨੂੰ ਯੋਗ ਕਹਿੰਦੇ ਨੇ ਇਸ ਦੇ ਨਾਲ ਆਪਾਂ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਜੇ ਅਸੀਂ ਰੋਜ਼ ਯੋਗਾ ਕਰੀਏ ਜ਼ਰੂਰੀ ਨਹੀਂ ਹੈ ਕਿ ਅਸੀਂ 21 ਜੂਨ ਨੂੰ ਹੀ ਯੋਗਾ ਕਰਨਾ ਅਸੀਂ ਯੋਗਾ ਰੋਜ਼ ਕਰੀਏ ਔਰ ਰੋਜ਼ ਕਰਨਾ ਚਾਹੀਦਾ ਇਸ ਦੇ ਨਾਲ ਅੱਧੀਆਂ ਬਿਮਾਰੀਆਂ ਦਾ ਛੁਟਕਾਰਾ ਤੁਹਾਨੂੰ ਪੈ ਸਕਦਾ ਔਰ ਤੁਸੀਂ ਇਸ ਦੇ ਲਈ ਉਮੀਦ ਹੈ ਜੀ ਕਿ ਯੋਗਾ ਦੇ ਨਾਲ ਨਾਲ ਸਾਡੇ ਗੀਤ ਦਾ ਵੀ ਆਨੰਦ ਮਾਣੋਗੇ ਅਤੇ ਅੱਜ ਨਹੀਂ 365 ਦਿਨ ਲਗਾਤਾਰ ਯੋਗਾ ਕਰੋਗੇ ਅਤੇ ਲਓ ਜੀ ਆਨੰਦ ਮਾਣੋ ਉਸ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ ਦੇ ਗੀਤ ਸ਼ਾਮਿਲ ਕਰਾਂਗੇ।

0: ਜੀ ਦੋਸਤੋ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਹੈਲਥ ਜ਼ਰੂਰੀ ਹੈ। ਇਹੀ ਤਾਂ ਗੱਲ ਆ ਜੀ, ਅੱਜ ਸਾਰਿਆਂ ਨੇ ਹੈਲਥ ਦਾ ਧਿਆਨ ਦਿੱਤਾ ਹੋਏਗਾ, ਪਰ ਅੱਜ ਦਾ ਦਿਨ ਨਹੀਂ, ਤੁਸੀਂ ਬਿਲਕੁਲ 365 ਦਿਨ ਆਪਣੀ ਹੈਲਥ ਦਾ ਧਿਆਨ ਦੇਣਾ। ਲਓ ਜੀ, ਪਹਿਲੇ ਕਾਲਰ ਆ ਗਏ ਨੇ, ਆਵਾਜ਼ ਲਗਾਈ ਸੀ ਸਭ ਦੋਸਤਾਂ ਨੂੰ ਕਿ 0181 23 42 171 ਨੰਬਰ ਡਾਇਲ ਕਰਕੇ ਇਸ ਸੌਗਾਤ ਪ੍ਰੋਗਰਾਮ 'ਚ ਪਹੁੰਚ ਜਾਓ। ਤੁਹਾਡਾ ਦੋਸਤ ਸ਼ਾਮ ਸ਼ਰਮਾ ਤੁਹਾਡੀ ਉਡੀਕ ਕਰ ਰਿਹਾ। ਲਓ ਜੀ ਆ ਗਏ ਦੋਸਤ। ਹੈਲੋ
1: ਜੀ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਗਿਆਨ ਸਿੰਘ ਖੰਡਾ, ਪਿੰਡ ਲੋਹਗੜ੍ਹ, ਜ਼ਿਲ੍ਹਾ ਫਿਰੋਜ਼ਪੁਰ।
0: ਜੀ ਗਿਆਨ ਸਿੰਘ ਖੰਡਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਹਾਂ, ਪਹਿਲਾਂ ਤਾਂ ਮੈਂ ਦਿਹਾੜਾ ਜਿਹੜਾ ਅੱਜ ਦਾ ਪਿਛਲਾ ਦਿਹਾੜਾ ਵੱਡਾ ਦਿਨ, ਯੋਗਾ ਦੇ ਸਾਰੇ ਦੋਸਤਾਂ ਨੂੰ ਮੁਬਾਰਕਾਂ ਦਿੰਦਾ ਕਿ ਯੋਗ ਬੁਝਾਓ ਤੇ ਰੋਗ ਹਟਾਓ।
0: ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਹੈ ਜੀ। ਇਹ ਤਾਂ ਗੱਲ ਸਹੀ ਹੈ, ਔਰ ਇਹ ਹੁਣ ਆਪਾਂ ਨੂੰ 365 ਦਿਨ ਯੋਗ ਕਰਾਂਗੇ ਤੇ ਰੋਗ ਬਿਲਕੁਲ ਮਿਟ ਜਾਣਗੇ।
1: ਬਿਲਕੁਲ ਜੀ, ਕਿਸੇ ਦਵਾਈ ਦੀ ਲੋੜ ਨਹੀਂ ਪਊ,
0: ਕਿਸੇ ਦਵਾਈ ਦੀ ਲੋੜ ਨਹੀਂ ਪੈਣੀ। ਬਿਲਕੁਲ ਠੀਕ ਹੈ ਜੀ। ਤੇ ਖਿੰਡਾ ਸਾਹਿਬ ਦੱਸ ਦਿਓ ਫਿਰ, ਅੱਜ ਫਰਮਾਇਸ਼ ਕਿਹੜੀ ਲੈ ਕੇ ਆਏ ਹੋ?
1: ਸੋ ਮੈਂ ਜੀ ਉਸਤਾਦ ਜੰਗਾ ਜੜ ਦਾ ਗਾਣਾ, ਤਾਰਾ ਮੇਰਾ ਪਾਵੇ ਬੋਲੀਆਂ, ਸਰੋਂ ਮੱਕੇ ਗਵਾਲੇ ਦਾ।
0: ਤਾਰਾ ਮੇਰਾ ਪਾਵੇ ਬੋਲੀਆਂ ਹੈ। ਲਓ ਜੀ, ਲਾਲ ਚੰਦ ਯਮਲਾ ਜੜ ਦੀ ਆਵਾਜ਼ ਦੇ ਵਿੱਚ ਗੀਤ ਆ ਗਿਆ ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਜੀ
0: ਸਤਿ ਸ਼੍ਰੀ ਅਕਾਲ ਜੀ।

0: ਮੈਨੂੰ ਆ ਕੇ ਪੁੱਛੇ ਤੇਰਾ ਬਾਪੂ ਹਾਲ ਚਾਲ ਕੀ ਹੈ,
1: ਬਿਲਕੁਲ ਜੀ
0: ਉਹਦੀ
1: ਬਿਲਕੁਲ
0: ਸੁੱਖ ਸ਼ਾਂਤ ਪੁੱਛੇ ਔਰ ਉਸਦੇ ਨਾਲ ਗੱਲਾਂ ਬਾਤਾਂ ਕਰੇ, ਇਹੀ ਬਾਪੂ ਚਾਹੁੰਦਾ ਹੈ।
1: ਬਿਲਕੁਲ ਜੀ ਬਿਲਕੁਲ, ਮਾਂ ਬਾਪ ਨੂੰ ਤਾਂ ਹਮੇਸ਼ਾ ਜਵਾਕ ਉਹ ਪਿਆਰਾ ਹੁੰਦਾ ਜਿਹੜਾ ਨੀਵਾਂ ਹੁੰਦਾ, ਜਿਹੜਾ ਉੱਚਾ ਜਵਾਕ ਹੁੰਦਾ ਮਾਂ ਬਾਪ ਨੂੰ ਪਿਆਰਾ ਵੀ ਬਹੁਤ ਘੱਟ ਹੁੰਦਾ ਹੈ।
0: ਬਿਲਕੁਲ
1: ਜੋ
0: ਠੀਕ
1: ਸਾਡਾ
0: ਹੈ,
1: ਤਜਰਬਾ ਹੈ
0: ਬਿਲਕੁਲ ਠੀਕ ਹੈ ਜੀ। ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਤੇ ਅੱਜ ਫਰਮਾਇਸ਼ ਦੱਸ ਦਿਓ ਕਿਹੜੀ ਲੈ ਕੇ ਆਏ ਹੋ।
1: ਦੇਖੋ ਫਰਮਾਇਸ਼ ਤੁਹਾਡੇ ਚੈਨਲ ਤੋਂ ਚੱਲਣ ਵਾਲੇ ਗੀਤ ਸਾਰੇ ਹੀ ਬਹੁਤ ਵਧੀਆ ਨੇ, ਪਰ ਅੱਜ ਜੋ ਗੀਤ ਸੁਣਾਂਗੇ ਆਪਾਂ ਲਾਹੌਰ ਗੀਤ ਸੁਣਾਂਗੇ ਰਣਜੀਤ ਬਾਵਾ ਜੀ ਦਾ ਜੀ।
0: ਜੀ ਬਿਲਕੁਲ ਸੁਣਾਵਾਂਗੇ ਜੀ, ਕੁਝ ਵਟਸਐਪ
1: ਬਹੁਤ
0: ਮੈਸੇਜ
1: ਬਹੁਤ
0: ਸ਼ਾਮਿਲ ਕਰ।
1: ਧੰਨਵਾਦ ਸਰ
0: ਬਹੁਤ
1: ਤੁਹਾਡਾ ਜੀ।
0: ਸ਼ੁਕਰੀਆ ਜੀ, ਲਓ ਜੀ ਕੁਝ ਵਟਸਐਪ ਮੈਸੇਜ ਫਟਾਫਟ ਸ਼ਾਮਿਲ ਕਰ ਲੈਂਦੇ ਹਾਂ, ਫਿਰ ਇਹ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਾਂਗੇ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ ਹੋਣਾ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ, ਕਹਿੰਦੇ ਜੀ ਸਾਨੂੰ ਕੋਈ ਵੀ ਗੀਤ ਸੁਣਾ ਦਿਓ, ਤੋ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ ਸੁਣਾਵਾਂਗੇ ਤੁਹਾਨੂੰ। ਰਘਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜ਼ਾ ਨਾਇਬ ਅਤੇ ਲੱਡੂ ਹੋਣਾ ਨੇ ਸਾਨੂੰ ਵਟਸਐਪ ਮੈਸੇਜ ਕੀਤਾ, ਔਰ ਇਹ ਸਾਡੇ ਦੋਸਤ ਨੇ ਜੀ ਗੰਜ ਡੁਡਵਾਰਾ ਤੋਂ ਸ਼ਮਸੂਲ, ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਹੋਣਾ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਲਓ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ।

0: जी दोस्तों, मैनू फिर दोबारा बापू 10 गल्लां लाहौर दियां। गल ठीक है जी, यही जिहड़ा एक विछोड़ा होया सी उस वेले, वंड जदों होई सी उस वेले, वो जिहड़ा एक दर्दनाक हादसे हुए साढ़े सारयां दे नाल जिहड़े उस पार तों इस पार आए ने। और वाकई जी वो वाकई एक दर्दनाक एपीसोड सी। खैर जी, आपां चलदे हां जी प्रोग्राम दे अगले जी ਸਾਡੇ ਕਾਲਰ ਵੱਲ। ਹੈਲੋ
1: ਹੈਲੋ ਵੀਰ ਜੀ, ਨਮਸਕਾਰ
0: ਜੀ। ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸੁਖਵੀਰ ਸਿੰਘ ਸਾਜਲੀ ਬੋਲਦਾ ਵੀਰੇ, ਸੰਗਰੂਰ ਤੋਂ।
0: ਜੀ ਸੁਖਵੀਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਸ਼ੁਕਰੀਆ ਵੀਰ ਜੀ।
0: ਸਾਜਲੀ ਦਾ ਕੀ ਹਾਲ ਚਾਲ ਨੇ ਤੁਹਾਡੇ?
1: ਠੀਕ ਹੈ ਜੀ, ਵਧੀਆ।
0: ਠੀਕ ਠਾਕ ਹੈ?
1: ਹਾਂਜੀ ਹਾਂ।
0: ਗਰਮੀ ਹੋ ਰਹੀ ਹੈ ਪੂਰੀ?
1: ਗਰਮੀ ਬਹੁਤ ਜ਼ਿਆਦਾ ਹੋ ਗਈ।
0: ਦੇਖੋ, ਇਹ ਗਰਮੀ ਸਰਦੀ ਪਰਮਾਤਮਾ ਦੇ ਰੰਗ ਨੇ, ਅਤੇ ਉਸ ਵੇਲੇ ਉਸਨੇ ਗਰਮੀ ਵੀ ਦੇਣੀ ਹੈ, ਇੱਕ ਵਾਰ ਉਸਨੇ ਠੰਡ ਵੀ ਦੇਣੀ ਹੈ, ਫਿਰ ਵਿੱਚ ਹੁਣ ਬਰਸਾਤਾਂ ਵੀ ਆਉਣ ਵਾਲੀਆਂ, ਮੀਂਹ ਪੈਣ ਵਾਲਾ ਹੈ। ਹਾਂ, ਤੋ ਇਸ ਕਰਕੇ ਇਹ ਤਾਂ ਉਹਦੇ ਰੰਗ ਨੇ, ਉਹਦੀ ਰਜ਼ਾ 'ਚ ਸਾਨੂੰ ਸਾਰਿਆਂ ਨੂੰ ਰਾਜ਼ੀ ਰਹਿਣਾ ਚਾਹੀਦਾ।
1: ਅਤੇ
0: ਅੱਜ ਫਿਰ ਫਰਮਾਇਸ਼ ਕਿਹੜੀ ਲੈ ਕੇ ਆਏ ਨੇ? ਹੈਪੀ ਰਾਏ ਗੋਟੀ ਦੇ ਵਾਸ ਦੇ ਵਿੱਚ ਗੀਤ ਸੁਣਾਵਾਂਗੇ ਤੁਹਾਨੂੰ। ਛਾਜਲੀ ਜੀ, ਸੁਖਬੀਰ ਛਾਜਲੀ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਠੀਕ ਹੈ ਸਰ,
0: ਓਕੇ ਜੀ, ਓਕੇ। ਲਓ ਜੀ, ਸੁਖਵੀਰ ਛਾਜਲੀ ਜੀ, ਜਿਨ੍ਹਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ, ਅਤੇ ਇਹ ਸਾਡੇ ਦੋਸਤ ਨੇ ਜੀ ਵਟਸਐਪ ਮੈਸੇਜ ਜਿਨ੍ਹਾਂ ਨੇ ਸਾਨੂੰ ਭੇਜਿਆ ਹੈ, ਸਰਦਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀ ਐਮ ਜੈਨ, ਆਦਿ ਜੈਨ, ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਅਤੇ ਇਹ ਸਾਡੇ ਦੋਸਤ ਨੇ ਜੀ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ ਵਰਮਾ, ਅਤੇ ਪੂਰੀ ਵਰਮਾ ਫੈਮਿਲੀ ਹੈ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ। ਸੁਸ਼ੀਲ ਕੁਮਾਰ ਚਿਲਾਨਾ ਪੱਪੀ ਅਤੇ ਪਰਿਸ਼ਾ ਚਿਲਾਨਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਸਾਥੀ ਹਨੂੰਮਾਨਗੜ੍ਹ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ ਸੀ। ਅਤੇ ਲਓ ਜੀ, ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਹੈਪੀ ਰਾਏਕੋਟੀ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਮਾਤਾ ਪਿਤਾ
1: ਹਾਂ ਨਹੀਂ ਜੇ ਤੁਸੀਂ ਮਾਤਾ ਪਿਤਾ ਨੇ ਨਹੀਂ ਸੇਵਾ ਕੀਤੀ ਤੇ ਫਿਰ ਤੁਹਾਡਾ ਬਹੁਤ ਵਿਅਰਥ ਹੈ ਜਾਣਾ ਜੀ ਮੰਦਰ ਗੁਰਦੁਆਰਿਆਂ ਚ ਕਿ
0: ਬਿਲਕੁਲ ਸਹੀ
1: ਸਥਾਨ ਤੇ ਜੇ ਤੁਸੀਂ ਉਹਨਾਂ ਦੀ ਸੇਵਾ ਹੀ ਕਰ ਲਈ ਉੱਥੇ ਤੁਹਾਨੂੰ ਸਾਰਾ ਕੁਛ ਮਿਲ ਜਾਣਾ
0: ਸਾਰਾ ਕੁਛ ਉੱਥੇ ਮਿਲ ਜਾਣਾ ਬਿਲਕੁਲ ਠੀਕ ਹੈ ਰਸਗਨੀਆ ਸਾਹਿਬ ਤੁਸੀਂ ਗੱਲ ਬਿਲਕੁਲ ਅੱਜ ਪਤੇ ਦੀ ਕੀਤੀ ਹੈ ਯਾਨੀ ਕਿ ਵਿਸ਼ੇ ਦੇ ਉੱਪਰ ਗੱਲ ਕੀਤੀ ਤੇ ਅੱਜ ਗੀਤ ਵੀ ਦੱਸ ਦਿਓ ਕਿਹੜਾ ਲੈ ਕੇ ਆਏ ਹੋ
1: ਗੀਤ ਫਿਰ ਇਹੀ ਜਗਮੋਹਨ ਕੌਰ ਜੀ ਕਹਿ ਰਹੇ ਹੈ ਬਾਪੂ ਵੀ ਅਡੋਹਨੀਆਂ ਹਾਂਜੀ ਲੜਕੀ ਨੇ ਡਿਮਾਂਡਾਂ ਹੀ ਬਾਪੂ ਪੂਰੀਆਂ ਕਰਦਾ ਹੈ ਹਾਂਜੀ
0: ਇਹ ਵੀ ਗੱਲ ਸਹੀ ਹੈ ਲੋ ਸੁਣਾਉਂਦੇ ਹਾਂ ਤੁਹਾਨੂੰ ਇਹ ਗੀਤ ਸ਼ੁਕਰੀਆ ਕਾਲ ਕਰਨ ਦੇ ਲਈ
1: ਸ਼ੁਕਰੀਆ ਥੈਂਕ ਯੂ ਸ਼ਰਮਾ ਜੀ ਤੁਹਾਡਾ ਬਾਪੂ

0: ਦੀ ਐਵੇਂ ਲੱਗਦਾ ਹੈ ਕਿ ਲਓ ਜੀ ਦਿੱਲੀ ਦੀ ਦਿੱਲੀ ਦੀ ਮਨਜੀਤ ਕੌਰ ਆ ਗਏ ਨੇ ਤੇ ਅੱਜ ਥੋੜਾ ਜਿਹਾ ਆਵਾਜ਼ ਦੇ ਵਿੱਚ ਢਲਕਣ ਮਹਿਸੂਸ ਹੋ ਰਹੀ ਸੀ ਇਸ ਕਰਕੇ ਮੈਂ ਕਹਿ ਲਿਆ
1: ਬਸ ਥੋੜਾ ਨਾ ਤਬੀਅਤ ਠੀਕ ਨਹੀਂ ਹੈ
0: ਬਿਲਕੁਲ ਧਿਆਨ ਰੱਖੋ ਜੀ ਕਿਉਂਕਿ
1: ਲਗਾ ਹੀ ਲਵਾਂ ਫਿਰ ਦਿਲ ਹੈ ਕਿ ਮਨ ਤਾਂ ਨਹੀਂ
0: ਆਏ ਹਾਏ ਹਾਏ ਹਾਏ ਕੀ ਆਈ ਬਾਤ ਹੈ ਕੀ ਆਈ ਬਾਤ
1: ਹੈ ਲਗਾ ਲਗਾ ਹੀ ਲਵਾਂ ਸ਼ਾਮ ਦੀ ਆਏ ਨੇ
0: ਹਾਂ ਬਿਲਕੁਲ ਦੇਖੋ ਤੁਸੀਂ ਪਹੁੰਚੇ ਹੋ ਤੇ ਰੌਣਕਾਂ ਲੱਗ ਜਾਂਦੀਆਂ ਨੇ ਤੇ ਅੱਜ ਗੱਲ ਵੀ ਅਸੀਂ ਫਾਦਰਸ ਡੇ ਦੇ ਉੱਪਰ ਕਰ ਰਹੇ ਸੀ ਕਿਉਂਕਿ ਅੱਜ ਪਿਤਾ ਜੀ ਦਾ ਦਿਨ ਹੈ
1: ਹਾਂਜੀ ਹਾਂਜੀ
0: ਹੈ ਨਾ ਤੇ ਉਹ ਪਿਤਾ ਜੀ ਦੇ ਦਿਨ ਦੇ ਲਈ ਅਸੀਂ ਸਾਰੇ ਜਾਣੇ ਮੁਬਾਰਕਾਂ ਦੇ ਰਹੇ ਹਾਂ ਉਸ ਪਿਤਾ ਨੂੰ ਜਿਸ ਨੇ ਸਾਨੂੰ ਜਨਮ ਦਿੱਤਾ ਔਰ ਉਸ ਪਿਤਾ ਨੂੰ ਜਿਹੜਾ ਕਿ ਆਪ ਤਪਦੀ ਧੁੱਪ ਦੇ ਵਿੱਚ ਮਿਹਨਤ ਕਰਕੇ ਸਾਡਾ ਸਾਰਿਆਂ ਦਾ ਪੇਟ ਪਾਲਦਾ ਔਰ ਉਸ ਤੋਂ ਬਾਅਦ ਉਹ ਬੱਚੇ ਜਿਹੜੇ ਨੇ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਨੇ ਨਹੀਂ ਕਰਦੇ ਇਹ ਤਾਂ ਫਿਰ ਬਾਅਦ ਦੀ ਗੱਲ ਹੈ ਪਰ ਪਿਤਾ ਕਦੀ ਨਹੀਂ ਸੋਚਦਾ ਕਿ ਮੈਂ
1: ਹਾਂ
0: ਬਿਲਕੁਲ ਪਿਤਾ ਜੀ ਲੱਗੇ ਰਹਿੰਦੇ ਨੇ ਦਿਨ ਰਾਤ ਇੱਕ ਕਰ ਦਿੰਦੇ ਨੇ ਆਪਣੀ ਔਲਾਦ ਦੇ ਲਈ
1: ਮੇਰੇ ਵੀ ਡੈਡੀ ਨੇ ਬੜੀ ਮਿਹਨਤ ਕੀਤੀ ਸੀ ਪਰ ਮੈਂ ਸਭ ਤੋਂ ਲਾਡਲੀ ਸੀ ਘਰ ਵਿੱਚ ਵੱਡੀ ਸੀ ਨਾਲੇ
0: ਅੱਛਾ ਤੇ ਤੁਸੀਂ ਖੌਰੂ ਪਾਈ ਰੱਖਦੇ ਸੀ ਫਿਰ
1: ਆਪਣੇ ਡੈਡੀ ਜੀ ਮੈਂ ਬਹੁਤ ਲਾਡਲੀ ਸੀ
0: ਅੱਛਾ ਜੀ ਅੱਛਾ ਕਿਉਂਕਿ ਜਿਹੜੇ ਲਾਡਲੇ ਹੁੰਦੇ ਆ ਨਾ ਬੱਚੇ ਉਹ ਜ਼ਿਆਦਾ ਖੌਰੂ ਪਾਈ ਰੱਖਦੇ ਨੇ ਘਰ ਦੇ ਵਿੱਚ
1: ਹਾਂ
0: ਸ਼ਰਾਰਤੀ ਹੁੰਦੇ ਨੇ ਕਹਿਣ ਦਾ ਮਤਲਬ ਇਹ ਹੈ ਉਸ ਵੇਲੇ ਨਾ ਇਹ ਹੁੰਦਾ ਸੀ ਕਿ ਅਸੀਂ ਆਪਣੇ ਮੰਮੀ ਜਾਂ ਪਾਪਾ ਦੇ ਨਾਲ ਜਿੰਨਾ ਜ਼ਿਆਦਾ ਕੰਮ ਤੋਂ ਜ਼ਿਆਦਾ ਕਰਵਾ ਸਕੀਏ ਇਹਨਾਂ ਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਜਿੰਨਾ ਕਿ ਅਸੀਂ ਇਹਨਾਂ ਦੀ ਹੈਲਪ ਕਰ ਸਕੀਏ ਤੇ ਅੱਜ ਥੋੜਾ ਜਿਹਾ ਬਦਲਾਵ ਆ ਗਿਆ ਉਨਾ ਜ਼ਿਆਦਾ ਉਹ ਚੀਜ਼ਾਂ ਨਹੀਂ ਰਹਿ ਗਈਆਂ ਇਹ ਸੰਸਕਾਰ ਹੁੰਦੇ ਨੇ ਘਰਾਂ ਦੇ ਤੇ ਉਹ ਦੇਖੋ ਚੰਗੇ ਸੰਸਕਾਰ ਹੀ ਘਰਾਂ ਚੋਂ ਆਈਆਂ ਸਨ ਤੇ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਇਹਨਾਂ ਮਾਤਾ ਪਿਤਾ ਨੂੰ ਅਪਣਾ ਲਿਆ ਵਾੜਾ ਨੀ ਹੈ ਬਿਲਕੁਲ ਸਹੀ ਅੱਜ ਕੱਲ ਇੱਕ ਨੀ ਰਹਿੰਦੀ ਤੇ ਚਾਰ ਚਾਰ ਰੱਖਣੀਆਂ ਕਿੰਨੀਆਂ ਔਖੀਆਂ ਨੇ ਵਾਹ ਜੀ ਵਾਹ ਕਿਆ ਹੀ ਬਾਤ ਹੈ ਜੀ ਤੁਸੀਂ ਤਾਂ ਬਹੁਤ ਡੂੰਘੀ ਗੱਲ ਕੀਤੀ ਹੈ ਮਨਜੀਤ ਜੀ ਚੰਗੀ ਲੱਗੀ ਗੱਲ ਕਰਕੇ ਤੇ ਅੱਜ ਫਿਰ ਫਰਮਾਇਸ਼ ਵੀ ਦੱਸ ਦਿਓ ਕਿਹੜੀ ਲੈ ਕੇ ਆਏ ਹੋ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਹੱਸਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ ਗੱਲ ਤਾਂ ਸਹੀ ਹੈ ਜੀ ਮੁੰਡੇ ਨੂੰ ਤਾਂ ਫਿਰ ਜਾਨ ਦੇਣੀ ਹੋਈ ਜੇ ਕੋਈ ਹੱਸਦੇ ਨੇ ਦਿਲ ਮੰਗ ਹੀ ਲਿਆ ਤੇ ਸ਼ੁਕਰੀਆ ਜੀ ਇਹ ਵੀ ਗੱਲ ਸਹੀ ਹੈ ਜਾਨ ਲੈਣੀ ਨਹੀਂ ਆਪਾਂ ਗੀਤ ਹੀ ਸੁਣਾਉਣਾ ਚਲੋ ਜੀ ਗੀਤ ਸੁਣਾ ਕੇ ਹੀ ਆਪਾਂ ਜਾਨ ਲੈ ਲੈਣੀ ਅੱਜ ਹੈ ਸ਼ੁਕਰੀਆ ਜੀ ਸ਼ੁਕਰੀਆ ਕਾਲ ਕਰਨ ਦੇ ਲਈ ਚਲੋ ਓਕੇ ਜੀ ਬਹੁਤ ਬਹੁਤ ਤੁਸੀਂ ਆਪਣੇ ਸਿਹਤ ਦਾ ਧਿਆਨ ਰੱਖੋ ਔਰ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਨਾਲ ਜੁੜੇ ਰਹੋ ਲਓ ਜੀ ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ ਫਿਰ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣਾਵਾਂਗੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਵਰਮਾ ਜੈਵੀਰ ਸਿੰਘ ਡਾਕਟਰ ਅਮਨਦੀਪ ਸਿੰਘ ਇਹਨਾਂ ਨੇ ਸਾਨੂੰ ਮੋਹਾਲੀ ਚੰਡੀਗੜ੍ਹ ਤੋਂ ਵਟਸਐਪ ਮੈਸੇਜ ਭੇਜਿਆ ਸੀ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਸਾਹਿਲ ਬਜਾਜ ਬਿੱਟਾ ਬਜਾਜ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਅਤੇ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਜਸਬੀਰ ਜੱਸੀ ਸੀਤਾ ਗੀਤਾ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਅਤੇ ਇਹ ਸਾਡੇ ਦੋਸਤ ਨੇ ਜੀ ਕਮਲ ਬਲੂਜਾ ਮਧੂ ਬਲੂਜਾ ਸਾਗਰ ਬਲੂਜਾ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ

ਆਕਾਂਕਸ਼ਾ ਮਲਿਕ, ਮਾਹੀ ਮਲਿਕ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਦੋਸਤ ਨੇ। ਬਠਿੰਡਾ ਤੋਂ ਹੀ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਛਿੰਦਰਪਾਲ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਦੋਸਤ। ਲਓ ਜੀ, ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਹੱਸਦੀ ਨੇ ਦਿਲ ਮੰਗਿਆ ਗੀਤ ਤੁਹਾਡੀ ਨਜ਼ਰ।

0: ਖਾਣੀ ਹੈ ਅਤੇ ਸਾਨੂੰ ਕੋਈ ਵੀ ਕੰਮ ਜਿਹੜਾ ਹੈ ਉਹ ਕਰਨਾ ਚਾਹੀਦਾ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਇਸ ਕਰਕੇ ਆਪਾਂ ਨੂੰ ਇਹ ਸੋਚ ਰੱਖਣੀ ਚਾਹੀਦੀ ਹੈ ਕਿ ਅਸੀਂ ਮਿਹਨਤ ਦੇ ਨਾਲ ਜੋ ਅਸੀਂ ਕੰਮ ਕਮਾ ਸਕੀਏ, ਮਿਹਨਤ ਦੇ ਨਾਲ ਜੋ ਕਰ ਸਕੀਏ, ਉਹ ਸਭ ਤੋਂ ਵੱਡੀ ਚੀਜ਼ ਹੈ ਇਸ ਜ਼ਿੰਦਗੀ ਦੇ ਵਿੱਚ। ਲਓ ਜੀ, ਕਾਲਰ ਆ ਗਏ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ
0: ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਜੀ ਰਾਜੂ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਸਰ ਜੀ ਤੁਹਾਡਾ ਵੀ।
0: ਰਾਜੂ ਜੀ, ਕਿਵੇਂ ਚੰਡੀਗੜ੍ਹ? ਠੀਕ ਠਾਕ ਹੈ? ਅੱਛਾ, ਬਾਰਿਸ਼ ਹੋ ਰਹੀ ਹੈ? ਵਾਹ ਜੀ ਵਾਹ, ਕੀ ਬਾਤ ਹੈ! ਬਾਰਿਸ਼ ਹੋ ਰਹੀ ਹੈ, ਫਿਰ ਤਾਂ ਮੌਸਮ ਹੋਰ ਵਧੀਆ ਹੋ ਗਿਆ ਹੁਣ। ਚਲੋ, ਇਹ ਵੀ ਚੰਗੀ ਗੱਲ ਹੈ, ਕਿਸੇ ਵੇਲੇ ਧੁੱਪ ਤੇ ਕਿਸੇ ਵੇਲੇ ਛਾਂ ਹੈ।
1: ਜ਼ਿੰਦਗੀ ਦੇ ਰੰਗ ਨੇ ਜੀ। ਧੁੱਪ ਕਦੀ ਛਾਂ, ਜਿੱਦਾਂ ਦੁੱਖ ਕਦੇ ਸੁੱਖ।
0: ਹਾਂ, ਦੇਖੋ ਜ਼ਿੰਦਗੀ ਦੇ ਵਿੱਚ ਕਿਵੇਂ ਜਿਵੇਂ ਆ ਜਾਂਦਾ ਹੈ ਨਾ ਕਿ ਕਭੀ ਖੁਸ਼ੀ ਕਭੀ ਗਮ। ਹਾਂ, ਹੋਣਾ ਵੀ ਚਾਹੀਦਾ ਹੈ, ਕਿਉਂਕਿ ਤਾਂ ਹੀ ਇਨਸਾਨ ਜਿਹੜਾ ਹੈ ਨਾ, ਨਹੀਂ ਤਾਂ ਫਿਰ ਇਨਸਾਨ ਬਹੁਤ ਜ਼ਿਆਦਾ ਪ੍ਰਾਊਡੀ ਹੋ ਜਾਂਦਾ ਹੈ, ਬਹੁਤ ਜ਼ਿਆਦਾ ਘਮੰਡੀ ਹੋ ਜਾਂਦਾ ਹੈ। ਹਾਂ, ਇਸ ਕਰਕੇ ਦੋਨੋਂ ਚੀਜ਼ਾਂ, ਤਾਂ ਹੀ ਤਾਂ ਪਰਮਾਤਮਾ ਸਾਨੂੰ ਸਭ ਨੂੰ ਇਹ ਦਿੰਦਾ। ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਲਓ ਜੀ, ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਸੁਣਾਵਾਂਗੇ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਲਓ ਜੀ, ਬਾਜਵਾ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਚੰਦ ਅਨਮੋਲ, ਦੀਪਕ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਨੇ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਸੀ। ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ। ਅਤੇ ਇਹ ਸਾਡੇ ਦੋਸਤ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਉੱਤਰਾਖੰਡ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਸੀ। ਅਤੇ ਲਓ ਜੀ, ਸਭ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਉਸ ਵੇਲੇ ਦਿਲ ਧੱਕ ਧੱਕ ਕਰਦਾ ਹੈ। ਇਸ ਕਰਕੇ ਕਿ ਪਤਾ ਨਹੀਂ ਕਿਵੇਂ ਉਹ ਪੇਸ਼ ਆਊ ਜਾਂ ਅਸੀਂ ਉਹਦੇ ਨਾਲ ਹੀ ਪੇਸ਼ ਆਵਾਂਗੇ, ਅਤੇ ਇਹ ਫਿਰ ਜਜ਼ਬਾਤ ਜਿਹੜੇ ਹੁੰਦੇ ਨੇ ਨਾ ਉਸ ਵੇਲੇ ਕੰਟਰੋਲ 'ਚ ਨਹੀਂ ਆਉਂਦੇ। ਪਰ ਖੈਰ ਜੀ, ਇਹ ਪਹਿਲੀ ਮੁਲਾਕਾਤ ਦਾ ਤਾਂ ਅਲੱਗ ਹੀ ਨਜ਼ਾਰਾ ਹੁੰਦਾ, ਚਾਹੇ ਵਿਆਹ ਤੋਂ ਬਾਅਦ ਪਹਿਲੀ ਮੁਲਾਕਾਤ ਹੋਏ ਜਾਂ ਦੋਸਤੀ ਦੀ ਜਦੋਂ ਹੁੰਦੀ ਹੈ ਪਹਿਲੀ ਮੁਲਾਕਾਤ ਉਦੋਂ ਹੋਏ ਜਾਂ ਕੋਈ ਵੀ ਪਹਿਲੀ ਮੁਲਾਕਾਤ ਹੁੰਦੀ ਹੈ ਨਾ ਉਸ ਵੇਲੇ ਫਿਰ ਨਜ਼ਾਰੇ ਇੱਦਾਂ ਦੇ ਹੁੰਦੇ ਨੇ। ਲਓ ਜੀ, ਕਾਲਰ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ ਜੀ, ਨਮਸਕਾਰ ਜੀ, ਕੌਣ ਬੋਲ ਰਹੇ ਹੋ? ਵਾਹ ਜੀ ਵਾਹ, ਬੰਸੀ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
1: ਆਪਕੀ ਪੇਸ਼ਕਾਰੀ ਕਾ ਵੀ ਕੋਈ ਜਵਾਬ ਨਹੀਂ ਭਾਈ।
0: ਆਏ ਹਾਏ, ਕਿਆ ਬਾਤ ਹੈ ਜੀ। ਦੇਖੋ, ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ, ਇਸ ਦੇ ਲਈ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ।
1: ਤੁਸੀਂ ਹੈ ਵੀ ਹੈ ਹੌਸਲੇ ਜੋਗੇ, ਸਾਡੀ ਰੂਟੀ ਖਰਾਕ ਹੈ।
0: ਹਾਂ, ਦੇਖੋ ਨਾ ਜੀ, ਇਹ ਜਿਹੜੀ ਸੰਗੀਤ ਹੈ, ਗੀਤ ਹੈ, ਇਹ ਵਾਕੇ ਰੂਹ ਦੀ ਖੁਰਾਕ ਹੈ।
1: ਉਹ ਪਹਿਲਾ ਗਾਣਾ ਆਉਂਦਾ ਇੱਕ, ਚੁੱਪ ਚਾਪ ਖੜੇ ਹੋ ਜ਼ਰੂਰ ਕੋਈ ਬਾਤ ਹੈ।
0: ਹਾਂ, ਪਹਿਲੀ ਮੁਲਾਕਾਤ ਹੈ। ਇਹ ਵੀ ਉਹੀ ਗੱਲ ਆ ਨਾ ਜੀ, ਮੈਂ ਜਿਵੇਂ ਦੱਸ ਰਿਹਾ ਕਿ ਜਦੋਂ ਪਹਿਲੀ ਪਹਿਲੀ ਮੁਲਾਕਾਤ ਹੁੰਦੀ ਹੈ ਨਾ ਉਸ ਵੇਲੇ ਫਿਰ ਇਨਸਾਨ 'ਚ ਦਿਲ ਜਿਹੜਾ ਹੈ ਨਾ ਥੱਲੇ ਨੂੰ ਠਾਂ ਠਾਂ ਜਾਂਦਾ ਹੈ।
1: ਹਾਂ ਵੀ ਕਿਹੋ ਜਿਹਾ ਹੋਵੇਗਾ, ਕਿਹੋ ਜਿਹਾ ਸੁਭਾਅ ਹੈ।
0: ਹਾਂ, ਤੇ ਉਹ ਫਿਰ ਜਦੋਂ ਗੱਲਾਂ ਬਾਤਾਂ ਹੋਣ ਲੱਗ ਜਾਂਦੀਆਂ ਫਿਰ ਪਤਾ ਲੱਗਦਾ ਕਿ ਵਾਕਈ ਮੇਰਾ ਜਿਹੜਾ ਦਿਲਦਾਰ ਹੈ, ਜਿਹੜਾ ਮੇਰਾ ਦੋਸਤ ਹੈ, ਉਹ ਵਾਕਈ ਬਹੁਤ ਖੂਬਸੂਰਤ ਹੈ।
1: ਹਾਂ ਜੀ,
0: ਜਿਵੇਂ ਸਾਡੇ ਬੰਸੀ ਲਾਲ ਜੀ ਬਹੁਤ ਹੀ ਦਿਲਦਾਰ ਨੇ, ਖੂਬਸੂਰਤ ਨੇ। ਹਾਂ ਬਿਲਕੁਲ, ਰੂਹ ਦੀ ਖੁਰਾਕ ਹੈ। ਆਕਾਸ਼ਵਾਣੀ ਦਾ ਪਰਿਵਾਰ ਜਿਹੜਾ ਹੈ ਨਾ ਉਹ ਤੁਹਾਡੇ ਸਾਰਿਆਂ ਦੇ ਨਾਲ, ਅਸੀਂ ਸਾਰੇ ਵਿੱਚ ਹੀ ਆ ਜਾਂਦੇ ਹਾਂ। ਬਿਲਕੁਲ ਬਿਲਕੁਲ, ਸਾਰੇ ਆ ਜਾਂਦੇ ਨੇ ਤੇ ਤੁਸੀਂ ਸਾਰੇ ਆਉਂਦੇ ਹੋ, ਤੇ ਇਸੇ ਕਰਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲੱਗਦੇ। ਬਿਲਕੁਲ ਬਿਲਕੁਲ, ਤੋ ਬੰਸੀ ਲਾਲ ਜੀ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਨੇ? ਹੰਸ ਰਾਜ ਲਓ, ਜਿਹੜਾ ਮਰਜ਼ੀ ਲਾ ਦੇਵਾਂਗੇ, ਤੇ ਕੁਝ ਵਟਸਐਪ ਮੈਸੇਜ ਸ਼ਾਮਿਲ ਵੀ ਕਰ ਲੈਂਦੇ ਹਾਂ।
1: ਥੈਂਕ ਯੂ ਜੀ, ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ ਬੰਸੀ ਲਾਲ ਜੀ, ਇਸੇ ਤਰ੍ਹਾਂ ਸਾਡੀ ਬੰਸੀ ਬਜਾਉਂਦੇ ਰਿਹਾ ਕਰੋ।
1: ਪਰਮਾਤਮਾ ਤੈਨੂੰ ਲੰਬੀ ਉਮਰਾਂ ਬਖਸ਼ੇ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਲਓ ਜੀ, ਇਹ ਸਨ ਸਾਡੇ ਬੰਸੀ ਜੀ ਜਿਹੜੇ ਅੰਬਾਲਾ ਜ਼ਿਲ੍ਹਾ ਤੋਂ ਆਏ ਸਨ ਅਤੇ ਸਾਡੀਆਂ ਦੁਆਵਾਂ ਮੰਗ ਕੇ ਗਏ ਨੇ, ਔਰ ਅਸੀਂ ਵੀ ਇਹੀ ਦੁਆਵਾਂ ਮੰਗਦੇ ਨੇ ਕਿ ਤੁਸੀਂ ਇਸੇ ਤਰ੍ਹਾਂ ਸਾਰੇ ਦੋਸਤ ਇਸੇ ਤਰ੍ਹਾਂ ਤੰਦਰੁਸਤ ਰਹੋ, ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੋ, ਔਰ ਸਾਡੇ ਪ੍ਰੋਗਰਾਮ ਨਾਲ ਐਵੇਂ ਜੁੜੇ ਰਹੋ। ਲਓ ਜੀ, ਫਿਰ ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ, ਫਿਰ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਨਜ਼ਰ ਕਰਾਂਗੇ। ਸਾਡੇ ਦੋਸਤ ਨੇ ਜੀ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ, ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਅਤੇ ਇਹ ਦੁਬਾਰਾ ਮੈਸੇਜ ਆ ਗਿਆ ਇਹਨਾਂ ਦਾ। ਬੇਅੰਤ ਸਿੰਘ ਬੱਸ ਸਟੈਂਡ ਜਲਾਲੀ ਦੀ ਬਾਤ ਜ਼ਿਲ੍ਹਾ ਲੁਧਿਆਣਾ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਅਤੇ ਧਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ, ਇਹ ਫਾਜ਼ਿਲਕਾ ਤੋਂ ਸਾਡੇ ਦੋਸਤ ਨੇ ਅਤੇ ਇੰਦਰਜੀਤ ਮੰਗਾ ਯੂ ਐੱਸ ਏ ਤੋਂ ਸਾਡੇ ਕੋਲ ਵਟਸਐਪ ਮੈਸੇਜ ਲੈ ਕੇ ਆਏ ਸਨ, ਅਸੀਂ ਇਹਨਾਂ ਦਾ ਵਟਸਐਪ ਮੈਸੇਜ ਕਰ ਲਿਆ ਸ਼ਾਮਿਲ। ਅਤੇ ਹੁਣ ਆਪਾਂ ਤੁਹਾਨੂੰ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਸੁਣਾਉਂਦੇ ਹਾਂ ਤੁਹਾਡੀ ਹੀ ਸਾਰਿਆਂ ਦੀ ਫਰਮਾਇਸ਼ 'ਤੇ।

0: ਕਿਉਂਕਿ ਤੁਹਾਡੇ ਆਉਣ ਦਾ ਅੰਦਾਜ਼ ਪਤਾ ਲੱਗ ਜਾਂਦਾ ਬਿੱਟੂ ਭਾਜੀ ਆ ਗਏ ਨੇ।
1: ਬਿਲਕੁਲ ਜੀ ਬਿਲਕੁਲ
0: ਜੀ, ਬਹੁਤ ਸ਼ੁਕਰੀਆ ਜੀ। ਤੇ ਬਿੱਟੂ ਜੀ, ਅੱਜ ਅਸੀਂ ਗੱਲ ਕਰ ਰਹੇ ਸੀਗੇ ਕਿ ਅੱਜ ਸਾਡੇ ਜਿਵੇਂ ਕਿ ਫਾਦਰਸ ਡੇ ਹੈ, ਸਾਡੇ ਪਿਤਾ ਜੀ ਦਾ ਅੱਜ ਦਿਹਾੜਾ ਹੈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਤੇ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ। ਜਿਵੇਂ ਪਿਤਾ ਜੀ ਨੇ ਸਾਡੇ ਲਈ ਮਿਹਨਤ ਕੀਤੀ ਹੈ, ਅਸੀਂ ਵੀ ਉਹਨਾਂ ਦਾ ਓਨਾ ਹੀ ਖਿਆਲ ਰੱਖੀਏ, ਉਹਨਾਂ ਦਾ ਹੋਰ ਵੀ ਜ਼ਿਆਦਾ ਅਸੀਂ ਮਾਣ ਸਤਿਕਾਰ ਜਿੰਨਾ ਕਰ ਸਕਦੇ ਹਾਂ ਉਹਨਾਂ ਸਾਨੂੰ ਕਰਨਾ ਚਾਹੀਦਾ।
1: ਹਾਂਜੀ ਬਿਲਕੁਲ ਜੀ, ਅਸੀਂ ਪੂਰਾ ਪੂਰਾ ਕੀਤਾ ਜੀ।
0: ਹਾਂ,
1: ਉਹਦਾ ਤੁਹਾਨੂੰ ਪਿਆਰ ਮਿਲ ਗਿਆ ਜਿੱਦਾਂ ਉਹਦੇ ਪਿਤਾ ਜੀ ਨੇ ਕੀਤਾ।
0: ਵਾਹ, ਦੇਖੋ ਗੱਲ ਉਹੀ ਹੈ,
1: ਇਹੋ ਚੀਜ਼ ਚਾਹੁੰਦੇ ਹਾਂ ਜੋ ਸਾਨੂੰ ਅਸੀਂ ਪਿਤਾ ਨੇ ਦਿੱਤਾ, ਅਤੇ ਉਹੀ ਹਜੇ ਬਾਅਦ ਦੇਖੋ ਬਿਲਕੁਲ ਉਹੀ ਹੋ ਰਿਹਾ। ਪਰਿਵਾਰ ਬਹੁਤ ਵਧੀਆ, ਬੱਚੇ ਹਜੇ ਬਹੁਤ ਵਧੀਆ।
0: ਵਾਹ, ਕਿਆ ਬਾਤ ਹੈ, ਦੇਖੋ ਨਾ ਕਿੰਨੀ ਖੁਸ਼ੀ ਵਾਲੀ ਗੱਲ ਹੈ ਬਿੱਟੂ ਜੀ, ਕਿਉਂਕਿ ਜੇ ਤੁਸੀਂ ਆਪਣੇ ਪਿਤਾ ਜੀ ਦਾ ਮਾਤਾ ਜੀ ਦਾ ਖਿਆਲ ਰੱਖਿਆ ਸੀ ਤੇ ਤੁਹਾਡੇ ਵੀ ਅੱਗੇ ਬੱਚੇ ਫਿਰ ਓਨਾ ਹੀ ਖਿਆਲ ਰੱਖ ਰਹੇ ਨੇ ਨਾ। ਹਾਂ, ਉਹੀ ਉੱਗੇਗਾ, ਔਰ ਜਿਵੇਂ ਦਾ ਬੀਜੋਗੇ, ਜੇ ਤੁਸੀਂ ਸਹੀ ਬੀਜਿਆ ਤੇ ਹੁਣ ਦੇਖੋ ਨਾ ਮਿਲਦਾ ਹੀ ਹੈ, ਫਲ ਵੀ ਮਿੱਠਾ ਮਿਲ ਰਿਹਾ ਇਸ ਵੇਲੇ, ਤੁਸੀਂ ਵੀ ਆਨੰਦ ਮਾਣ ਰਹੇ ਹੋ। ਤੇ ਅੱਜ ਫਿਰ ਹੁਣ ਫਰਮਾਇਸ਼ ਵੀ ਦੱਸ ਦਿਓ ਕਿਹੜੀ ਲੈ ਕੇ ਆਏ ਹੋ। ਸ਼ੁਕਲੀ ਗੀਤ ਸੁਣਾਂਗੇ ਆਪਾਂ, ਸੱਸ ਨੂੰ ਦਾ ਮੁਕਾਬਲਾ। ਵੈਸੇ ਤੇ ਸੱਸ ਨੂੰ ਦਾ ਪਿਆਰ ਤਾਂ ਹੁੰਦਾ ਹੀ ਬਹੁਤ ਜ਼ਿਆਦਾ ਹੈ, ਤੇ ਲਓ ਸੁਣਾਉਂਦੇ ਤੁਹਾਨੂੰ ਤੁਹਾਡੀ ਫਰਮਾਇਸ਼ ਦਾ ਗੀਤ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਓਕੇ ਸ਼ਾਮ ਭਾਜੀ, ਬਾਏ ਬਾਏ
0: ਬਾਏ ਜੀ ਬਾਏ।

0: ਜੀ ਦੋਸਤੋ, ਗੱਲ ਸਹੀ ਹੈ ਨਾ ਕਿ ਚੋਰਾਂ ਨੂੰ ਕਦੋਂ ਮੋਰ ਪੈ ਜਾਣੀ ਪਤਾ ਨਹੀਂ ਲੱਗਦਾ। ਲੇਕਿਨ ਤੁਸੀਂ ਸਾਡੇ ਪ੍ਰੋਗਰਾਮ 'ਚ ਆ ਸਕਦੇ ਹੋ। ਵਕਤ ਹਲੇ 23 ਮਿੰਟ ਦਾ ਪਿਆ ਹੋਇਆ, 0181-23-42-171 ਨੰਬਰ ਡਾਇਲ ਕਰਨਾ ਔਰ ਪਹੁੰਚ ਜਾਣਾ ਜੀ ਇਸ ਪ੍ਰੋਗਰਾਮ ਸੌਗਾਤ ਦੇ ਵਿੱਚ। ਲਓ ਜੀ, ਕਾਲਰ ਆ ਗਏ ਨੇ, ਦੇਖੀਏ ਜੀ। ਹੈਲੋ
1: ਹਾਂਜੀ, ਨਮਸਕਾਰ ਸ਼ਰਮਾ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਭੂਸ਼ਣ ਕਟਾਰੀਆ ਮਲੌਟ ਤੋਂ ਬੋਲਦਾ ਜੀ।
0: ਜੀ ਜੀ ਭੂਸ਼ਣ ਕਟਾਰੀਆ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਮਿਹਰਬਾਨੀ ਜੀ।
0: ਕਟਾਰੀਆ ਸਾਹਿਬ ਤਕਰੀਬਨ ਇਸੇ ਟਾਈਮ ਤੇ ਪਹੁੰਚਦੇ ਨੇ ਸਾਰੀਆਂ ਦੀਆਂ ਆਵਾਜ਼ਾਂ ਸੁਣਨ ਤੋਂ ਬਾਅਦ।
1: ਫੋਨ ਨਹੀਂ ਮਿਲਦਾ, ਕਰੀਏ ਕੀ ਜੀ?
0: ਅੱਛਾ, ਫੋਨ ਨਹੀਂ ਲੱਗਦਾ, ਇਸ ਕਰਕੇ ਇਹ ਵੀ ਗੱਲ ਠੀਕ ਹੈ ਜੀ। ਕੋਸ਼ਿਸ਼ ਤਾਂ ਤੁਸੀਂ ਬਹੁਤ ਕਰਦੇ ਹੋ ਪਹਿਲਾਂ ਆਉਣ ਦੀ, ਹੈ ਨਾ? ਹਾਂ, ਇਹ ਤਾਂ ਗੱਲ ਬਿਲਕੁਲ ਸਹੀ ਹੈ, ਗੱਲ ਹੋ ਗਈ ਤੇ ਫਿਰ ਸਾਰਾ ਕੁਝ ਹੀ ਹੋ ਗਿਆ ਹੈ ਜੀ। ਭੂਸ਼ਣ ਜੀ ਬਹੁਤ ਬਹੁਤ ਕਿਆ ਬਾਤ ਹੈ ਜੀ, ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਜਗਮੋਹਨ ਕੌਰ ਜੀ ਦਾ ਸੁਣਾ ਦੋ ਜੀ, ਕੁੰਡਲੀ ਚ ਨਹੀਂ ਲੁਕਦੇ
0: ਸੱਜਣਾ ਨੈਣ ਕੁਵਾਰੇ।
1: ਹਾਂਜੀ
0: ਹਾਂਜੀ, ਲਓ ਜੀ ਸੁਣਾਉਂਦੇ ਹਾਂ ਜੀ, ਕੁਝ ਵਟਸਐਪ ਮੈਸੇਜ ਸ਼ਾਮਿਲ ਕਰਕੇ ਗੀਤ ਤੁਹਾਡਾ ਸ਼ਾਮਿਲ ਕਰ ਲਿਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ, ਸਾਡੇ ਦੋਸਤ ਸਨ ਭੂਸ਼ਣ ਕਟਾਰੀਆ ਜੀ, ਜਿਨ੍ਹਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ ਔਰ ਇਸੀ ਫਰਮਾਇਸ਼ ਦੇ ਲਈ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਤ ਆਹੂਜਾ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਸੀ ਅਤੇ ਪਿੰਡ ਢਾਣੀ ਨੱਥਾ ਸਿੰਘ ਜਲਾਲਾਬਾਦ ਪੱਛਮੀ ਤੋਂ ਰੇਸ਼ਮ ਸਿੰਘ, ਸੰਦੀਪ ਸਿੰਘ, ਰਮਨਦੀਪ ਸਿੰਘ, ਸੋਮਾ, ਸਜਨਾ, ਕਿਰਨਾ, ਨਿਸ਼ਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿੱਟੀ ਦੀਵਾਨਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ। ਲਓ ਜੀ, ਸਭ ਦੀ ਫਰਮਾਇਸ਼, ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਜੀ ਦੋਸਤੋ, ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ। ਕਿਆ ਬਾਤ ਹੈ ਜੀ, ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਪੰਜਾਬੀ ਗੀਤ। ਲਓ ਜੀ, ਕਾਲਰ ਆ ਗਏ ਨੇ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਬੋਲ ਰਿਹਾ ਸਰ ਜੀ, ਧਰਮਾ ਸਾਗਰ।
0: ਜੀ ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਬਹੁਤ ਬਹੁਤ ਤੁਹਾਡਾ, ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਸਰ ਜੀ, ਬਹੁਤ ਵਧੀਆ।
0: ਜੀ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ, ਤੁਹਾਡੇ ਲਈ ਤਾਂ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਹਾਂ ਬਿਲਕੁਲ ਬਿਲਕੁਲ ਜੀ, ਠੀਕ ਕਿਹਾ ਤੁਸੀਂ ਕਿ ਇਹ ਜਿਹੜੀ ਰੂਹ ਦੀ ਖੁਰਾਕ ਹੈ। ਹਾਂ ਇਹ ਜਿਹੜੀ ਰੂਹ ਦੀ ਖੁਰਾਕ ਹੈ ਨਾ, ਇਹ ਤੁਸੀਂ ਖਾਣਾ ਖਾਣ ਤੋਂ ਬਾਅਦ ਜੇ ਇਹ ਟੈਬਲੇਟ ਲੈ ਲੈਂਦੇ ਹੋ ਨਾ ਆਕਾਸ਼ਵਾਣੀ ਵਾਲੀ, ਤਾਂ ਫਿਰ ਨੀਂਦ ਵੀ ਚੰਗੀ ਆ ਜਾਂਦੀ ਹੈ। ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਕਿਹੜਾ ਗੀਤ ਕਿਹਾ? ਅੱਛਾ, ਅੰਬ ਚੂਪਦੀ ਜਾਂਦੀ। ਬਿਲਕੁਲ ਜੀ, ਅੰਬ ਦਾ ਇਸ ਵੇਲੇ ਸੀਜ਼ਨ ਵੀ ਚੱਲ ਰਿਹਾ ਹੈ ਨਾ, ਤੇ ਸੁਣਾਉਂਦੇ ਹਾਂ ਜੀ ਤੁਹਾਨੂੰ, ਸ਼ੁਕਰੀਆ ਕਾਲ ਕਰਨ ਦੇ ਲਈ ਧਰਮਾ ਜੀ। ਲਓ ਜੀ, ਇਹ ਸਨ ਸਾਡੇ ਧਰਮਾ ਸਾਗਰ ਜੀ, ਅਤੇ ਕੁਝ ਵਟਸਐਪ ਮੈਸੇਜ ਨੇ ਇਹ ਵੀ ਸ਼ਾਮਿਲ ਫਟਾਫਟ ਕਰ ਲੈਂਦੇ ਹਾਂ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜੋ ਜਜੋਰੀਆ ਅਤੇ ਗੁੱਡੂ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਅਤੇ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਕਹਿੰਦੇ ਜੀ, ਖੁਸ਼ਨੁਮਾ ਮਹਿਫਲ ਸਜੀ ਹੈ ਤੋ ਹਮ ਵੀ ਹਾਜ਼ਰ ਹੈ। ਬਿਲਕੁਲ ਜੀ, ਤੁਹਾਡੇ ਲਈ ਤਾਂ ਅਸੀਂ ਇਹ ਮਹਿਫਲ ਨੂੰ ਸਜਾਇਆ ਹੈ, ਤੁਸੀਂ ਪਹੁੰਚ ਗਏ ਹੋ ਅਤੇ ਸਾਡਾ ਜਿਹੜਾ ਹੈ ਉਹ ਪ੍ਰੋਗਰਾਮ ਸਫਲ ਹੋ ਗਿਆ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ ਨੀਤੂ, ਜੋਤੀ ਸੱਜਣੀ, ਇਹਨਾਂ ਸਭ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ, ਸੁਰਿੰਦਰ ਕੋਹਲੀ ਅਤੇ ਕ੍ਰਿਸ਼ਨਾ ਕਲੇ ਦੀ ਆਵਾਜ਼ਾਂ ਦੇ ਵਿੱਚ ਇਹ ਗੀਤ।
2: ਜੋ ਪੈਂਦਾ ਵਿੱਚ ਗਈ ਲਾਲ ਪਰਾਂਦੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ। ਸੌਗਾਤ ਪ੍ਰੋਗਰਾਮ ਰੋਜ਼ 11 ਵਜ ਕੇ 10 ਮਿੰਟ ਤੋਂ ਲੈ ਕੇ 1 ਵਜੇ ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ। ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਚੱਲਦਿਆਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ ਪ੍ਰੋਗਰਾਮ ਹੋਏਗਾ ਜੀ ਪੰਜਾਬੀ ਮੈਲੋਡੀਅਸ ਗੀਤ। ਉਸ ਤੋਂ ਬਾਅਦ ਹੋਣਗੇ ਪੰਜਾਬੀ ਡਿਊਟ ਮਿਊਜ਼ਿਕ, ਸ਼ਬਦ ਸਰਵਣ ਕਰੋਗੇ, ਫਿਰ ਭਜਨ ਸਰਵਣ ਕਰੋਗੇ। ਪੂਰੀ ਰਾਤ ਤੁਹਾਡਾ ਅਸੀਂ ਇਸੇ ਤਰ੍ਹਾਂ ਮਨੋਰੰਜਨ ਕਰਨਾ, ਤੁਸੀਂ ਜਾਣਾ ਕਿਤੇ ਨਹੀਂ ਹੈ। ਚੱਲਦੇ ਹਾਂ ਜੀ ਅਗਲੇ ਸਿਲਸਿਲੇ 'ਚ ਪੰਜਾਬੀ ਮੈਲੋਡੀਅਸ ਗੀਤ।

0: ಹೇ ಗೋಬಿಂದ, ಹೇ ಗೋಪಾಲ, ಹೇ ದಯಾಲ್ ಲಾಲ್, ಪ್ರಾಣನಾಥ ಅನಾಥ ಸಖೆ ದೀನ ದರ್ದ ನಿವಾರ. ਇਸ ਸ਼ਬਦ ਦਾ ਗਾਇਨ ਕੀਤਾ ਸੀ ਬੀਬੀ ਚਰਨਜੀਤ ਕੌਰ ਹੋਰਾਂ। ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਨੇ ਗਿਆਨੀ ਗੁਰਲਾਲ ਸਿੰਘ।
1: ਇਹ ਪਾਵਨ ਪਵਿੱਤਰ ਸ਼ਬਦ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਲਾਰ ਰਾਗ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1273 'ਤੇ ਦਰਜ ਹੈ। ਸ਼ਬਦ ਦੀ ਆਰੰਭਕ ਅਤੇ ਰਹਾਉ ਦੀ ਤੁਕ ਅੰਦਰ ਸਾਹਿਬ ਕਿਰਪਾ ਕਰਦੇ ਹਨ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਦੇ ਸੋਮੇ, ਸੋਹਣੇ ਪ੍ਰਭੂ, ਹੇ ਪਰਮਾਤਮਾ, ਤੂੰ ਜਿੰਦ ਦਾ ਮਾਲਕ ਹੈ। ਪਰਮਾਤਮਾ ਅਨਾਥਾਂ ਦਾ ਮਿੱਤਰ ਹੈ, ਜਿਸ ਦਾ ਦੁੱਖ ਕੋਈ ਦੂਰ ਨਹੀਂ ਕਰਦਾ, ਪਰਮਾਤਮਾ ਉਸ ਦਾ ਵੀ ਦੁੱਖ ਦੂਰ ਕਰਦਾ ਹੈ, ਦੀਨਾਂ ਦੇ ਦਰਦ ਨਿਵਾਰਦਾ ਹੈ। ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਬਚਨ ਕਰਦੇ ਹਨ, ਦੀਨ ਦਰਦ ਦੁੱਖ ਭੰਜਨਾ ਸੇਵਕ ਕੈ ਸਤ ਪਾਏ। ਮਾਝ ਰਾਗ ਅੰਦਰ ਚੌਥੇ ਪਾਤਸ਼ਾਹ ਬਚਨ ਕਰਦੇ ਹਨ, ਹਮ ਬਾਰਿਕ ਦੀਨ ਕਰੋ ਪ੍ਰਤਪਾਲਾ, ਅਸੀਂ ਜੀਵ ਦੀਨ ਹਾਂ ਨਿਮਾਣੇ ਹਾਂ, ਪਰਮਾਤਮਾ ਹੀ ਸਾਡੀ ਪ੍ਰਤਪਾਲਨਾ ਕਰਦਾ ਹੈ। ਸੁਖਮਣੀ ਸਾਹਿਬ ਅੰਦਰ ਸਾਹਿਬ ਕਿਰਪਾ ਕਰਦੇ ਹਨ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਦੀਨਾਂ ਦੇ ਦਰਦ ਦੂਰ ਕਰਨ ਵਾਲਾ ਪ੍ਰਭੂ ਹਰ ਘਟ ਅੰਦਰ ਹਰ ਸਰੀਰ ਅੰਦਰ ਮੌਜੂਦ ਹੈ। ਜਿਹੜਾ ਪ੍ਰਭੂ ਸਭ ਵਿੱਚ ਮੌਜੂਦ ਹੈ ਉਹ ਸਰਬ ਕਲਾ ਸਮਰੱਥ ਹੈ, ਉਸ ਦਾ ਅੰਤ ਕੋਈ ਨਹੀਂ ਪਾ ਸਕਦਾ। ਉਸ ਪਰਮਾਤਮਾ ਵਿੱਚ ਕੋਈ ਘਾਟ ਨਹੀਂ, ਕੋਈ ਕਮੀ ਨਹੀਂ, ਉਹ ਪੂਰਨ ਹੈ। ਹੇ ਐਸੇ ਪਰਮਾਤਮਾ ਜੀ, ਮੇਰੇ 'ਤੇ ਕਿਰਪਾ ਕਰੋ। ਇਹ ਸੰਸਾਰ ਬੜਾ ਭਿਆਨਕ ਖੂਹ ਹੈ, ਜਿਸ ਵਿੱਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਹੈ। ਮੈਨੂੰ ਇਸ ਵਿੱਚੋਂ ਪਾਰ ਲੰਘਾ ਲਵੋ। ਰਹਿ ਰਾਜ ਸਾਹਿਬ ਅੰਦਰ ਸਾਹਿਬ ਕਿਰਪਾ ਕਰਦੇ ਹਨ, ਤਿੱਤਸਰ ਵਰਡੈ ਭੈਲੇ ਨਿਵਾਸਾ, ਪਾਣੀ ਪਾਵਕ ਤਿੰਨੈ ਕੀਆ, ਸਾਡੀ ਜੀਵਾਂ ਦੀ ਉਸ ਭਿਆਨਕ ਸੰਸਾਰ ਸਰੋਵਰ ਵਿੱਚ ਵਸੋਂ ਹੈ, ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ

ਦੀ ਅੱਗ ਪੈਦਾ ਕੀਤੀ ਹੋਈ ਹੈ। ਪੰਕਜ ਮੋ ਪਗ ਨਹੀਂ ਚਾਲੈ, ਹਮ ਦੇਖਾਂ ਤਹ ਡੂਬੀਅਲੇ। ਜੋ ਮੋਹ ਦਾ ਚਿੱਕੜ ਹੈ, ਉਸ ਵਿੱਚ ਜੀਵ ਫਸੇ ਹਨ। ਸਾਡੇ ਸਾਹਮਣੇ ਹੀ ਅਨੇਕਾਂ ਜੀਵ ਮੋਹ ਦੇ ਚਿੱਕੜ ਵਿੱਚ ਫਸ ਕੇ ਤ੍ਰਿਸ਼ਨਾ ਦੀ ਅੱਗ ਵਿੱਚ ਡੁੱਬਦੇ ਜਾ ਰਹੇ ਹਨ। ਜਿਵੇਂ ਦਰਿਆ ਹੈ, ਜਿੱਥੇ ਪਾਣੀ ਹੈ ਉਸ ਦਰਿਆ ਵਿੱਚ ਚਿੱਕੜ ਵੀ ਹੈ। ਪਾਣੀ ਤੋਂ ਬਿਨਾਂ ਚਿੱਕੜ ਨਹੀਂ ਹੋ ਸਕਦਾ। ਠੀਕ ਇਸੇ ਤਰ੍ਹਾਂ ਜਿੱਥੇ ਮੋਹ ਹੈ ਉੱਥੇ ਤ੍ਰਿਸ਼ਨਾ ਹੈ। ਜਿਸ ਪਦਾਰਥ ਪ੍ਰਤੀ ਮੋਹ ਹੈ ਉਸ ਨੂੰ ਪ੍ਰਾਪਤ ਕਰਨ ਲਈ ਤ੍ਰਿਸ਼ਨਾ ਹੋਏਗੀ। ਜਿਵੇਂ ਪਾਣੀ ਅਤੇ ਚਿੱਕੜ ਦਾ ਸੰਬੰਧ ਹੈ, ਇਸੇ ਤਰ੍ਹਾਂ ਮੋਹ ਅਤੇ ਤ੍ਰਿਸ਼ਨਾ ਦਾ ਸੰਬੰਧ ਹੈ। ਨਾਮ ਦਾ ਸਹਾਰਾ ਲੈ ਕੇ ਹੀ ਸੰਸਾਰ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਇਸ ਲਈ ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ। ਨਾਨਕ ਪਾਰ ਉਤਾਰ ਤੋਂ ਭਾਵ ਹੈ ਪ੍ਰਾਣੀ ਆਪਣੇ ਆਪ ਪਾਰ ਨਹੀਂ ਕਰ ਸਕਦਾ। ਮਦਦ ਉਹੀ ਮੰਗਦਾ ਹੈ ਜੋ ਆਪਣੀ ਤਾਕਤ ਨਾਲ ਪਾਰ ਨਹੀਂ ਹੋ ਸਕਦਾ, ਡੁੱਬਣ ਦਾ ਡਰ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ, ਸਾਡਾ ਹਾਲ ਖੂਹ ਦੇ ਡੱਡੂ ਵਾਂਗ ਹੈ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਜਿਵੇਂ ਕੋਈ ਖੂਹ ਡੱਡੂਆਂ ਦਾ ਭਰਿਆ ਹੋਵੇ, ਉਹਨਾਂ ਡੱਡੂਆਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਖੂਹ ਤੋਂ ਬਾਹਰ ਵੀ ਕੋਈ ਦੇਸ਼ ਪਰਦੇਸ਼ ਹੈ। ਇਸੇ ਤਰ੍ਹਾਂ ਸਾਡਾ ਮਨ ਮਾਇਆ ਦੇ ਖੂਹ ਵਿੱਚ ਇੰਨਾ ਫਸ ਗਿਆ ਕਿ ਨਾਮ ਦੀ ਮਦਦ ਤੋਂ ਬਿਨਾਂ ਇਹ ਹੁਣ ਨਿਕਲ ਨਹੀਂ ਸਕਦਾ, ਇਹਨੂੰ ਕੁਛ ਸੁੱਝਦਾ ਨਹੀਂ। ਇਸੇ ਲਈ ਬੇਨਤੀ ਹੈ, ਹੇ ਪ੍ਰਾਣਨਾਥ ਪਰਮਾਤਮਾ ਜੀ, ਕਿਰਪਾ ਕਰੋ, ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ। ਅੰਧਕੂਪ ਤੋਂ ਭਾਵ ਹੈ ਅੰਨਾ ਖੂਹ। ਜਿਵੇਂ ਅੰਧੇ ਬੰਦੇ ਨੂੰ ਕੁਛ ਦਿਸਦਾ ਨਹੀਂ, ਐਵੇਂ ਦਾ ਖੂਹ ਜਿਸ ਵਿੱਚ ਡਿੱਗ ਪਈਏ ਤਾਂ ਕੁਛ ਸੁੱਝਦਾ ਨਹੀਂ, ਨਿਕਲਣ ਦਾ ਰਾਹ ਨਹੀਂ ਦਿਸਦਾ। ਇਸ ਲਈ ਰਹਾਉ ਦੀਆਂ ਤੁਕਾਂ ਅੰਦਰ ਸਾਹਿਬੇ ਕਿਰਪਾ ਕਰਦੇ ਹਨ, ਇਸ ਖੂਹ ਵਿੱਚੋਂ ਉਹ ਪਰਮਾਤਮਾ ਹੀ ਕੱਢ ਸਕਦਾ ਹੈ ਜੋ ਦਇਆ ਦਾ ਘਰ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਉਸ ਗੋਪਾਲ ਦੀ ਭਗਤੀ ਕਰਨ ਨਾਲ ਜਨਮ ਮਰਨ ਦਾ ਭਉ ਮੁੱਕ ਜਾਂਦਾ ਹੈ। ਜਿਸ ਜਿਸ ਨੇ ਵੀ ਪ੍ਰੇਮ ਨਾਲ ਭਗਤੀ ਕੀਤੀ ਉਸ ਦਾ ਸੰਸਾਰ ਤੋਂ ਪਾਰ ਉਤਾਰਾ ਹੋ ਗਿਆ। ਜਨਮ ਮਰਨ ਦਾ ਜੋ ਭਉ ਸੀ ਉਹ ਮੁੱਕ ਗਿਆ। ਜਿਨ੍ਹਾਂ ਨੇ ਗੋਪਾਲ ਦੀ ਭਗਤੀ ਕੀਤੀ ਉਹਨਾਂ ਦੇ ਅੰਦਰੋਂ ਵਹਿਮਾਂ ਭਰਮਾਂ ਦੇ ਕਿਵਾੜ ਖੁੱਲ੍ਹ ਜਾਂਦੇ ਹਨ। ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਣਹਾਰਾ ਪ੍ਰਭੂ ਮਿਲ ਪੈਂਦਾ ਹੈ। ਪ੍ਰਭੂ ਉਹਨਾਂ ਦੀ ਜਿੰਦ ਨੂੰ ਆਪਣੇ ਵਿੱਚ ਇਸ ਤਰ੍ਹਾਂ ਮਿਲਾ ਲੈਂਦਾ ਹੈ ਜਿਵੇਂ ਹੀਰੇ ਨੂੰ ਹੀਰਾ ਵਿੰਨ ਲੈਂਦਾ ਹੈ। ਗੁਰਵਾਕ ਹੈ, ਖੁੱਲ੍ਹੇ ਭਰਮ ਭੀਤ ਮਿਲੇ ਗੋਪਾਲਾ, ਹੀਰੇ ਬੇਦੇ ਹੀਰ ਬਿਸਮ ਭਏ, ਨਾਨਕ ਜਸ ਗਾਵਤ ਠਾਕੁਰ ਗੁਣੀ ਗਹੀਰ। ਗੁਣਾਂ ਦੇ ਖਜ਼ਾਨੇ ਮਾਲਕ ਪ੍ਰਭੂ ਦੇ ਗੁਣ ਗਾਇਨ ਕਰਦਿਆਂ ਗੁਣ ਗਾਇਨ ਕਰਨ ਵਾਲਾ ਮਨੁੱਖ ਆਨੰਦ ਮਗਨ ਹੋ ਜਾਂਦਾ ਹੈ ਅਤੇ ਉਸ ਦੀ ਮਾਇਆ ਦੀ ਸਿਲਕ, ਮਾਇਆ ਦੀ ਫਾਹੀ ਕੱਟੀ ਜਾਂਦੀ ਹੈ। ਮਾਇਆ ਸਿਲਕ ਕਾਟੀ ਗੋਪਾਲ, ਕਰ ਆਪਣਾ ਲੀਨੋ ਨਦਰ ਨਿਹਾਲ। ਇਸ ਤਰ੍ਹਾਂ ਗੋਬਿੰਦ ਦੇ ਗੁਣ ਗਾਉਣ ਨਾਲ ਮਨ ਸੁਖੀ ਹੋ ਜਾਂਦਾ ਹੈ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਤਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਬਚਨ ਕਰਦੇ ਹਨ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹੇ ਪ੍ਰਭੂ, ਅਸੀਂ ਤੇਰੇ ਹੀ ਆਸਰੇ ਹਾਂ, ਸਾਨੂੰ ਜੀਵਾਂ ਨੂੰ ਤੇਰੀ ਹੀ ਆਸ ਹੈ। ਤੂੰ ਹੀ ਸਾਡਾ ਸੱਜਣ ਹੈ, ਤੂੰ ਹੀ ਸਾਨੂੰ ਸੁੱਖ ਦੇਣ ਵਾਲਾ ਹੈ। ਹੇ ਦਇਆ ਦੇ ਘਰ ਪ੍ਰਭੂ, ਤੂੰ ਸਾਡੀ ਰੱਖਿਆ ਕਰਨ ਵਾਲਾ ਹੈ, ਅਸੀਂ ਤੇਰੇ ਘਰ ਦੇ ਦਾਸ ਹਾਂ, ਗੋਲੇ ਹਾਂ। ਇਸ ਲਈ ਰਹਾਉ ਦੀਆਂ ਤੁਕਾਂ ਅੰਦਰ ਸਾਹਿਬ ਕਿਰਪਾ ਕਰਦੇ

ਹੁਣੇ ਤੁਸੀਂ ਭਜਨ ਸਰਵਨ ਕਰ ਰਹੇ ਸੀ। ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਏ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ, ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸਤਿਗੁਰ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ।
0: ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ।

ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ।

ਸੀ ਗੁਣ ਗਾਵੇ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਂ ਕੋ ਹੋ ਹੇ ਕਿਰਪਾਲ ਸੋ ਜਨ ਪ੍ਰਭ ਤੁਮੇ ਮਿਲਾ ਸੀ ਧਨ ਧਨ ਤੇ ਧਨ ਜਨ ਜਹ ਕਿਰਪਾ

ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨਾਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਘਾਏ ਜੇ ਠਾਕੁਰ ਸੁਪ੍ਰਸੰਨ ਭਇਓ ਸਤ ਸੰਗਤ ਤਹਿ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ।

ਕਵਣ ਜੋਗ ਕੌਣ ਗਿਆਨ ਧਿਆਨ ਕਵਣ ਵਿਦੁਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਭਰੀਐ ਬ੍ਰਹਮ ਆਦਿਕ ਸੰਕਾਦ ਸੇ ਗੁਣੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰ ਸਰਬ ਰਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇਜਨ ਲੱਗੇ ਭਗਤੇ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤ ਉਤ

0: ਪਰਿਓ ਜਾਚ ਕਿ ਕਿਸਰਨਾ ਮਿਲੇ ਦਾਨ ਸੰਤਰੇਨ ਜਿਹ ਲਗ ਭੋਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰਿਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋਖ ਕਹਿਤ ਮਜ ਸੋਧ ਜਿਸੇ ਦਹੀ ਪਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨਕਨੀ ਸਬਦ ਚਰਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਤ ਕਹ ਕੌਣ ਮੇਟ ਸਕੈ ਈਸਬਮ ਗਿਆਨ ਧਿਆਨ ਧਰਤ ਹੀ ਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ।

0: ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ।
1: ਜਾ ਕੋ ਮਨ ਧਿਆਨ ਧਾਰੇ ਫਿਰਤ ਸਕਲ

ਜਿਹ ਸਤਿਗੁਰ ਸਿਮਰੰਤ ਨਾਇਨਕੇ ਤਿਮਰ ਮਿਟੇ ਖਿਨ। ਜਿਹ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ ਜੀਅ ਕੀ ਤਪਤ ਮਿਟਾਵੈ। ਜਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਗੁਰਮੁਖ ਸੇਵਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ। ਸਬਦੈ ਸਾਧਨਾ ਆਇਓ, ਮਰ ਜਨਮੈ ਵਾਰੋ ਵਾਰ। ਰਾਗ ਬੜਹੰਸ ਕੀ ਵਾਰ ਪੌੜੀ 17ਵੀਂ ਸਲੋਕਾਂ ਨਾਲ।

ਮੰਗਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਬਾਗੋ ਜੁਗ ਜੁਗ ਫਿਰ ਵਟਾਈਐ ਗਿਆਨੀ ਬੁੱਝੇ ਤਾਗੇ।

0: ਕਾਲ ਜੁਗ ਰਥ ਅਗਨ ਕਾ ਕੂੜ ਅਗੈਰਥ ਵਾਹੋ ਮਹੱਲਾ ਪਹਿਲਾ।
1: ਸ਼ਾਮ ਕਹਿ ਗਏ ਸਤੰਬਰ ਸਵਾਮੀ ਸਚ ਮਿਆਸ ਸਾਚ ਰਹਿ ਗਏ ਸਭ ਕੋ ਸੱਚ ਸਮਾ ਵੇ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇਨ ਪ੍ਰਸ਼ਤ ਜਾਇ ਨਾਨ ਤੋਮ ਖੰਦਰ ਪਾਏ ਜੁਜਮੈ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਬਿਆ ਪਾਰ ਜਾਤ ਗੋਪੀ ਲਿਆ ਬਿੰਦਰਾ ਬਨ ਮੇ ਰੰਗ ਕੀਆ ਕਲ ਮੇ ਬੇਦ

ਨਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇੰਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਹਾ ਸਤਿਗੁਰੂ ਹੈ ਬੋਝ ਤਾਂ ਵਿਰਲੇ ਕਿਨੇ ਵਿਚਾਰਿਆ।

ਅੜ ਪੁਸਤਕ ਸੰਧਿਆ ਬਾਦੰ ਸਿਰਪੂ ਸਮਗਲ ਸਮਾਦੰ ਮੁਖ ਝੂੜ ਬਿਪੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕਰ ਲਾਟੰ ਦੋ ਧੋਤੀ ਬਸਰ ਕਪਾਟੰ ਜੇ ਜਾਣਸ ਬ੍ਰਹਮ ਕਰਮ ਸਭ ਭੁਖ ਨਿਸ਼ਚੋ ਕਰਮ ਕਹੋ ਨਾਨਕ ਨੇ ਚੋ ਧਿਆਵੈ ਕਹੋ ਨਾਨਕ ਨਿਸ਼ਚੋ ਧਿਆਵੈ

ਔੜੀ ਕੱਪੜੂ ਸੁਹਾਵਣਾ ਛੜ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਂਦੇ ਰਾਹ ਭੀੜੇ ਗਏ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦੱਸੈ ਖਰਾ ਡਰਾਵਣਾ ਕਰ ਔਗੁਣ ਪਛੋਤਾਵਣਾ ਕਰ ਔਗੁਣ।

ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆਓ। ਜਨਾ ਜਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨਾ ਦੀ ਅਰਦਾਸ। ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ ਨਾਮ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ। ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚੇਤੇ ਆਵੇ, ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਤਗਨ ਇੰਦਰੀ ਤਗਨ ਨਾਰੀ ਭਲਕੇ ਥੁੱਪ ਪਵੇ ਨੇ ਦਾੜੀ ਤਗਨ ਪੈਰੀ ਤਗਨ ਥੀ ਤਗਨ ਜੇਵਾ ਤਗਨ ਅੱਖੀ ਵੇ ਤਗਾਏ ਆਪੇ ਵਤੈ ਵੜ ਧਾਗੇ ਅਵਰਾ ਕਤੈ ਲੈ ਪਹਾੜ ਕਰੀਬੀਆਂ ਕੱਢ।

ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹਰ ਸ਼੍ਰੀ ਜਗਤ ਕਸਾਈ ਨੀਰ ਬਸਤਰ ਪੈਰ ਹੋਏ ਪ੍ਰਵਾਨ ਮਨੇ ਟਾਂ ਲੈ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਰ ਉਪਰਿਆ ਭੇਟ ਕੁੜਿਆ ਮਤ ਭਿੱਟੇ ਬੇ ਮਤ ਭਿੱਟੇ ਅਨ ਸਾਡੇ ਬਿੱਟੇ ਤਨ ਬਿੱਟੇ ਬਿੜ ਕਰੇਣ ਮਨ ਜੁਠੇ ਚੁੜੀ ਪ੍ਰੇਣ ਕਹੋ ਨਾਨਕ ਸੱਚ।

ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।